ਮੰਗਲ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਾਬ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਤਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ

ਅਵਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਦੇ

ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਅੱਖਰ ਵਾਧਾ ਘਾਟਾ ਪਰ ਚੁਕਮਾਪ ਕਰਨਾ

ਦਿਨ ਦੀ ਖੁਸ਼ੀ ਦੇ ਅੰਦਰ ਸਮੂਹ ਪਰਿਵਾਰ ਵੱਲੋਂ ਸਾਰੇ ਦਿਨ ਦੇ ਦੇਖ ਦੀ ਸੇਵਾ ਪਰਿਵਾਰ ਵੱਲੋਂ ਹੋਈ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥਰਕਣਾ, ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ। ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ, ਦੇਸ਼ ਕੌਮ ਦਾ ਪਿਆਰ ਵਿਦਿਆ ਦੇ ਦਾਨ ਬਖਸ਼ਣੇ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਬੰਥਾ ਸਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪੜ ਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰ ਰਿਹਾ ਸੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ, ਉਪਰੰਤ ਭਾਈ ਗੁਰਸੇਵਕ ਸਿੰਘ ਜੀ ਅਠੂਰ ਵਾਲੇ ਕਥਾ ਦੀ ਹਾਜ਼ਰੀ ਭਰਨਗੇ। ਅੱਜ ਵਿਸ਼ੇਸ਼ ਤੌਰ 'ਤੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਅੱਜ ਅਤੇ ਕੱਲ੍ਹ ਨੂੰ 7 ਵਜੇ ਤੋਂ 8:30 ਵਜੇ ਤੱਕ ਕਥਾ ਦੀ ਹਾਜ਼ਰੀ 2 ਦਿਨ ਲਈ ਭਰਨ ਵਾਸਤੇ ਆ ਰਹੇ ਨੇ। ਸੋ ਸਮੂਹ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਆਓ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ, 6:10 ਤੱਕ ਭਾਈ ਸਾਹਿਬ ਜੀ ਦਾ ਸਮਾਂ ਹੈ, ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਤੋਂ 6:40 ਤੱਕ ਗੁਰਬਾਣੀ ਦੀ ਕਥਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ 20 ਦੀ ਕੀਰਤਨ ਦੀ ਹਾਜ਼ਰੀ ਭਰਨਗੇ, ਅਤੇ ਠੀਕ 7 ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ 7 ਤੋਂ 8:30 ਤੱਕ ਕਥਾ ਦੀ ਹਾਜ਼ਰੀ ਭਰਨਗੇ। ਸੋ ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਤੋਂ ਗੁਰਬਾਣੀ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ।

0: ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੌੜੀ ਹਉਂ ਤਿਸ ਘੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਵਸਾਵੈ। ਹਉਂ ਤਿਸ ਘੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਹਉਂ ਤਿਸ ਘੋਲ ਕਮਾਇਆ, ਪਰ ਨਾੜੀ ਨਾਰੀ ਦੇ ਨੇੜ ਨਾ ਜਾਵੈ। ਹਉਂ ਤਿਸ ਘੋਲ ਕਮਾਇਆ, ਪਰ ਦਰਬੇ ਨੂੰ ਹੱਥ ਨ ਲਾਵੈ। ਹਉਂ ਤਿਸ ਘੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੈ। ਹਉਂ ਤਿਸ ਘੋਲ ਕਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੈ। ਹਉਂ ਤਿਸ ਘੋਲ ਕਮਾਇਆ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ। ਗੁਰਮੁਖ ਸੋਈ ਸਹਿਜ ਸਮਾਵੈ। ਹਉਂ ਤਿਸ ਘੋਲ ਕਮਾਇਆ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ। ਗੁਰਮੁਖ ਸੋਈ ਸਹਿਜ ਸਮਾਵੈ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਨਵਾਓ ਸਤਿਗੁਰਾਂ ਨੂੰ ਅਸੀਸ ਦਿਓ, ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਵਡਭਾਗੀ ਹਾਂ ਸਾਰੇ ਜੋ ਆਪਾਂ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ। ਜਦੋਂ ਮਾਲਕ ਖੁਸ਼ ਹੁੰਦਾ ਉਦੋਂ ਸਾਨੂੰ ਐਸੇ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਨੇ। ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਗੁਰਬਾਣੀ ਦੇ ਵਿੱਚ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਉਸਤਤ ਹੋ ਰਹੀ ਹੈ। ਅਤੇ ਜਿਹੜਾ ਜੀਵ, ਜਿਹੜਾ ਮਨ ਗੁਰਬਾਣੀ ਨਾਲ ਜੁੜ ਜਾਂਦਾ, ਉਹ ਵੀ ਉਸ ਪਰਮੇਸ਼ਰ ਦੀ ਕੀਰਤੀ ਕਰਨ ਲੱਗ ਜਾਂਦਾ, ਉਹ ਵੀ ਉਹਦੀ ਉਸਤਤ ਕਰਦਾ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਮਹਾਰਾਜ, ਕਹਿੰਦੇ ਜਿਹਦੇ 'ਤੇ ਤੂੰ ਖੁਸ਼ ਹੁੰਦਾ ਉਹ ਤੇਰੇ ਗੁਣ ਗਾਉਂਦਾ। ਗੁਣ ਗਾ ਕੇ ਫਿਰ ਆਪਣੇ ਮਨ ਦੀ ਮੈਲ ਉਤਾਰਦਾ। ਗੁਣ ਗਾਵਤ ਤੇ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖ ਪੈਲ। ਇਸ ਲਈ ਜਦੋਂ ਮਾਲਕ ਖੁਸ਼ ਹੁੰਦਾ, ਨਿਰੰਕਾਰ ਖੁਸ਼ ਹੁੰਦਾ, ਉਦੋਂ ਸਾਨੂੰ ਗੁਰੂ ਨਾਲ ਜੋੜ ਕੇ ਹਰੀ ਦੇ ਨਾਲ ਜੋੜ ਦਿੰਦਾ, ਕੀਰਤੀ 'ਤੇ ਲਾ ਦਿੰਦਾ, ਕੀਰਤਨ 'ਤੇ ਲਾ ਲੈਂਦਾ। ਇਸ ਲਈ ਆਪਾਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਦਾ ਭਾਵ ਹੁੰਦਾ ਉਸਤਤ, ਭਾਵੇਂ ਗਾਇਨ ਕਰਕੇ ਬਾਜੇ ਦੇ ਉੱਤੇ ਸ਼ਬਦਾਂ ਦੇ ਵਿੱਚ ਕੀਰਤਨ ਕੀਤਾ ਜਾ ਰਿਹਾ, ਭਾਵੇਂ ਗੁਰਬਾਣੀ ਦੁਆਰਾ ਉਸਦੀ ਕੀਰਤੀ ਕੀਤੀ ਜਾ ਰਹੀ ਹੈ। ਇਹਨੂੰ ਸਾਰਿਆਂ ਨੂੰ ਕੀਰਤਨ ਕਹਿੰਦੇ ਨੇ। ਜੇ ਸਾਡਾ ਮਨ ਕੀਰਤਨ ਕਰੇ ਅਤੇ ਸੁਣੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ, ਸ਼ਬਦ 'ਚ ਸਮਾ ਜਾਂਦਾ। ਅਤੇ ਸ਼ਬਦ ਇਹ ਹਰੀ 'ਚੋਂ ਪ੍ਰਗਟ ਹੋਇਆ ਅਤੇ ਸਾਡਾ ਮਨ ਹਰੀ ਨੂੰ ਜਾਣ ਲੈਂਦਾ, ਨਿਰੰਕਾਰ ਨੂੰ, ਵਾਹਿਗੁਰੂ ਨੂੰ ਜਾਣ ਲੈਂਦਾ। ਇਹ ਉਸ ਖਸਮ ਦੀ ਬਾਣੀ ਹੈ। ਇਸ ਲਈ ਜਿਨ੍ਹਾਂ ਦੇ ਹਿਰਦੇ 'ਚ ਇਹ ਵਸੀ ਗੁਰਬਾਣੀ, ਉਹਨਾਂ ਦੀ ਭਾਈ ਗੁਰਦਾਸ ਦੀਆਂ ਵਾਰਾਂ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਜੋ 12ਵੀਂ ਵਾਰ ਦੀ 4ਵੀਂ ਪੌੜੀ ਦੀ ਆਪਾਂ ਅੱਜ ਵਿਚਾਰ ਕਰਨੀ ਹੈ, ਇਹਦੇ ਵਿੱਚ ਉਹਨਾਂ ਗੁਰਮੁਖਾਂ ਦੀ, ਉਹਨਾਂ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਆ, ਜਿਹੜੇ ਗੁਰੂ ਨੂੰ ਮਿਲ ਕੇ ਜੋ ਗੁਰੂ ਨੇ ਕਿਹਾ ਉਹ ਉਹਨਾਂ ਨੇ ਕੀਤਾ, ਕਮਾਇਆ। ਹਉਂ ਤਿਸ ਘੋਲ ਕਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੈ। ਐਸੇ ਗੁਰਸਿੱਖਾਂ ਤੋਂ ਅਸੀਂ ਕਹਿੰਦੇ ਬਲਹਾਰ ਜਾਂਦੇ ਹਾਂ ਜਿਹੜੇ ਸਤਿਗੁਰ ਦਾ ਉਪਦੇਸ਼ ਕਮਾਉਂਦੇ ਨੇ। ਗੁਰਬਾਣੀ ਪੜ੍ਹਨ ਦਾ ਇਕੱਲਾ ਵਿਸ਼ਾ ਨਹੀਂ ਹੈ, ਗੁਰਬਾਣੀ ਸੁਣਨੀ ਹੈ ਅਤੇ ਕਮਾਉਣੀ ਹੈ। ਜਦੋਂ ਅਸੀਂ ਗਾਵਾਂਗੇ, ਸੁਣਾਂਗੇ ਅਤੇ ਕਮਾਵਾਂਗੇ, ਫਿਰ ਸਾਡਾ ਮਨ ਨਿਹਾਲ ਹੋਊਗਾ। ਨਹੀਂ, ਮਨ ਦੇ ਉੱਤੇ ਰੰਗ ਨਹੀਂ ਚੜ੍ਹਦਾ, ਸੁਣਦਾ ਨਹੀਂ ਨਾ, ਜਦੋਂ ਇਹ ਸੁਣਦਾ ਇਹਨੂੰ ਇਹ ਰੰਗ ਚੜ੍ਹਦਾ, ਇਹਨੂੰ ਹਰੀ ਦਾ ਰੰਗ ਵੀ ਕਿਹਾ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤਾਂ ਸੂਰਾ। ਜਿਸ ਮਨ ਦੇ ਉੱਤੇ ਹਰੀ ਦਾ ਰੰਗ ਚੜ੍ਹ ਗਿਆ, ਉਹ ਹਰੀ ਦੀ ਉਸਤ ਉੱਤੇ ਲੱਗ ਜਾਂਦਾ। ਇਸ ਲਈ ਸਤਿਗੁਰੂ ਦਾ ਉਪਦੇਸ਼ ਸੁਣਨਾ ਪੈਂਦਾ। ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਜੋ ਗੁਰਬਾਣੀ ਦਾ ਉਪਦੇਸ਼ ਹੈ ਗੁਰਸਿੱਖਾਂ ਨੇ ਸੁਣਿਆ। ਇਹ ਗੁਰਸਿੱਖ ਉਸ ਸਮੇਂ ਗੁਰੂ ਸਾਹਿਬਾਂ ਦੀ ਸੰਗਤ ਕਰਦੇ ਸੀ, ਵੱਡੇ ਭਾਗ ਸੀ ਇਹਨਾਂ ਦੇ। ਪ੍ਰਤੱਖ ਰੂਪ 'ਚ ਇਹਨਾਂ ਨੇ ਗੁਰੂ ਦੇ ਦਰਸ਼ਨ ਕੀਤੇ ਅਤੇ ਆਪਣਾ ਜੀਵਨ ਸਫਲ ਕੀਤਾ। ਅੱਜ ਦੇ ਸ਼ਬਦ ਦੇ ਵਿੱਚ, ਅੱਜ ਦੀ ਪੌੜੀ ਦੇ ਵਿੱਚ ਵੀ ਜਿਹੜੇ ਗੁਰਸਿੱਖ ਨਿਰਲੇਪ ਰਹਿੰਦੇ ਨੇ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ, ਜੋ ਬੁਰਾਈਆਂ ਉਹਨਾਂ ਤੋਂ ਨਿਰਲੇਪ ਹੋ ਜਾਂਦੇ ਨੇ। ਇਸ ਕਰਕੇ ਉਹ ਇਸ ਸੰਸਾਰ ਤੋਂ ਨਿਰਲੇਪ ਹੋਣਾ, ਇਹ ਸੰਸਾਰ ਕਹਿੰਦੇ ਮਾਇਆ, ਮਾਇਆ ਤੋਂ ਨਿਰਲੇਪ ਹੋ ਜਾਣਾ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਨਾਲ ਜੁੜੇ ਹੋਏ ਸੀ ਇਹ ਗੁਰਮੁਖ। ਉਹਨਾਂ ਦੀਆਂ ਨਿਸ਼ਾਨੀਆਂ ਦੱਸ ਰਹੇ ਨੇ, ਉਹਨਾਂ ਦੇ ਹਿਰਦੇ ਕਿਹੋ ਜਿਹੇ ਹੁੰਦੇ, ਉਹਨਾਂ ਦੇ ਮਨ ਕਿਹੋ ਜਿਹੇ ਹੁੰਦੇ ਨੇ। ਆਓ ਸ਼ਬਦ ਦੀ ਵਿਚਾਰ ਕਰੀਏ। ਸੁਰਤੀਆਂ ਨੂੰ ਇਕਾਗਰ ਕਰਨ ਲਈ ਸਾਰੇ ਜਣੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉਂ ਤਿਸ ਕੋਲ ਕਮਾਇਆ ਗੁਰ ਮਤ ਹਿਰਦੈ ਗਰੀਬੀ ਆਵੈ। ਮਹਾਰਾਜ ਗੁਰਮੁਖ ਜਨ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਜਿਹਨੂੰ ਮਹਾਰਾਜ ਕਹਿੰਦੇ ਗੁਰ ਕੀ ਮੱਤ ਤੂੰ ਲੇ ਆਨੇ। ਆਪਾਂ ਸਾਰੇ ਬੱਚੇ ਹਾਂ ਅਕਾਲ ਪੁਰਖ ਦੇ, ਆਪਣੇ ਬੱਚਿਆਂ ਨੂੰ ਜਿਵੇਂ ਮਾਤਾ ਪਿਤਾ ਮੱਤ ਦਿੰਦਾ ਵੀ ਚੰਗੀ ਜ਼ਿੰਦਗੀ ਬਤੀਤ ਕਰਨ, ਐਵੇਂ ਗੁਰਬਾਣੀ ਗੁਰੂ ਸਾਨੂੰ ਮੱਤ ਦੇ ਰਹੇ ਨੇ। ਗੁਰਬਾਣੀ ਕਹਿੰਦੀ ਤੂੰ ਮੱਤ ਲੈ ਕੇ ਭਗਤੀ ਕਰ ਲਏਗਾ, ਤੇਰਾ ਜੀਵਨ ਸਫਲ ਹੋ ਜੂਗਾ। ਗੁਰ ਕੀ ਮੱਤ ਤੂੰ ਲੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਉਮਰ ਦੇ ਹਿਸਾਬ ਨਾਲ ਬੰਦਾ ਸਿਆਣਾ ਹੋ ਸਕਦਾ, ਪਰ ਭਗਤੀ ਕਰਕੇ ਜਿਹੜਾ ਸਿਆਣਪ ਹੈ ਉਹ ਵੱਖਰੀ ਹੈ, ਗੁਰੂ ਦੀ ਮੱਤ ਜਿਹੜੀ ਉਹ ਵੱਖਰੀ ਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਹਉਂ ਤਿਸ ਕੋਲ ਕਮਾਇਆ, ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਉਹ ਫਿਰ ਗੁਰੂ ਦੇ ਮਾਰਗ 'ਤੇ ਚੱਲਦੇ ਨੇ। ਜਿਹੜੇ ਗੁਰੂ ਦੀ ਮੱਤ ਲੈ ਲੈਂਦੇ ਨੇ ਉਹ ਗੁਰੂ ਦੇ ਮਾਰਗ 'ਤੇ ਚੱਲਦੇ ਨੇ, ਜਿਹਨੂੰ ਮਾਰਗ ਕਹਿੰਦੇ। ਗੁਰਮੁਖ ਮਾਰਗ ਪੈਰ ਧਰ, ਦਹਿਦਸ ਬਾਹਰਾ ਬਾਟ ਨਾ ਧਾਇਆ। ਹੁਣ ਕਹਿੰਦੇ ਜਿਹੜੇ ਗੁਰਮੁਖ ਆ, ਬਾਟ ਕਹਿੰਦੇ ਆ ਰਸਤੇ ਨੂੰ, ਗੁਰਮੁਖ ਮਾਰਗ ਪੈਰ ਧਰ, ਗੁਰੂ ਦਾ ਦੱਸਿਆ ਮਾਰਗ, ਇਹਨੂੰ ਗਾਡੀ ਮਾਰਗ ਵੀ ਗੁਰਬਾਣੀ 'ਚ ਕਿਹਾ ਗਿਆ, ਸੰਤ ਕਾ ਮਾਰਗ ਵੀ ਕਿਹਾ ਗਿਆ। ਧਰਮ ਕੀ ਪੌੜੀ ਕੋਵਿਡ ਭਾਗੀ ਪਾਗੇ ਪਾਵੇ, ਜਿਹੜਾ ਆਪਾਂ ਪੜ੍ਹਦੇ ਹਾਂ। ਹੁਣ ਮਹਾਰਾਜ ਕਹਿੰਦੇ ਵੀ ਉਹਨਾਂ ਦੀ ਨਿਸ਼ਾਨੀ ਕੀ ਆ ਜਿਹਨਾਂ ਨੇ ਗੁਰਮਤ। ਸਾਡਾ ਮਨ ਦਸਾਂ ਦਿਸ਼ਾਵਾਂ 'ਚ ਭੱਜਦਾ, ਟਿਕਦਾ ਨਹੀਂ, ਨਿਸ਼ਾਨੀ ਹੈ ਸਾਡੇ ਮਨ ਦੀ। ਜਿਨ੍ਹਾਂ ਨੇ ਗੁਰਮਤ ਲਈ ਉਹਨਾਂ ਦਾ ਮਨ ਟਿਕਣ ਲੱਗ ਜਾਂਦਾ। ਦੈਦਸ ਬਾਰਾਂ ਬਾਟ, ਉਹ ਬਾਹਰਲੀਆਂ ਬਾਟ ਦੂਜੇ ਰਸਤੇ 'ਤੇ ਤੁਰਿਆ ਫਿਰਦਾ ਸੰਸਾਰ 'ਚ, ਕਹਿਣ ਤੋਂ ਭਾਵ ਉਹ ਇੱਕ ਮਾਰਗ ਜਿਹੜਾ ਸਾਨੂੰ ਗੁਰੂ ਨੇ ਦੱਸਿਆ ਹੈ, ਜਿਹਨੂੰ ਪੰਥ ਕਿਹਾ ਗਿਆ ਗੁਰਬਾਣੀ 'ਚ, ਪ੍ਰੇਮ ਦਾ ਮਾਰਗ ਕਿਹਾ ਗਿਆ। ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗੁਬਾਰ, ਉਹ ਉਹਨੂੰ ਭੁੱਲਿਆ ਹੋਇਆ। ਜਿਹਨੂੰ ਗੁਰੂ ਕਿਰਪਾ ਕਰਦਾ ਉਹਨੂੰ ਇਹ ਮਾਰਗ ਦਿਖਾ ਦਿੰਦਾ, ਸਿੱਧਾ ਮਾਰਗ ਹੈ ਸਾਡੇ ਘਰ ਨੂੰ ਜਾਂਦਾ ਜਿਹੜਾ। ਗੁਰਮੁਖ ਗਾਡੀ ਰਾਹ ਚਲਾਇਆ, ਹੁਣ ਮਹਾਰਾਜ ਕਹਿੰਦੇ ਵੀ ਇਹ ਗੁਰਮੁਖ ਫਿਰ ਇੱਕੋ ਮਾਰਗ 'ਤੇ ਚੱਲਦੇ ਨੇ, ਇੱਕ ਦੀ ਪੂਜਾ ਕਰਦੇ ਨੇ, ਇਹ ਦੂਜਾ ਕੋਈ ਧਿਆਨ ਨਹੀਂ ਆਉਂਦਾ ਇਹਨਾਂ ਦੇ ਭੋਰਾ ਵੀ। ਸਾਡਾ ਕਿਸੇ 'ਤੇ ਦੂਜੇ 'ਤੇ ਟੇਕ ਹੁੰਦੀ ਹੈ, ਅਸੀਂ ਕਿਸੇ ਦੂਜੇ ਥਾਂ 'ਤੇ ਜਾਂਦੇ ਹਾਂ ਵੀ ਮੈਨੂੰ ਇਹਤੋਂ ਆਸਰਾ ਮਿਲ ਜੂ, ਮੈਨੂੰ ਆਹ ਆਸਰਾ। ਸੰਸਾਰ 'ਚ ਸਾਡੇ ਬਹੁਤ ਆਸਰੇ ਆ, ਪਰ ਗੁਰਮੁਖਾਂ ਦਾ ਇੱਕੋ ਹੀ ਟੇਕ ਆ, ਇੱਕੋ ਹੀ ਆਸਰਾ ਹੈ, ਇਸ ਕਰਕੇ ਇੱਕੋ ਹੀ ਮਾਰਗ ਹੈ। ਮਹਾਰਾਜ ਕਹਿੰਦੇ ਐਸੇ ਮਾਰਗ 'ਤੇ ਚੱਲ ਕੇ ਫਿਰ ਉਹ ਗੁਰਮਤ ਦੇ ਮਾਰਗ 'ਤੇ ਚੱਲਣਾ ਇਹਨੂੰ ਕਹਿੰਦੇ ਨੇ। ਉਹਨਾਂ ਦਾ ਜਿਹੜਾ ਰਿਧਾ ਰਿਧਾ ਕਿ ਮਨ ਨੂੰ ਹਿਰਦਾ ਕਹਿੰਦੇ ਨੇ। ਕਈ ਵਾਰ ਸਾਨੂੰ ਇਹ ਐਂ ਭੁਲੇਖੇ ਜਿਹੇ ਪੈ ਜਾਂਦੇ ਨੇ, ਕਿਉਂਕਿ ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਆ, ਇਹ ਅਲੱਗ ਅਲੱਗ ਇਹਨਾਂ ਦੇ ਅਰਥ ਬਣਦੇ ਨੇ। ਕਈ ਵਾਰੀ ਮਨ, ਮਨ ਦਾ ਨਾਂ ਰੱਖਤਾ, ਮਨ ਤੂੰ ਜੋਤ ਸਰੂਪ ਹੈ, ਜਿਵੇਂ ਕਿਸੇ ਨੂੰ ਬੁਲਾਉਣ ਲਈ ਆਪਾਂ ਉਹਦਾ ਨਾਂ ਰੱਖ ਦਿੰਦੇ, ਐਵੇਂ ਹੀ ਸਾਰੇ ਜਿਹੜੇ ਕਾਲ ਪੁਰਖ ਦੇ ਵਿੱਚੋਂ ਪੈਦਾ ਹੋਏ ਆਪਾਂ ਆਪਣੇ ਮਨ, ਆਪਣਾ ਨਾਂ ਰੱਖਤਾ ਮਨ ਹੈ, ਜੋਤ ਸਰੂਪ ਹੈ, ਇਹਦਾ ਕੋਈ ਆਕਾਰ ਨਹੀਂ ਹੈਗਾ ਮਨ ਦਾ, ਇਹ ਸੂਖਮ ਆਕਾਰ ਹੈ, ਮਨ ਤੂੰ ਜੋਤ ਸਰੂਪ ਹੈ। ਇਸ ਕਰਕੇ ਮਨ ਜੋਤ ਸਰੂਪ ਹੈ। ਹੁਣ ਮਨ ਦੇ ਵਿੱਚ ਜਦੋਂ ਗੁਰਮਤ ਵੱਸ ਜਾਂਦੀ ਹੈ ਉਦੋਂ ਮਨ ਨੂੰ ਹਿਰਦਾ ਕਿਹਾ ਗਿਆ। ਜਦੋਂ ਮਨ ਦੇ ਵਿੱਚ ਸ਼ਬਦ ਵੱਸ ਜਾਂਦਾ ਹੈ, ਜਦੋਂ ਮਨ ਦੇ ਵਿੱਚ ਵਾਹਿਗੁਰੂ ਵੱਸ ਜਾਂਦਾ, ਉਦੋਂ ਇਹਨੂੰ ਹਿਰਦਾ ਕਹਿੰਦੇ ਨੇ। ਹਿਰਦਾ ਉਦੋਂ ਆ ਜਦੋਂ ਵਿੱਚ ਵਸਿਆ ਹੋਇਆ। ਇਸ ਕਰਕੇ ਗੁਰਮਤ ਹਿਰਦੇ, ਗੁਰੂ ਦੀ ਮਤ ਨੂੰ ਮਨ 'ਚ ਵਸਾਉਣਾ, ਇਹਨੂੰ ਕਹਿੰਦੇ ਹਿਰਦੇ 'ਚ ਵਸਾ ਲਈ ਗੁਰੂ ਦੀ ਮਤ। ਗਰੀਬੀ ਆਵੇ ਉਹਨਾਂ ਦਾ ਮਨ ਨਿਮਾਣਾ ਹੋ ਜਾਂਦਾ। ਮਨ ਹਉਮੈ ਦੇ ਵਿੱਚ ਹੁੰਦਾ, ਇਹ ਆਪਣੇ ਆਪ ਨੂੰ ਵੱਡਾ ਸਮਝਦਾ, ਉੱਚਾ ਸਮਝਦਾ ਵੀ ਮੇਰੇ ਬਰਾਬਰ, ਮੇਰੇ ਜਿੰਨਾ ਕਿਸੇ ਨੂੰ ਗਿਆਨ ਨਹੀਂ, ਮੇਰੇ ਜਿੰਨਾ, ਇਹ ਫਿਰ ਹਉਮੈ 'ਚ ਹੁੰਦਾ। ਜਦੋਂ ਇਹਦੀ ਹਉਮੈ ਟੁੱਟ ਜਾਂਦੀ ਆ, ਇਹਦੇ ਅੰਦਰ ਗਰੀਬੀ ਆ ਜਾਂਦੀ ਆ, ਫਿਰ ਇਹ ਗੁਰੂ ਨੂੰ ਵੱਡਾ ਕਰਕੇ ਦਿਖਾਉਂਦਾ, ਆਪਣੇ ਆਪ ਨੂੰ ਵੱਡਾ ਨਹੀਂ ਕਰਦਾ। ਇਹ ਕਹਿੰਦਾ ਮੇਰਾ ਗੁਰੂ ਵੱਡਾ, ਗੁਰੂ ਦੀ ਮਹਿਮਾ ਹੀ ਕਰੂ ਉਹ ਜਾਂ ਪਰਮਾਤਮਾ ਦੀ। ਉਹ ਆਪਣੀ ਵਡਿਆਈ ਨਹੀਂ ਚਾਹੁੰਦਾ। ਸਾਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ, ਜਿੰਨਾ ਚਿਰ ਸਾਨੂੰ ਕੋਈ ਚਾਰ ਭਰਾ ਕਹਿਣ ਨਾ ਬੰਦਾ ਤੂੰ ਬਹੁਤ ਵਧੀਆ, ਉਨਾ ਚਿਰ ਸਾਡੇ ਮਨ ਦਾ ਟਿਕਾਓ ਹੀ ਨਹੀਂ ਬਣਦਾ। ਇਸ ਲਈ ਕਹਿੰਦੇ ਜਿਹੜੀ ਗੁਰਮਤ ਹੈ ਇਹਦੇ ਨਾਲ ਹਿਰਦੇ 'ਚ ਗਰੀਬੀ ਆ ਜਾਂਦੀ ਹੈ। ਅਤੇ ਫਿਰ ਪਰਮੇਸ਼ੁਰ ਉਹਨਾਂ ਦੀ ਮਦਦ ਕਰਦਾ ਜਿਹੜੇ ਉਹਦੀ ਸ਼ਰਨ 'ਚ ਗਰੀਬ ਬਣ ਕੇ ਚਲੇ ਜਾਂਦੇ ਨੇ। ਮਨ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਅਸੀਂ ਪ੍ਰਭੂ ਦੇ ਹੋ ਜਾਂਦੇ, ਇੱਕੋ ਹੀ ਆਸ ਰੱਖ, ਦੂਜਾ ਨਹੀਂ। ਹਰ ਰਾਖ ਰਾਖ ਬੜ ਵੱਡਾ ਹੈ, ਤੂੰ ਵੱਡਾ, ਤੂੰ ਰੱਖਿਆ ਕਰਨ ਵਾਲਾ, ਕੋਈ ਮੇਰੀ ਹੋਰ ਰੱਖਿਆ ਨਹੀਂ ਕਰ ਸਕਦਾ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਕਹਿੰਦੇ ਮੇਰੀ ਤਾਂ ਇੱਕੋ ਹੀ ਟੇਕ ਹੈ। ਜਨ ਕਹਿੰਦੇ ਨੇ ਜੁੜੇ ਹੋਏ ਨੂੰ, ਜਨ ਜਿਹੜਾ ਨਿਰੰਕਾਰ ਨਾਲ ਵਾਹਿਗੁਰੂ ਨਾਲ ਗੁਰੂ ਨਾਲ ਜੁੜ ਗਿਆ, ਇੱਕ ਨਾਲ ਜੁੜ ਗਿਆ ਜਿਹੜਾ। ਮਹਾਰਾਜ ਕਹਿੰਦੇ ਮੇਰੀ ਤਾਂ ਇੱਕੋ ਟੇਕ ਆ, ਤੇਰਾ ਨਾਮ, ਇਹੀ ਮੇਰਾ ਆਸਰਾ ਹੈ। ਹਾਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਇਸ ਲਈ ਜਿਵੇਂ ਅੰਧਲੇ ਨੂੰ ਸੋਟੀ ਦਾ ਸਹਾਰਾ ਹੁੰਦਾ ਜਾਂ ਕੋਈ ਦੂਜੇ ਦਾ ਸਹਾਰਾ ਲੈਣਾ ਪੈਂਦਾ, ਐਵੇਂ ਹੀ ਸਾਨੂੰ ਇੱਕ ਨਾਮ ਦਾ ਸਹਾਰਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗਰੀਬੀ ਗੁਰਮੁਖਾਂ ਦੇ ਹਿਰਦੇ 'ਚ ਹੈ, ਵਸਾ ਲੈਂਦੇ ਨੇ। ਇੱਕ ਸ਼ਬਦ ਪੰਜਵੇਂ ਗੁਰਦੇਵ ਦਾ ਵੀ ਹੈ ਗਰੀਬੀ ਬਾਰੇ। ਇੱਕ ਤਾਂ ਹੁੰਦਾ ਨਾ ਆਹ ਸੰਸਾਰ 'ਚ ਅਸੀਂ ਅਮੀਰ ਅਤੇ ਗਰੀਬ ਦਾ ਜਿਹੜਾ ਪਾੜਾ, ਇਹ ਵੀ ਬੰਦਾ ਜਿਹੜਾ ਥੋੜ੍ਹਾ ਚਾਰ ਧੰਨ ਸੰਸਾਰ ਦੇ ਪੈਸੇ ਆ ਜਾਂਦੇ ਆ, ਉਹ ਫਿਰ ਜਿਹੜਾ ਗਰੀਬ ਹੁੰਦਾ ਉਹਨੂੰ ਇਹ ਸਮਝਦਾ ਵੀ ਇਹ ਗਰੀਬ ਹੈ, ਇਹਨੂੰ ਅਕਲ ਨਹੀਂ ਗਈ, ਮੈਨੂੰ ਬੜੀ ਅਕਲ ਹੈ, ਮੈਂ ਬੜਾ ਪੈਸਾ ਕਮਾ ਲਿਆ। ਪਰ ਹਿਰਦੇ 'ਚ ਗਰੀਬੀ ਵਸਣੀ ਮਨ 'ਚ ਗੁਰੂ ਦੀ ਮੱਤ ਦੁਆਰਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਰੀਬੀ ਗਦਾ ਹਮਾਰਾ, ਗਦਾ ਕਹਿੰਦੇ ਸ਼ਸਤਰ ਨੂੰ। ਪੰਜਵੇਂ ਗੁਰਦੇਵ ਕਹਿੰਦੇ ਮੇਰਾ ਸ਼ਸਤਰ ਹੈ ਗਦਾ ਗਰੀਬੀ, ਹਿਰਦੇ 'ਚ ਗਰੀਬੀ ਹੈ ਮੇਰੇ। ਖੰਨਾ ਸਗਲ ਰੇਨ ਛਾਰੀ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ। ਕਹਿੰਦੇ ਜਿਹੜਾ ਮੇਰੇ ਕੋਲ ਖੰਡਾ ਫੜਿਆ ਹੋਇਆ ਹੈ, ਉਹ ਮੈਂ ਸਾਰਿਆਂ ਦੀ ਰੇਣ ਹੋ, ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਖੰਨਾ ਰੇਣ ਸਗਲ ਰੇਣ ਸਾਰੀ, ਇਹ ਅੱਗੇ ਕੋ ਟਿਕੇ ਨਾ ਵਿਕਾਰੀ, ਇਹਦੇ ਅੱਗੇ ਕੋਈ ਵਿਕਾਰ ਨਹੀਂ ਟਿਕਦਾ, ਇਹ ਸ਼ਸਤਰ ਦੇ ਅੱਗੇ ਵਿਕਾਰ ਨਹੀਂ ਟਿਕਦਾ ਕੋਈ ਵੀ। ਗੁਰ ਪੂਰੇ ਇਹ ਗੱਲ ਸਾਰੀ ਮੈਨੂੰ ਇਹ ਗੁਰੂ ਨੇ ਗੱਲ ਸਮਝਾਤੀ ਹੈ, ਇਹ ਮੈਂ ਆਪਣੇ ਹਿਰਦੇ 'ਚ ਵਸਾ ਲਈ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਰਾਮਦਾਸ ਜੀ ਨੇ ਮੈਨੂੰ ਆਹ ਸ਼ਸਤਰ ਦਿੱਤਾ, ਉਹਨਾਂ ਨੇ ਆਹ ਬਾਹਰਲੇ ਸ਼ਸਤਰ ਨਾਲ ਯੁੱਧ ਨਹੀਂ ਕੀਤਾ, ਉਹਨੇ ਇਹ ਸ਼ਸਤਰ ਨਾਲ ਯੁੱਧ ਕੀਤਾ। ਅਤੇ ਜਦੋਂ ਲੋੜ ਪਈ ਤਾਂ ਫਿਰ ਬਾਹਰਲਾ ਸ਼ਸਤਰ ਵੀ ਫੜਿਆ, ਛੇਵੇਂ ਜਾਮੇ 'ਚ ਦੋਨੇ ਸ਼ਸਤਰ ਹੁੰਦੇ ਆ ਗੁਰਮੁਖਾਂ ਕੋਲ, ਫਿਰ ਇਹ ਅੰਦਰਲਾ ਸ਼ਸਤਰ ਆ ਅਤੇ ਬਾਹਰਲਾ ਸ਼ਸਤਰ ਜਿਹੜਾ ਖੰਡਾ। ਇਸ ਲਈ ਇੱਥੇ ਗਰੀਬੀ ਦਾ ਮਤਲਬ ਹੈ ਹਿਰਦੇ 'ਚ ਪਰਮਾਤਮਾ ਦਾ ਵੱਸ ਜਾਣਾ, ਜਿਹਨੂੰ ਆਪਾਂ ਰੋਜ਼ ਕਹਿੰਦੇ ਨਾ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਜਿੰਨਾ ਮਨ ਨੀਵਾਂ ਹੋਜੂ ਓਨੀ ਮੱਤ ਉੱਚੀ ਹੋਊਗੀ, ਜਿੰਨਾ ਮਨ ਹਉਮੈ 'ਚ ਹੋਊ ਓਨੀ ਮੱਤ ਨੀਵੀਂ ਹੋਊਗੀ। ਉਹ ਆਪਦੀ ਮੱਤ ਨੂੰ ਮੂਹਰੇ ਰੱਖਦਾ, ਇਸ ਕਰਕੇ ਉਹ ਮਨ ਮੱਤ ਹੋ ਜਾਂਦੀ ਹੈ। ਗੁਰਮਤ ਹਿਰਦੇ ਗਰੀਬੀ ਆਵੇ, ਗੁਰਮੁਖਾਂ ਦੇ ਹਿਰਦੇ ਦੇ ਵਿੱਚ ਇਹ ਗਰੀਬੀ ਵਸਾਈ ਆ, ਪਰਮਾਤਮਾ ਨੂੰ ਨਿਮਾਣਾ ਬਣਾ ਦਿੱਤਾ ਪਰਮਾਤਮਾ ਨੇ ਉਹਨੂੰ। ਮਹਾਰਾਜ ਕਹਿੰਦੇ ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਕਹਿੰਦੇ ਜਿਹੜਾ ਗਰਭ ਹਉਮੈ ਦੇ ਵਿੱਚ ਨਾ, ਉਹਨੂੰ ਦੁਆਰਾ ਦੁਆਰਾ ਜੂਨਾਂ 'ਚ ਜਾਣਾ ਪੈਂਦਾ, ਗਰਭ 'ਚ ਜਾਣਾ ਪੈਂਦਾ। ਇਸ ਕਰਕੇ ਉਹ ਸੁਖੀ ਵੱਸਦਾ ਜਿਹੜਾ ਹਿਰਦੇ 'ਚ ਗਰੀਬੀ ਵਸਾ ਲੈਂਦਾ। ਹੋਮ ਤਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹੋਂ ਤਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹੁਣ ਸਾਨੂੰ ਇਹ ਮੱਤ ਦਿੱਤੀ ਗਈ ਆ, ਗਿਆਨ ਦਿੱਤਾ ਗਿਆ, ਜਿਹੜਾ ਸੰਸਾਰ ਦਾ ਖੇਡ ਚੱਲਦਾ ਹੈ, ਕੁਦਰਤ ਨੇ ਬਣਾਇਆ, ਨਾਰੀ ਪੁਰਖ ਸਿਰਜੀਅਨ ਬਿਖ ਮਾਇਆ ਮੋਹ ਪਿਆਰੋ। ਇਹ ਪਰਮਾਤਮਾ ਨੇ ਆ ਸ੍ਰਿਸ਼ਟੀ ਨੂੰ ਚਲਾਉਣ ਲਈ ਦੋ ਜੋੜਾ ਜੋੜਾ ਬਣਾਇਆ, ਇਹਨਾਂ ਦੇ ਸੰਯੋਗ ਨਾਲ ਸ੍ਰਿਸ਼ਟੀ ਚੱਲਦੀ ਹੈ। ਇਸ ਕਰਕੇ ਸਾਨੂੰ ਕਹਿੰਦੇ ਨੇ, ਦੱਸ ਰਹੇ ਨੇ ਵੀ ਗੁਰਸਿੱਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਕਿਵੇਂ ਉਹ ਨਿਰਲੇਪ ਰਹਿੰਦੇ ਨੇ ਗ੍ਰਸਤ ਜੀਵਨ ਦੇ ਵਿੱਚ ਹੁੰਦਿਆਂ ਹੋਇਆ। ਹੁਣ ਤਾਂ ਸਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਭਾਈ ਗੁਰਦਾਸ ਜੀ ਕਹਿੰਦੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਅਸਲ ਵਿੱਚ ਜਤੀ ਉਹ ਆ ਜਿਹਨੇ ਗ੍ਰਸਤ ਜੀਵਨ 'ਚ ਰਹਿੰਦਿਆਂ, ਜਿਹਨੂੰ ਕਹੇ ਧਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ। ਕਹਿੰਦੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਏਕਾ ਨਾਰੀ ਜਤੀ ਹੋਏ। ਹੁਣ ਇਹ ਜਿਹੜਾ ਸਾਨੂੰ ਗੁਰਬਾਣੀ ਦੇ ਵਿੱਚ ਚਾਰ ਪਦਾਰਥਾਂ 'ਚ ਕਾਮ ਇੱਕ ਪਦਾਰਥ ਆ, ਇਹ ਜਿਹੜਾ ਕਾਮ ਹੈ ਇੱਕ ਪਦਾਰਥ ਆ ਜਿਹਨੂੰ ਕਹਿੰਦੇ ਧਰਮ ਅਰਥ ਕਾਮ ਮੋਖ। ਇਸ ਕਰਕੇ ਹੁਣ ਇਹ ਕਾਮ ਜਿੰਨਾ ਚਿਰ ਅਸੀਂ ਗ੍ਰਸਤ ਜੀਵਨ 'ਚ, ਜੇ ਤਾਂ ਇਹ ਪੰਜੇ ਵਿਕਾਰ ਆ ਜਿਹੜੇ, ਇਹ ਤਾਂ ਜੇ ਤਾਂ ਸਾਡੇ ਕੰਟਰੋਲ 'ਚ ਆ ਫਿਰ ਤਾਂ ਠੀਕ ਆ, ਏਕਾ ਨਾਰੀ ਜਤੀ ਹੋਏ ਉਹ ਜਤੀ ਆ। ਪਰ ਕਹਿੰਦੇ ਕਲਯੁੱਗ ਦੇ ਵਿੱਚ ਐਸਾ ਸਮਾਂ ਆਊਗਾ, ਆਪਣੇ ਆਪ ਨੂੰ ਜਤੀ ਸਦਾਉਣਗੇ ਪਰ ਜੁਗਤ ਨਹੀਂ ਜਾਣਦੇ, ਆਹ ਵਾਲੀ ਉਹ ਘਰ ਬਾਰ ਛੱਡ ਜਾਣਗੇ, ਕਹਿਣਗੇ ਜੀ ਅਸੀਂ ਤਾਂ ਜਤੀ ਹਾਂ, ਅਸੀਂ ਤਾਂ ਵਿਆਹ ਹੀ ਨਹੀਂ ਕਰਾਉਂਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਦੱਸਦੇ ਨੇ, ਕਹਿੰਦੇ ਜਤੀ ਸਦਾਵੈ ਜੁਗਤ ਨਾ ਜਾਣੇ, ਆਹ ਜੀਵਨ ਜਾਚ ਸਿਖਾਈ ਗਈ ਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੇ ਨੇੜ ਨਾ ਜਾਵੇ। ਨੇੜ ਨਾ ਜਾਵੇ ਦਾ ਮਤਲਬ ਇਹ ਨਹੀਂ ਕਹੀ ਨਾ, ਇੱਥੋਂ ਪਰ ਐਸੇ ਵੀ ਮੈਂ ਦੇਖੇ ਆ ਦੁਨੀਆ 'ਚ ਜਿਹੜੇ ਕਹਿੰਦੇ ਅਸੀਂ ਬੀਬੀਆਂ ਦੇ ਮੱਥੇ ਹੀ ਨਹੀਂ ਲੱਗਦੇ, ਫਿਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਜਨਮ ਤਾਂ ਤੂੰ ਬੀਬੀ ਤੋਂ ਹੀ ਲਿਆ। ਇਹ ਗੁਰਮਤ ਆ ਸਾਨੂੰ ਸਿਖਾਇਆ ਜਾਂਦਾ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਤੀ ਸਦਾਵੈ ਜੁਗਤ ਨਾ ਜਾਣਾ, ਛੱਡ ਵਹੇ ਘਰ ਬਾਰ, ਘਰ ਬਾਰ ਛੱਡ ਕੇ ਕਹਿਣਗੇ ਜੀ ਅਸੀਂ ਭਿੰਗਮ ਹਾਂ। ਅਤੇ ਫਿਰ ਕਈ ਵਾਰ ਅੱਜ ਕੱਲ੍ਹ ਮੀਡੀਆ ਦਾ ਯੁੱਗ ਆ, ਜਦੋਂ ਭਿੰਗਮ ਫੜੇ ਜਾਂਦੇ ਤੁਸੀਂ ਦੇਖਦੇ ਹੀ ਹੋ, ਆਉਣ ਵਾਲਾ ਸਮਾਂ ਦੇਖੋ, ਕਿਉਂਕਿ ਇੰਨਾ ਬਰੀਕੀ ਦਾ ਯੁੱਗ ਆ ਜਾਣਾ, ਸੂਖਮ ਤੋਂ ਸੂਖਮ ਕੈਮਰਾ ਆ ਜਾਣਾ। ਇਸ ਕਰਕੇ ਇੱਥੋਂ ਤਾਂ ਤੁਸੀਂ ਮੁੱਕਰ ਜਾਓਗੇ, ਇੱਥੋਂ ਮੁੱਕਰ ਜਾਓਗੇ, ਕਿਉਂਕਿ ਜੀ ਨਕਲੀ ਵੀਡੀਓ ਬਣਾਈ ਆ, ਫੇਕ ਆ, ਜੇ ਆ ਉਹ ਆ, ਸਭ ਕੁਛ ਅੱਜ ਕੱਲ੍ਹ ਤੁਸੀਂ ਹੋ ਵੀ ਜਾਂਦਾ ਬਹੁਤ ਕੁਛ, ਇਹ ਸੱਚ ਵੀ ਆ। ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਪਰਮਾਤਮਾ ਤੋਂ ਨਹੀਂ ਫਿਰ ਛੁੱਟ ਸਕਦੇ ਜੇ ਤੁਸੀਂ ਗਲਤ ਕੰਮ ਕਰਦੇ ਹੋ, ਉਹ ਫਿਰ ਗੁਰਬਾਣੀ 'ਚ ਦੱਸਿਆ ਹੋਇਆ। ਕਹਿੰਦੇ ਦੇ ਕਬਾੜ, ਕਬਾੜ ਕਹਿੰਦੇ ਦਰਵਾਜ਼ੇ, ਪੜਦੇ ਪੁੜਦੇ ਲਾਉਂਦਾ ਬੰਦਾ, ਫਿਰ ਜਦੋਂ ਗਲਤ ਕੰਮ ਕਰਦਾ ਨਾ, ਦੇ ਕਬਾੜ ਅਣਕ ਪਰਦੇ ਮੇ ਪਰ ਦਾਰਾ ਸੰਘ ਫੱਕ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਪਰ ਦਾਰਾ ਕਹਿੰਦੇ ਪਰਾਈ ਇਸਤਰੀ। ਕਹਿੰਦੇ ਦੇ ਕਬਾੜ ਅਣਕ ਪਰਦੇ ਮੇ ਪਰ ਦਾਰਾ ਸੰਘ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢੱਕ ਹੈ। ਕਹਿੰਦੇ ਜਦੋਂ ਪਰਮਾਤਮਾ ਦੇ ਸਾਹਮਣੇ ਜਾਵੇਗਾ ਨਾ, ਚਿੱਤਰ ਗੁਪਤ ਦਾ ਭਾਵ ਹੈ ਤੇਰੇ ਗੁਪਤ ਤਸਵੀਰਾਂ ਲਈਆਂ ਜਾ ਰਹੀਆਂ, ਕੈਮਰਾ ਲੱਗਿਆ ਹੋਇਆ ਆਪਣੇ ਤੇ ਸਾਰਿਆਂ ਤੇ, ਜੋ ਕਰਦੇ ਹਾਂ ਉਹ ਸਾਰਾ ਨੋਟ ਹੋ ਰਿਹਾ, ਸਾਨੂੰ ਪਤਾ ਨਹੀਂ ਗਾ। ਜਿਹਨੂੰ ਗਿਆਨ ਹੋ ਜਾਂਦਾ ਉਹਨੂੰ ਪਤਾ ਵੀ ਸਾਨੂੰ ਦੇਖਿਆ ਜਾ ਰਿਹਾ, ਬਚਿਆ ਜਾ ਰਿਹਾ, ਤੁਹਾਨੂੰ ਰੋਜ਼ ਬਚਿਆ ਜਾ ਰਿਹਾ, ਕੀ ਕਰਦੇ ਹੋ ਤੁਸੀਂ, ਇੱਕ ਇੱਕ ਰੱਤੀ ਭਰ ਬਚਿਆ ਜਾ ਰਿਹਾ, ਗੁਰਬਾਣੀ 'ਚ ਤਾਂ ਇੱਥੋਂ ਤੱਕ ਦੱਸਿਆ ਹੋਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਦੇ ਕਬਾੜ ਅਣਕ ਪਰਦੇ ਮੇ ਪਰਦਾਰਾ ਸੰਘ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢੱਕ ਹੈ। ਕਹਿੰਦੇ ਜੇ ਤੁਸੀਂ ਇਹ ਗਲਤ ਕੰਮ ਕਰੋਗੇ ਫਿਰ ਤੁਹਾਨੂੰ ਅੱਗੇ ਕਿੱਥੇ ਲੈ ਜੂ, ਜੂਨਾਂ 'ਚ ਲੈ ਜੂ ਇਹ ਚੀਜ਼, ਪਰ ਨਾਰੀ ਕੇ ਨੇੜ ਨਾ ਜਾਵੇ, ਜਿਹਨੂੰ ਗਿਆਨ ਹੋ ਜਾਂਦਾ ਏਕਾ ਨਾਰੀ ਜਤੀ ਹੋਵੇ। ਹੇ ਕਾਮੰਗ ਨਰਕ ਵਿਸਰਾਮੰਗ, ਹੇ ਕਾਮੰਗ ਨਰਕ ਵਿਸਰਾਮੰਗ, ਅੱਜ ਕੱਲ੍ਹ ਨਾ ਥੋੜ੍ਹਾ ਵਿਦਵਾਨ ਜ਼ਿਆਦਾ ਦੁਨੀਆਂ ਪੜ੍ਹ ਗਈ ਆ, ਉਹ ਕਹਿੰਦੇ ਵੀ ਨਰਕ ਸਵਰਗ ਕੋਈ ਹੁੰਦਾ ਹੀ ਨਹੀਂ। ਹੁਣ ਇਹ ਕਹਿੰਦੇ ਨਰਕ ਬਿਸਰਾਮ, ਨਰਕ ਕੀ ਹੁੰਦਾ? ਆ 84 ਲੱਖ ਜੂਨ 'ਚ ਘੁਮਾਇਆ ਜਾਂਦਾ, ਇਹਦੇ 'ਚੋਂ ਨਿਕਲ ਕੇ ਇੱਥੇ ਆਇਆ, ਸਰਦਾਰੀ ਮਿਲੀ ਆ 84 ਲੱਖ ਦੇ, ਆਪਾਂ ਸਰਦਾਰ ਹਾਂ, ਫਿਰ ਉਹਦੇ 'ਚ ਜਾਣਾ ਚਾਹੁੰਦੇ ਅਸੀਂ? ਕਹਿੰਦੇ ਜਾਣਾ ਚਾਹੁੰਦੇ, ਫਿਰ ਇਹ ਕੰਮ ਤੁਹਾਨੂੰ ਉੱਧਰ ਲੈ ਕੇ ਜਾਊਗਾ। ਹੇ ਕਾਮੰਗ ਨਰਕ ਬਸਰਾਮੰਗ ਬਹੁ ਜੋਨੀ ਭਰਮਾਵਣ ਹੈ, ਕਹਿੰਦੇ ਬੜੀਆਂ ਜੋਨੀਆਂ 'ਚ ਭਰਮਾਊਗਾ ਤੈਨੂੰ। ਫਿਰ ਚਿੱਤ ਹਰਣ ਤ੍ਰੈ ਲੋਕ ਗਹਿਣ ਤਪ ਜਪ ਤਪ ਸੀਲ ਵਿਦਾਰ ਨੇ, ਕਹਿੰਦੇ ਵੀ ਇਹ ਐਸੀ ਇੱਕ ਖੇਡ ਹੈ ਜਿਹੜੀ ਕਾਮ ਦੀ ਹੈ, ਕਹਿੰਦੇ ਜਪ ਤਪ ਸਾਰਾ ਖਤਮ ਕਰ ਦਿੰਦਾ ਬੰਦੇ ਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਕੌਣ ਬਚਾਉਂਦਾ? ਗੁਰੂ। ਗਿਆਨ, ਗਿਆਨ ਕਾ ਵੱਧਾ ਮਨ ਰਹੇ, ਜਦੋਂ ਹਿਰਦੇ 'ਚ ਗਿਆਨ ਵੱਸ ਗਿਆ, ਗੁਰਮੁਖ ਹਿਰਦੇ ਗਰੀਬੀ ਵਸਾਵੈ, ਫਿਰ ਕਹਿੰਦੇ ਪਰਨਾਲੀ ਦੇ ਨੇੜ ਨਾ ਜਾਵੇ। ਜਿਹਨੂੰ ਗੁਰੂ ਬਚਾਵੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਹੋਰ ਨਹੀਂ ਬਚਾ ਸਕਦੀ। ਗੁਰੂ ਕਿਰਪਾ ਕਰੇ, ਗੁਰੂ ਨੂੰ ਇਹ ਜੁਗਤੀ ਦੱਸੀ ਹੈ ਸਾਨੂੰ ਜੀਵਨ ਦੀ। ਜਿਵੇਂ ਇਤਿਹਾਸ 'ਚ ਆਪਾਂ ਦੇਖਦੇ ਹਾਂ, ਬਹੁਤ ਲੰਬਾ ਚੌੜਾ ਇਤਿਹਾਸ, ਆਪਣੇ ਕੋਲ ਸਮਾਂ ਬੜਾ ਥੋੜ੍ਹਾ ਹੈ। ਭਾਈ ਜੋਗਾ ਜੀ ਹੋਏ ਨੇ, ਹਉਮੈ ਆ ਗਈ ਵੀ ਮੇਰੇ ਵਰਗਾ ਕੋਈ ਸਿੱਖ ਨਹੀਂ ਗੁਰੂ ਦਾ, ਜਿਵੇਂ ਆਪਾਂ ਨੂੰ ਵੀ ਆ ਜਾਂਦੀ ਹੈ, ਮੈਂ ਤਾਂ ਰੋਜ਼ ਹੀ ਇੰਨੀ ਬਾਣੀ ਪੜ੍ਹਦਾ, ਰੋਜ਼ ਗੁਰਦੁਆਰੇ ਸੇਵਾ ਕਰਦਾ, ਇਹ ਹਉਮੈ ਹੀ ਆ। ਜੋਗੇ ਨੂੰ ਵੀ ਹਉਮੈ ਆ ਗਈ ਸੀ ਆਪਣੇ ਅੰਗੇ। ਹੁਣ ਜੋਗਾ ਜਦੋਂ ਡਿੱਗਣ ਲੱਗਿਆ ਇੱਥੇ ਜਾ ਕੇ ਬੇਸਵਾ ਦੇ ਦਰ 'ਤੇ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰੱਖਿਆ ਕੀਤੀ ਫਿਰ ਉਹਦੀ, ਸਤਿਗੁਰ ਸਿੱਖ ਹੀ ਕਰੇ ਪ੍ਰਿਤਪਾਲ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਦੇ 'ਤੇ ਤੂੰ ਕਿਰਪਾ ਕਰਦਾ ਉਹ ਇੱਧਰਲੇ ਪਾਸੇ ਨਹੀਂ ਜਾਂਦੀ ਸੁਰਤੀ। ਬਹੁਤ ਕੁਛ ਗੁਰਬਾਣੀ 'ਚ ਇਹਦੇ ਬਾਰੇ ਦੱਸਿਆ ਹੋਇਆ। ਇਸ ਕਰਕੇ ਬਹੁਤ ਸਾਰੇ ਜੀਵ ਇਹਦੇ 'ਤੇ ਬੋਲਦੇ ਨਹੀਂ, ਡਰਦੇ ਹਾਂ ਅਸੀਂ ਇਹ ਤੋਂ, ਕਿਉਂਕਿ ਸਾਡਾ ਮਨ ਡਰਦਾ ਜਦੋਂ ਕੋਈ ਮੌਤ ਦੀ ਗੱਲ ਕਰਦਾ, ਜਦੋਂ ਇਹਦੀ ਗੱਲ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਤੁਸੀਂ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਇਹ ਮੇਰੇ ਗੁਰਸਿੱਖ ਦੀ ਨਿਸ਼ਾਨੀ ਹੈ। ਹਾਂ ਤੁਸੀਂ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਹੁਣ ਮਹਾਰਾਜ ਕਹਿੰਦੇ ਵੀ ਮੈਂ ਉਹ ਗੁਰਸਿੱਖਾਂ ਦੀ ਨਿਸ਼ਾਨੀ ਦੱਸ ਰਹੇ ਨੇ, ਕਹਿੰਦੇ ਉਹ ਪਰਾਇਆ ਧਨ ਉਹਨੂੰ ਹੱਥ ਵੀ ਨਹੀਂ ਲਾਉਂਦੇ। ਸਾਡਾ ਤਾਂ ਧਿਆਨ ਪਰਾਏ ਧਨ ਅਤੇ ਪਰਾਏ ਧਨ 'ਤੇ ਜਾਂਦਾ, ਕਿਉਂਕਿ ਨੇਤਰ ਜਿਹੜੇ ਆ ਇਹਨਾਂ ਦੇ ਵਿੱਚ ਗਿਆਨ ਦਾ ਅੰਜਨ ਨਾ ਹੋਣ ਕਰਕੇ ਇਹ ਨੇਤਰ ਦੋ ਚੀਜ਼ਾਂ ਦੇਖਣਗੇ, ਇੱਕ ਤਾਂ ਪਰਾਇਆ ਧਨ ਦੇਖਦੇ ਨੇ, ਇੱਕ ਪਰਾਇਆ ਧਨ ਦੇਖਦੇ ਨੇ। ਜਦੋਂ ਇਹ ਪਰਾਇਆ ਧਨ ਦੇਖਦੇ ਨੇ ਇਹਦੇ ਅੰਦਰ ਫੁਰਨੇ ਬਣ ਲੱਗ ਜਾਂਦੇ ਆ। ਹੁਣ ਕਹਿੰਦੇ ਪਰ ਦਰਬੇ ਕੋ ਹੱਥ ਨਾ ਲਾਵੇ, ਗੁਰਸਿੱਖ ਪਰਾਏ ਧਨ 'ਤੇ ਭੋਰਾ ਵੀ ਡੋਲਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਜਿਹੜਾ ਕੋਈ ਪਰਾਇਆ ਹੱਕ ਖਾਂਦਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਸ ਕਰਕੇ ਉਹਨਾਂ ਦੇ ਧਰਮ ਅਨੁਸਾਰ ਉਹਨਾਂ ਨੂੰ ਦੱਸਿਆ ਵੀ ਇਹ ਹਾਲਤ ਆ ਜਿਹੜਾ ਖਾਂਦਾ ਪਰਾਇਆ ਹੱਕ। ਧਰਮੀ ਬੰਦਾ ਪਰਾਇਆ ਹੱਕ ਨਹੀਂ ਖਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਭ ਝੂਠਾ ਹੈ। ਹੁਣ ਪਰਾਇਆ ਧਨ ਜਿਹੜਾ ਇਹ ਕਿਵੇਂ ਇਕੱਠਾ ਕੀਤਾ ਜਾਂਦਾ? ਪ੍ਰਪੰਚ ਕਰਕੇ, ਝੂਠ ਬੋਲ ਕੇ। ਗੁਰਸਿੱਖ ਝੂਠ ਨਹੀਂ ਬੋਲਦਾ। ਅਤੇ ਉਹ ਕਿਉਂ ਇਕੱਠਾ ਕਰਦਾ? ਕਈ ਵਾਰ ਅਸੀਂ ਕਹਿੰਦੇ ਯਾਰ ਸਰਦਾ ਨਹੀਂ ਗਾ, ਲਾਲਚ ਨੂੰ ਕਹਿੰਦੇ ਨੇ। ਹੁਣ ਉਹ ਪਰਾਇਆ ਧਨ ਇਕੱਠਾ ਕਰਦਾ, ਗੁਰਬਾਣੀ 'ਚ ਕਹਿੰਦੇ ਵੀ ਇਹਨੂੰ ਸਜ਼ਾ ਮਿਲਣੀ ਹੈ ਫਿਰ, ਕਿਉਂਕਿ ਸੁੱਤਾ ਪਿਆ ਮਨ, ਜਿਹਨੇ ਗੁਰਬਾਣੀ ਪੜ੍ਹ ਕੇ ਜਾਗ ਗਿਆ ਉਹ ਨਹੀਂ ਇਹ ਕਰਮ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਬਹੁ ਪ੍ਰਪੰਚ ਕਰ ਪਰਤਾਂ ਨੇ ਲਿਆਵੈ, ਸੁੱਤਦਾਰਾ ਪੈ ਆਣ ਲਟਾਵੈ। ਸੁੱਤਦਾਰਾ ਪਰਿਵਾਰ ਦੇ ਵਿੱਚ ਫਿਰ ਵੰਡੀਆਂ, ਸੁੱਤਦਾਰਾ ਪੈ ਆਣ ਲਟਾਵੈ, ਮਨ ਮੇਰੇ ਭੁੱਲੇ ਕਪਟ ਨਕੀਜਾ, ਅੰਤ ਨਵੀੜਾ ਤੇਰੇ ਜੀ ਭੈਲੀ। ਜੇ ਜਿਹਨੂੰ ਇਹ ਗੱਲ ਸਮਝ ਆ ਗਈ ਵੀ ਨਵੇੜਾ ਤਾਂ ਮੈਂ ਇਹਨਾਂ ਨੇ ਲਿਆ ਲਿਆ ਕੇ ਖਵਾਉਣਾ ਇਹਨਾਂ ਨੂੰ, ਆਵੇਂ ਇਹਨਾਂ ਨੇ ਮੇਰੇ ਸਾਥ ਨਹੀਂ ਆਉਣਾ। ਜਿਨ੍ਹਾਂ ਦੀ ਖਾਤਰ ਆਪਾਂ ਠੱਗੀਆਂ ਮਾਰਦੇ ਹਾਂ, ਧੋਖੇ ਕਰਦੇ ਹਾਂ, ਉਹ ਤੁਹਾਡਾ ਸਾਥ ਨਹੀਂ ਦੇਣਾ ਕਿਸੇ ਨੇ ਵੀ। ਹੁਣ ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਮੈਂ ਹਾਂ ਤਾਂ ਘੋਲ ਘੁਮਾਇਆ ਮੈਂ ਕੁਰਬਾਨ ਜਾਂਦਾ, ਪਰ ਦਰਬੇ ਨੂੰ ਹੱਥ ਨਾ ਲਾਵੈ, ਉਹ ਪਰਾਇਆ ਧਨ ਅਤੇ ਪਰਾਇਆ ਤਨ ਨਹੀਂ ਤੱਕਦੇ। ਹਾਂ ਤਾਂ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ। ਹੁਣ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੀ ਪਰਾਏ ਆ ਨਿੰਦਾ ਨਾ ਸੁਣਦੇ ਆ ਅਤੇ ਨਾ ਕਰਦੇ ਆ। ਨਿੰਦਾ ਕਰਨੀ ਅਤੇ ਨਿੰਦਾ ਸੁਣਨੀ ਸਜ਼ਾ ਇੱਕੋ ਜਿਹੀ ਹੋਈ ਆ। ਪਰ ਨਿੰਦਾ ਸੁਣ ਆਪ ਹਟਾਵੇ, ਆਪਣੇ ਆਪ ਨੂੰ ਆਪ ਵਰਜਣਾ। ਜੇ ਕੋਈ ਨਿੰਦਾ ਕਰਨ ਲੱਗਿਆ ਉਹਨੂੰ ਕਹਿ ਦਿਉ ਯਾਰ ਵੀ ਰਹਿਣ ਦੇ, ਮੈਂ ਸੁਣਨੀ ਨਹੀਂ। ਜਾਂ ਤੁਸੀਂ ਸੁਣੋ ਨਾ, ਜਾਂ ਤੁਸੀਂ ਕਹਿ ਦਿਉ ਵੀ ਮੈਂ ਨਹੀਂ ਸੁਣਨੀ। ਪਰ ਨਿੰਦਾ ਸੁਣ ਆਪ ਹਟਾਵੇ, ਆਪਣੇ ਆਪ ਨੂੰ ਵੀ ਹਟਾਵੇ, ਮੈਂ ਵੀ ਕਿਸੇ ਦੀ ਨਿੰਦਾ ਨਹੀਂ ਕਰਨੀ। ਗੁਰਬਾਣੀ 'ਚ ਫੈਸਲਾ ਦਿੱਤਾ ਜੇ ਕੋਈ ਨਿੰਦਾ ਕਰਦਾ ਅਤੇ ਸੁਣਦਾ ਉਹਦੀ ਸਜ਼ਾ ਵੀ ਦੱਸੀ ਹੋਈ ਆ ਗੁਰਬਾਣੀ 'ਚ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਉਹਨਾਂ ਨੂੰ ਫਿਰ ਇਹ ਜੂਨਾਂ 'ਚ ਜਾਣਾ ਪੈਂਦਾ, ਟੇਢੀਆਂ ਮੇਢੀਆਂ 'ਚ, ਜਿਹੜੇ ਨਿੰਦਾ ਕਰਦੇ ਨੇ। ਇਹ ਭਲੀ ਨਹੀਂ ਹੈ, ਚੰਗੀ ਨਹੀਂ ਹੈ, ਇਹ ਮਾੜੀ ਹੈ ਨਿੰਦਾ, ਪਰ ਇਹਦਾ ਸਵਾਦ ਬਹੁਤ ਆ। ਉਨਾ ਚਿਰ ਹੀ ਸਵਾਦ ਆਉਂਦਾ ਜਿੰਨਾ ਚਿਰ ਅਗਿਆਨਤਾ ਹੈ। ਜਦੋਂ ਗਿਆਨ ਹੋ ਜਾਂਦਾ ਫਿਰ ਉਹ ਇਹ ਕੰਨਾਂ ਦੇ ਨਾਲ ਨਿੰਦਾ ਨਾ ਸੁਣਦਾ। ਇਸ ਕਰਕੇ ਜੇ ਕੋਈ ਤੁਹਾਡੀ ਨਿੰਦਾ ਕਰਦਾ ਤੁਹਾਨੂੰ ਦੁੱਖ ਨਹੀਂ ਹੋਣਾ ਚਾਹੀਦਾ। ਬਾਬਾ ਕਬੀਰ ਕਹਿੰਦਾ ਮੈਨੂੰ ਚੰਗਾ ਲੱਗਦਾ, ਕਿਉਂਕਿ ਉਹ ਸਾਡੇ ਕੱਪੜੇ ਸਾਡੇ ਮਨ ਦੀ ਮੈਲ ਲਾ ਰਿਹਾ। ਜਦੋਂ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹਾਂ ਨਾ, ਉਹਦੇ ਮਨ ਨੂੰ ਸਾਹਮਣੇ ਰੱਖ ਕੇ ਉਹਦੀ ਗੱਲ ਕਰਦੇ ਹਾਂ, ਉਹਦੀ ਮੈਲ ਲੈਂਦੀ ਆ, ਸਾਡੇ 'ਤੇ ਚੜ੍ਹਦੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਕਬੀਰ ਜੀ ਦੱਸਦੇ ਨੇ, ਨਿੰਦੋ ਨਿੰਦੋ ਮੁਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਜਨ ਕਹਿੰਦੇ ਨੇ ਜੁੜੇ ਹੋਏ ਨੂੰ, ਜੁੜੇ ਹੋਏ ਨੂੰ ਚੰਗੀ ਲੱਗਦੀ ਆ, ਆਪਣੀ ਤਾਂ ਕੋਈ ਮਾੜਾ ਜਿਹਾ ਗੱਲ ਕਹਿ ਦੇਵੇ ਤਾਂ ਫਿਰ ਤਾਂ ਡਾਂਗ ਖੜਕਦੀ ਹੈ। ਇਸ ਕਰਕੇ ਉਹਨਾਂ ਨੂੰ ਚੰਗੀ ਲੱਗਦੀ ਹੈ, ਗੁਰਮੁਖਾਂ ਨੂੰ। ਉਹ ਕਹਿੰਦੇ ਵੀ ਚੰਗੀ ਗੱਲ ਆ, ਚਲੋ ਜਿਹੜੀ ਮਾੜੀ ਮੋਟੀ ਮੈਲ ਲੱਗਦੀ ਹੈ ਇਹ ਧੋ ਦਿੰਦੇ ਨੇ। ਇਸ ਲਈ ਨਿੰਦਾ ਜਿਹੜੀ ਹੈ, ਕਹਿੰਦੇ ਗੁਰਮੁਖ ਨਿੰਦਾ ਨਾ ਕਰਦੇ ਆ ਨਾ ਸੁਣਦੇ ਆ। ਹਾਂ ਤੁਸੀਂ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਘੁਮਾਵੈ। ਮਹਾਰਾਜ ਕਹਿੰਦੇ ਜਿਹੜਾ ਸਤਿਗੁਰ ਦਾ ਉਪਦੇਸ਼ ਹੈ ਨਾ, ਗੁਰਸਿੱਖ ਸੁਣਦੇ ਅਤੇ ਕਮਾਉਂਦੇ ਨੇ। ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਆ। ਇਹ ਉਪਦੇਸ਼ ਹਰ ਇੱਕ ਸਿੱਖ ਲਈ ਆ, ਇਹ ਸੁਣਨਾ ਅਤੇ ਕਮਾਉਣਾ। ਨਾ ਅਸੀਂ ਸੁਣਦੇ ਹਾਂ ਅਤੇ ਨਾ ਅਸੀਂ ਕਮਾਉਂਦੇ ਹਾਂ, ਸਾਡੀ ਬਹੁ ਗਿਣਤੀ ਹੈ। ਇਸ ਕਰਕੇ ਸੁਣਾਂਗੇ ਤਾਂ ਕਮਾਵਾਂਗੇ। ਜੇ ਹੁਣ ਸੁਣ ਲਿਆ ਆਹ ਜਿੰਨੇ ਬਚਨ ਆ ਗੁਰੂ ਨੇ ਸਾਨੂੰ ਭਾਈ ਗੁਰਦਾਸ ਜੀ ਨੇ ਦੱਸਿਆ, ਪਰ ਨਾਰੀ ਦੇ ਨੇੜ ਨਾ ਜਾਵੇ, ਪਰ ਦਰਬੇ ਕੋ ਹੱਥ ਨਾਲ ਆਵੇ, ਪਰ ਨਿੰਦਾ ਸੁਣ ਆਪ ਹਟਾਵੇ, ਸਤਿਗੁਰ ਕਾ ਉਪਦੇਸ਼ ਕਰਮਾਵੇ। ਸਤਿਗੁਰ ਦਾ ਉਪਦੇਸ਼ ਹਿਰਦੇ 'ਚ ਵਸੂ ਤਾਂ ਚੀਜ਼ਾਂ ਤੋਂ ਬਚਿਆ ਜਾਊ, ਇਹਨਾਂ ਤੋਂ, ਬੁਰਾਈਆਂ ਤੋਂ। ਹੁਣ ਮਹਾਰਾਜ ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲ, ਇਹ ਤੇਰੇ ਨਾਲ ਹੋਊਗਾ। ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਇਹੀ ਛਡਾਉਂਦਾ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਇਸ ਕਰਕੇ ਕਹਿੰਦੇ ਜਿਨ੍ਹਾਂ 'ਤੇ ਤੂੰ ਖੁਸ਼ ਹੁੰਦਾ, ਸਤਿਗੁਰ ਖੁਸ਼ ਹੁੰਦਾ, ਉਹਨਾਂ ਨੂੰ ਆਪਣਾ ਉਪਦੇਸ਼ ਸੁਣਦੇ ਅਤੇ ਉਹ ਤੇਰਾ ਉਪਦੇਸ਼ ਕਮਾਉਂਦੇ ਨੇ। ਹਾਂ ਤਸ ਘੋਲ ਘੁਮਾਇਆ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਦੀ ਨਿਸ਼ਾਨੀ ਆ, ਉਹ ਥੋੜ੍ਹਾ ਖਾਂਦੇ ਨੇ ਅਤੇ ਥੋੜ੍ਹਾ ਸੌਂਦੇ ਨੇ। ਕਿਉਂ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਲਪਹਾਰ ਸੁਲਪ ਸੀ ਨਿੰਦਰਾ। ਜੇ ਕਹਿੰਦੇ ਤੁਸੀਂ ਭੋਜਨ ਹਲਕਾ ਭੋਜਨ ਖਾਓਗੇ ਨਾ, ਤੁਹਾਨੂੰ ਨੀਂਦ ਵਧੀਆ ਆਊਗੀ। ਤੁਸੀਂ ਦੇਖਿਓ ਕਿਤੇ ਜਦੋਂ ਵਿਆਹ ਤੋਂ ਆਏ ਹੁੰਦੇ ਨਾ, ਲੇਟ ਖਾਣਾ ਖਾਂਦੇ ਹੋ ਅਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਸਵੇਰੇ ਉੱਠਣ ਸਾਰ ਸਰੀਰ ਦੀ ਬੁਰੀ ਹਾਲਤ ਹੋਈ ਪਈ ਹੁੰਦੀ ਹੈ। ਇਸ ਕਰਕੇ ਭੋਜਨ ਦਾ ਵੀ ਭਜਨ ਦੇ ਨਾਲ ਸੰਬੰਧ ਹੈ। ਤਮੋ ਗੁਣੀ ਭੋਜਨ ਧਿਆਨ ਨਹੀਂ ਲੱਗਣ ਦਊਗਾ। ਇਸ ਕਰਕੇ ਬਹੁਤ ਸਾਰੀ ਕੰਟਰੋਵਰਸੀ ਚੱਲਦੀ ਹੈ ਵੀ ਆਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਤੁਸੀਂ ਦੇਖਣਾ ਕੀ ਖਾਣਾ। ਮਹਾਰਾਜ ਕਹਿੰਦੇ ਉਹ ਖਾਣਾ ਖਾਣਾ ਜਿਹੜਾ ਛੇਤੀ ਹਜ਼ਮ ਹੋ ਜਾਵੇ। ਅਲਪਹਾਰ ਸੁਲਪ ਸੀ ਨਿੰਦਰਾ, ਹੋਂ ਤਿਸ ਘੋਲ ਘੁਮਾਇਆ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ। ਕਿ ਮਹਾਰਾਜ ਕਹਿੰਦੇ ਰਸ ਕਸ ਖਾਏ ਪਿੰਡ ਵਧਾਏ, ਭੇਖ ਕਰੇ। ਕਈ ਵਾਰੀ ਉੱਤੋਂ ਹੀ ਫਿਰ ਮੋਟਾ ਡਾਢਾ ਹੋਵੇ ਨਾ, ਅਸੀਂ ਉਹਨੂੰ ਸੰਤ ਸਮਝ ਲੈਂਦੇ ਹਾਂ, ਚੋਲਾ ਚਾਲਾ ਮੋਟਾ ਵਧੀਆ ਪਾਇਆ ਹੋਵੇ, ਕਿਉਂਕਿ ਵਿਹਲਾ ਹੈਗਾ ਨਾ, ਖਾਂਦਾ ਵੀ ਵੱਧ। ਮਹਾਰਾਜ ਕਹਿੰਦੇ ਰਸ ਕਸ ਖਾਏ, ਤੁਸੀਂ ਵੀ ਬੜੀ ਸੇਵਾ ਕਰਦੇ ਹੋ ਜਦੋਂ ਜਾਂਦੇ ਹਾਂ, ਕਰਨੀ ਚਾਹੀਦੀ ਹੈ। ਮਹਾਰਾਜ ਕਹਿੰਦੇ ਕੋਈ ਮਾੜੀ ਗੱਲ ਨਹੀਂ, ਪਰ ਕਹਿੰਦੇ ਜੇ ਕੋਈ ਗੁਰਮੁਖ ਆ ਉਹਦੀ ਸੇਵਾ ਕੀਤੀ ਥਾਂ ਪੈਣੀ ਹੈ। ਜਿਹਨੇ ਰਸ ਕਸ ਸਮਝ ਕੇ ਖਾ ਰਿਹਾ, ਕਹਿੰਦੇ ਪਿੰਡ ਵਧਾਏ, ਭੇਖ ਕਰੇ, ਗੁਰ ਸ਼ਬਦ ਨਾ ਕਮਾਏ। ਉਹ ਗੁਰੂ ਦੀ ਸ਼ਬਦ ਦੀ ਵਿਚਾਰ ਨਹੀਂ ਸੁਣਾਉਣਗੇ ਤੁਹਾਨੂੰ, ਤੁਹਾਡੇ ਘਰੇ ਜਾਣਗੇ। ਮੈਂ ਤਾਂ ਬਹੁਤ ਵਾਰ ਦੇਖਦਾ ਰੋਟੀਆਂ ਖਾ ਕੇ ਮੁੜੇ ਆਉਣਗੇ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਉੱਥੇ ਸੁਣਾਉਣਗੇ। ਕਹਿੰਦੇ ਭੇਖ ਕਰੇ, ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾਂ ਦੁੱਖ ਭਾਰੀ, ਵਿਸਟਾ ਮਾਹੇ ਸਮਾਏ। ਕਹਿੰਦੇ ਉਹ ਤਾਂ ਗੰਦਗੀ ਦਾ ਕੀੜਾ ਹੈ, ਜਿਹਨੂੰ ਇਹ ਗਿਆਨ ਨਹੀਂ ਆਇਆ, ਗੁਰ ਉਪਦੇਸ਼ ਜੀ ਨੇ ਦੁਆਰਾ ਆਪਣੇ ਅੰਦਰ ਹਿਰਦੇ 'ਚ ਨਹੀਂ ਵਸਾਇਆ। ਗੁਰਮੁਖ ਸੋਈ ਸਹਿਜ ਸਮਾਵੈ। ਕਹਿੰਦੇ ਗੁਰਮੁਖ ਉਹ ਆ ਜਿਹੜਾ ਸਹਿਜ 'ਚ ਸਮਾ ਜਾਂਦਾ। ਇਹ ਬੜੀ ਵੱਡੀ ਗੱਲ ਹੈ, ਬੜੀ ਡੂੰਘੀ ਗੱਲ ਹੈ ਜੀ, ਲੰਬਾ ਸਮਾਂ ਲਈ ਕਥਾ ਕਰਾਂਗੇ, ਕੱਲ੍ਹ ਕਰਾਂਗੇ ਇੱਥੋਂ ਫਿਰ ਸ਼ੁਰੂ। ਸਹਿਜ ਕੀ ਹੈ? ਚੌਥਾ ਪਦ ਸਹਿਜ, ਇਹ ਸਾਰਾ ਗੁਰਬਾਣੀ 'ਚ ਬਹੁਤ ਸਾਰਾ ਜ਼ਿਕਰ ਆਇਆ, ਆਪਣਾ ਸਮਾਂ ਜਿਹੜਾ ਉਹ ਸਮਾਪਤ ਆ, ਪੰਧ ਸਮੇਂ ਨੇ ਆਪਣਾ ਕਿਉਂਕਿ ਪੂਰਾ ਹੋ ਗਿਆ। ਸਮੇਂ 'ਚ ਰਹਿ ਕੇ ਗੁਰੂ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਸੁਣਨੀ ਚਾਹੀਦੀ ਹੈ। ਗੁਰੂ ਕਿਰਪਾ ਕਰੇ, ਆਓ ਗੁਰੂ ਘਰ ਦੇ ਮਹਾਨ ਕੀਰਤਨੀਏ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਤੋਂ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦਾ ਰਾਗੀ ਜੱਥਾ ਗੁਰੂ ਕੀਰਤਨ ਨਾਲ ਜੋੜੇਗਾ। ਆਓ ਜੀ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ, ਗੁਰਬਾਣੀ ਗਾਦ ਉਹਦਾ ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਵਾਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਕੀਰਤਨੀਏ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਅਤੇ ਠੀਕ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪਣੇ ਪਾਸ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜੋ ਵਿਸ਼ੇਸ਼ ਤੌਰ 'ਤੇ 2 ਦਿਨਾਂ ਦੇ ਵਾਸਤੇ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹਨ ਅੱਜ ਅਤੇ ਕੱਲ੍ਹ ਸ਼ਾਮ ਦੇ ਦੀਵਾਨਾਂ ਦੇ ਵਿੱਚ, ਦੋਵੇਂ ਦਿਨ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਲੈਣੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸਨ ਦਾਸ ਉਦਿਆ ਗੈ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜਥੇ ਦਾ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਤਾਂ ਕਿ ਇਸੇ ਹੀ ਤਰ੍ਹਾਂ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਜਿਸ ਤਰ੍ਹਾਂ ਆਪ ਜੀ ਨੂੰ ਪਿਛਲੇ ਦਿਨਾਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਪੰਥ ਦੇ ਮਹਾਨ ਕਥਾਵਾਚਕ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿੰਦਰਪਾਲ ਸਿੰਘ ਜੀ, ਜੋ ਆਪਣੇ ਪਾਸ ਦੋ ਦਿਨਾਂ ਦੇ ਵਿਸ਼ੇਸ਼ ਹਾਜ਼ਰੀਆਂ ਭਰਨਗੇ, ਅੱਜ ਅਤੇ ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਵੀ ਭਾਈ ਸਾਹਿਬ ਜੀ ਹਾਜ਼ਰੀਆਂ ਭਰਨਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਜੀ ਆਇਆਂ ਆਖਦੇ ਹਾਂ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਇਹਨਾਂ ਆਪਣੇ ਬੀਜੀ ਸਕੈਜੂਅਲ ਦੇ ਵਿੱਚੋਂ ਦੋ ਦਿਨ ਦਾ ਸਮਾਂ ਕੱਢਿਆ ਹੈ ਗੁਰਦੁਆਰਾ ਸਾਹਿਬ ਦੇ ਵਾਸਤੇ। ਸੋ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ, ਨਾਲ ਹੀ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਇਹ ਸਾਰਾ ਸਕੈਜੂਅਲ ਬਣਾਇਆ ਹੈ। ਆਪ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ ਹੁਣਾਂ ਵੱਲੋਂ 12 ਸਤੰਬਰ ਤੋਂ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਵੀ ਹਾਜ਼ਰੀਆਂ ਭਰੀਆਂ ਜਾਣਗੀਆਂ। ਸੋ ਇੱਥੇ ਦੋ ਦਿਨਾਂ ਦਾ ਸਮਾਂ ਹੈ ਅੱਜ ਅਤੇ ਕੱਲ੍ਹ ਦਾ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ, ਅਤੇ ਨਾਲ ਹੀ ਦੋ ਜ਼ਰੂਰੀ ਬੇਨਤੀਆਂ ਹਨ ਕਿ ਆਉਣ 13 ਤਰੀਕ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਰੈਸਲਿੰਗ ਦਾ ਟੂਰਨਾਮੈਂਟ ਹੋ ਰਿਹਾ ਹੈ, ਜਿਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਵੱਲੋਂ ਜੋ ਆਪਣੀ ਕਮਿਊਨਿਟੀ ਅਤੇ ਦੂਸਰੀ ਕਮਿਊਨਿਟੀਆਂ ਦੇ ਬੱਚੇ ਰੈਸਲਿੰਗ ਕਰਦੇ ਹਨ, ਉਹਨਾਂ ਵੱਲੋਂ ਇਸ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਜਾਵੇਗਾ। ਇਸ ਟੂਰਨਾਮੈਂਟ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗਾ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰਨੀਆਂ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਨਾਲ ਲੈ ਕੇ ਆਉਣਾ, ਕਿਉਂਕਿ ਬੱਚੇ ਸਾਰਾ ਕੁਛ ਦੇਖ ਕੇ ਉਤਸ਼ਾਹਿਤ ਹੋਣਗੇ ਅਤੇ ਇਸ ਪਾਸੇ ਲੱਗਣਗੇ। ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਜੋ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੈ, ਇਸ ਵਾਰ 24 ਅਕਤੂਬਰ ਸ਼ਨੀਵਾਰ ਨੂੰ ਹੋ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਾਓ, ਤਾਂ ਨਾਲ ਹੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਰ ਪ੍ਰੋਗਰਾਮ ਹਨ, ਜਿਸ ਦੇ ਵਿੱਚ ਬੱਚਿਆਂ ਦੇ ਯੂਥ ਦਰਬਾਰ ਅਤੇ ਹੋਰ ਕਲਾਸਾਂ ਚੱਲਦੀਆਂ ਹਨ, ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ, ਤਾਂ ਕਿ ਸਾਰੇ ਹੀ ਪਰਿਵਾਰਾਂ ਸਮੇਤ ਆਪਾਂ ਬੱਚਿਆਂ ਨਾਲ ਹਾਜ਼ਰੀ ਭਰ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

परम सम्मान योग जुगोह जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे गुरमत दीवान दी आप जी हाजरी भर रहे हो जो सतगुरां दे घर विच जीवन कमाण लई जो शिखर कर्म सतगुरां ने दस्या है सब तो श्रेष्ठ सब तो उत्तम उस सब तो उत्तम पवित्र कर्म विच आपां हाजरी भर रहे सां। ओ सारे धर्म दे कर्मा तो श्रोमणी कमर कर्म एक है कि अकाल पुरख वाहिगुरु जी दी सिव तो सलाह दे विच कीर्तन करना। इस करके मैं शब्द श्रोमणी शिखर कर्म वरत्या है और सतगुरु जी ने श्री गुरु ग्रंथ साहिब दी अमृत गुरबाणी दे विच सारे कर्म कांडा दा जिक्र कर दिया अखीर ते जब नू जिसनू सब तो उत्तम कर्म मनिया ओ है सतगुरां दी बाणी दा कीर्तन करना। हजूर दा एक बचन है सोठ राग दी अष्टपदी है उस अष्टपदी दियां पहलियां रहाओ दियां तुकां ने मैं किए कर्म अनेका हार परयो स्वामी कै द्वारे दीजे बुद्ध विवेका। उस विच सतगुरां ने अनेकां कर्मां दा जिक्र कीता सब तो पहला विद्या दा जिक्र कीता जोग मत दा जिक्र कीता तीर्थ इशनान दा जिक्र कीता चुप धारण करके जिंदगी बतीत करन दा जिक्र कीता इत्थों तक के राज भाग मान के दुनियावी जिन्नियां वासनावां ने उहनां नूं भोगण दा जिक्र कीता सब दा वेरवा दे के अखीर ते सतगुरां ने आप ही उत्तर दिता कि सब तो श्रोमणी कर्म की है। असी बचन पढ़ने आ पाठ पढ़ियो अर वेद विचारियो निवल भुअंगम साधे पंच जना सो संग न छुटक्यो अदक आहंग बुद्ध बांधे। सतगुरु गुरु अर्जन देव जी कहिंदे पाठ भी कीते विचार भी निठ के कीती जोगियां वाले कर्म भी कीते पर सच है कि इन्हां पंजां वकारां ने एक कर्म करन दे बावजूद भी अंदरों खैड़ा नहीं छड्डिया। फिर अगे वचन कीता कि प्यारे इन बिद मिलन ना जाई मैं किए कर्म अनेका हार परयो स्वामी कै द्वारे दीजे बुद्ध विवेका। ओ सूझवान विद्वान कहिंदे ने कि इस अष्टपदी दे अर्थ कर लग्या हर एक पदे नाल इस नूं जोड़ के अर्थ करो कि मैं किए कर्म अनेकां। उस विच सतगुरां ने सारा जिक्र कीता मन कामना तीर्थ जय बस्यो सारा जिक्र करके अखीर ते जब सतगुरां ने जिहड़ा सब तो श्रोमणी कर्म दस्या ओ है हर कीर्त साध संगत है सिर कर्मन कै कर्मा कहो नानक तिस भयो प्राप्त जिस पुरब लिखे का लहना तेरो सेवक ए रंग माता भयो कृपाल दीन दुख भंजन हार हर कीर्तन एहो मन राता रहाओ दूजा। इत्थे सतगुरां ने फिर सब तो श्रोमणी कर्म संगत जी जिहड़ा दस्या ओ गुरु दी बाणी दा कीर्तन है। दूजी गल भाई साहब ने बड़ा प्यारा शब्द वरत्या रबाब ते असल विच गुरु नानक साहब ने इसे ही साज की वरतों कराई भाई मरदाना जी। मैं अजे फतेह नहीं बुलाई सिर्फ थोड़ी जी बेनती कर ली
ਹਾਲਾਂਕਿ ਭਾਈ ਸਾਹਿਬ ਨੂੰ ਪਤਾ ਰਬਾਬਾਂ ਦੀਆਂ ਕਈ ਕਿਸਮਾਂ ਨੇ, ਇਸ ਨੂੰ ਕਿ ਜਿਹੜਾ ਭਾਈ ਮਰਦਾਨਾ ਜੀ ਨੇ ਵਜਾਈ ਉਸਨੂੰ ਫਿਰੰਦੀਆ ਰਬਾਬ ਕਹਿੰਦੇ ਆ, ਇਸ 'ਤੇ ਹੀ ਹੈ ਨਾ ਜੀ, ਭਾਈ ਫਿਰੰਦੇ ਤੋਂ ਰਬਾਬ ਬਣਵਾਈ, ਇਹਦੀ ਰਿਦਮ ਹੀ ਬੜੇ ਕਮਾਲ ਦੀ ਹੈ। ਅਤੇ ਭਾਈ ਸਾਹਿਬ ਨੇ ਜਿੰਨੀ ਵਾਰੀ ਭਾਈ ਸਾਹਿਬ ਲਈ ਸ਼ਬਦ ਵਰਤਿਆ ਉਹਦੇ ਵਿੱਚ ਖਾਸ ਕਰਕੇ ਭਾਈ ਮਰਦਾਨਾ ਜੀ ਲਈ ਰਬਾਬੀ ਸ਼ਬਦ ਵਰਤਿਆ ਹੈ। ਉਹ ਸ਼ਬਦ ਹੈ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਸ਼ਬਦ ਹੋਰ ਵਰਤਿਆ ਕਿ ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮਿਰਾਸੀ, ਇਹ ਸ਼ਬਦ ਵਰਤਿਆ ਹੈ। ਜੇ ਤਵਾਰੀਖ ਨੂੰ ਪੜ੍ਹੋ ਤੇ ਭਾਈ ਮਰਦਾਨਾ ਜੀ ਦਾ ਜਿਹੜਾ ਪਿਛੋਕੜ ਹੈ ਉਹ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਜਾ ਕੇ ਜੁੜਦਾ ਹੈ। ਜੋ ਪਟਿਆਲਾ ਯੂਨੀਵਰਸਿਟੀ ਕਿਤਾਬ ਛਾਪੀ ਡਾਕਟਰ ਮਹਿੰਦਰ ਕੋਲ ਉਹ ਪਿਛੋਕੜ ਤੱਕ ਲੈ ਕੇ ਜਾਂਦੇ ਆ। ਉਂਝ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦੋ ਵਾਰੀ ਜਦੋਂ ਸ਼ਬਦ ਦੇ ਵਰਤਿਆ ਉਸ ਵਿੱਚ ਇਹ ਵਰਤਿਆ ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮਿਰਾਸੀ। ਮਿਰਾਸੀ ਸ਼ਬਦ ਅਰਬੀ ਦੇ ਮਿਰਾਸ ਸ਼ਬਦ ਤੋਂ ਬਣਿਆ ਹੈ, ਜਿਸ ਦਰ ਤੇ ਸਾਂਭਣ ਵਾਲਾ, ਵਿਰਾਸਤ ਨੂੰ ਰੱਖਣ ਵਾਲਾ। ਮੈਂ ਸਿਰਫ ਇੱਕੋ ਬੇਨਤੀ ਕਰਕੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਉਹ ਹਜ਼ੂਰ ਨਾਲ ਕੀਰਤਨ ਕਰਦੇ ਆ। ਸਾਡੇ ਕੋਲ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਯਾਦ ਵਿੱਚ ਹਰ ਸਾਲ ਆਪ ਸੰਗਤ ਦੇ ਦਰਸ਼ਨ ਕਰਨ ਮੈਂ ਉਹਨਾਂ ਦੇ ਕਈ ਸਾਲ ਉਹ ਚੱਲੇ। ਬਾਬਾ ਬੁੱਢਾ ਸਾਹਿਬ ਦਾ ਸਭ ਤੋਂ ਪਹਿਲਾਂ ਜਿੰਨਾ ਜੀਵਨ ਲਿਖਿਆ ਡਿਟੇਲ ਨਾਲ ਉਹਨੇ ਗਿਆਨੀ ਮੰਗਲ ਸਿੰਘ ਦੀ ਉਪਦੇਸ਼ਕ, ਬਹੁਤ ਪੁਰਾਣੀ ਕਿਤਾਬ ਹੈ, ਮਿਲ ਜਾਂਦੀ ਅੱਜ ਕੱਲ੍ਹ, ਪਰ ਜਦੋਂ ਬਹੁਤ ਵਾਰੀ ਛਪਾਈ ਹੋਏ ਤਾਂ ਕਈ ਗਲਤੀਆਂ ਵਿੱਚ ਹੋ ਜਾਂਦੀਆਂ। ਉਸ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਭਾਈ ਮਰਦਾਨਾ ਜੀ ਪੁੱਛਦੇ ਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ। ਬਾਬਾ ਬੁੱਢਾ ਸਾਹਿਬ ਆਪਣਾ ਜ਼ਿਕਰ ਕਰ ਦਿੰਦੇ ਆ, ਇਸ ਤਰ੍ਹਾਂ ਮਿਲਿਆ। ਬਾਬਾ ਜੀ ਭਾਈ ਮਰਦਾਨਾ ਜੀ ਨੂੰ ਪੁੱਛਦੇ ਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ। ਹਾਲਾਂਕਿ ਮੈਨੂੰ ਪਤਾ ਭਾਈ ਮਨੀ ਸਿੰਘ ਹੋਣਾ ਹੋਰ ਲਿਖਿਆ, ਜਨਮ ਸਾਖੀਆਂ ਕੁਛ ਹੋਰ ਕਹਿੰਦੀਆਂ ਨੇ, ਪਰ ਮੈਨੂੰ ਉੱਥੇ ਗੱਲ ਬੜੀ ਚੰਗੀ ਲੱਗੀ। ਭਾਈ ਮਰਦਾਨਾ ਜੀ ਨੇ ਆਪਣੇ ਪਿਤਾ ਦਾ ਜ਼ਿਕਰ, ਆਪਣੀ ਮਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਕਿਹਾ ਇੱਕ ਦਿਨ ਸਤਿਗੁਰੂ ਬਾਲ ਅਵਸਥਾ ਵਿੱਚ ਖੇਡ ਰਹੇ ਸਨ, ਇਹ ਉਹਨੇ ਲਿਖਿਆ ਹੈ। ਗੱਲ ਜਿਹੜੀ ਮੈਨੂੰ ਚੰਗੀ ਲੱਗੀ, ਅੰਧ ਨੇ ਮੇਰੀ ਮਾਂ ਉਹ ਲੰਘਦੀ ਪਈ ਸੀ ਤੇ ਗਰੀਬੀ ਘਰ ਵਿੱਚ ਇੰਨੀ ਸੀ, ਉਹਨੇ ਇੱਕ ਸ਼ਬਦ ਕਿਹਾ, ਕਿਸੇ ਦਾ ਕੋਠਾ ਕਿਸੇ ਦਾ ਪੱਲਾ, ਸਾਡਾ ਗਰੀਬਾਂ ਦਾ ਸਿਰਫ ਅੱਲਾ। ਇਹ ਨੋਟ ਕਰਨ ਵਾਲੀ ਗੱਲ ਮੈਨੂੰ ਬੜੀ ਚੰਗੀ ਲੱਗੀ। ਕੋਠਾ ਸਮਝ ਗਿਆ ਨਾ, ਜਿਹ 'ਚ ਦਾਣੇ ਪਾਉਂਦੇ ਆ। ਕਹਿੰਦੇ ਕਿਸੇ ਕੋਲ ਕੋਠੇ ਨੇ ਅਨਾਜ ਦੇ ਭਰੇ, ਕਿਹਨੇ ਕਮਾਈ ਇੰਨੀ ਕੀਤੀ ਉਹਦੇ ਪੱਲੇ ਪੈਸੇ ਬੜੇ ਨੇ, ਪੱਲੇ ਦਾ ਅਰਥ ਲੜ। ਕਿਸੇ ਦਾ ਕੋਠਾ ਕਿਸੇ ਦਾ ਪੱਲਾ, ਆ ਸਾਡਾ ਗਰੀਬਾਂ ਦਾ ਸਿਰਫ ਅੱਲਾ। ਕਹਿੰਦਾ ਬਾਬਾ ਜੀ ਨੇ ਸੁਣਿਆ, ਕਹਿਣ ਲੱਗੇ ਬੀਬੀ ਅਸੀਂ ਵੀ ਅੱਲਾ ਦੇ ਸਹਾਰੇ ਜੀਨੇ ਆ ਤੇ ਸਾਨੂੰ ਵੀ ਉਹਨਾਂ ਦੀ ਭਾਲ ਹੈ ਜਿਹੜਾ ਅੱਲਾ ਦੇ ਸਹਾਰੇ ਜਿੰਦਾ। ਇੱਕ ਕੰਮ ਕਰ, ਆਪਣਾ ਪੁੱਤਰ ਸਾਨੂੰ ਦੇ ਦੇ। ਉਸ ਵਿੱਚ ਉਹਨਾਂ ਨੇ ਇਸ ਢੰਗ ਨਾਲ ਸਾਖੀ ਨੂੰ ਦਰਜ ਕੀਤਾ। ਖੈਰ ਭਾਈ ਸਾਹਿਬ ਜੀ ਨੇ ਕੋਈ 47 ਸਾਲ ਕਹਿੰਦਾ, ਕੋਈ 54 ਕਹਿੰਦਾ, ਮੈਂ ਕਹਿੰਦਾ ਅੱਧੀ ਸਦੀ ਕਰੀਬ ਭਾਈ ਸਾਹਿਬ ਨੇ ਰਬਾਬ ਵਜਾਈ ਗੁਰੂ ਨਾਨਕ ਸਾਹਿਬ ਦੇ ਨਾਲ। ਫਿਰ ਅਖੀਰ ਤੇ ਇੱਕ ਬੇਨਤੀ, ਕਿਉਂਕਿ ਭਾਈ ਸਾਹਿਬ ਨੇ ਸ਼ਬਦ ਰਬਾਬੀ ਵਰਤਿਆ ਤੇ ਬੁਲਾਰੇ ਦੀ ਇੱਕ ਕਮਜ਼ੋਰੀ ਕਹਿ ਲਓ, ਉਹ ਜੋ ਪਹਿਲਾਂ ਬੋਲਿਆ ਜਾਂਦਾ ਉਹ ਅਸਰ ਕਰਦਾ। ਤੇ ਮੈਂ ਭਾਈ ਸਾਹਿਬ ਥੱਲੇ ਆਉਂਦਿਆਂ ਮੇਰਾ ਧਿਆਨ, ਭਾਵੇਂ ਮੈਂ ਗੱਲਾਂ ਕਰਨਾ, ਧਿਆਨ ਇਹ ਹੁੰਦਾ ਵੀ ਉੱਤੇ ਕੀਰਤਨ ਕਿਹੜਾ ਹੋ ਰਿਹਾ। ਇੱਕ ਸ਼ਬਦ ਦੀ ਤੁਕ ਮੇਰੇ ਕੰਨਾਂ 'ਚ ਪਈ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਨ, ਜੋ ਮੈਂ ਸੁਣਿਆ। ਉਸ ਤੋਂ ਬਾਅਦ ਤੁਸੀਂ ਦੂਜਾ ਸ਼ਬਦ ਕੀਤਾ ਗੁਰੂ ਰਾਮਦਾਸ ਦੀ ਸਿਫਤ ਵਿੱਚ, ਤੀਸਰਾ ਬਚਨ ਤੁਸੀਂ ਪੜ੍ਹਿਆ ਮੇਰਾ ਮਾਤ ਪਿਤਾ ਹਰ ਰਾਇਆ, ਅਖੀਰ ਤੇ ਪੌੜੀ ਤੁਸੀਂ ਲਾਈ ਸਮਾਪਤੀ ਦੀ। ਮੈਂ ਉਹੀ ਜ਼ਿਕਰ ਅੱਜ ਕਰਕੇ ਜਾਣਾ ਜੋ ਮੇਰੇ ਕੰਨਾਂ 'ਚ ਪੌੜੀਆਂ ਚੜ੍ਹਦਿਆਂ ਪਿਆ। ਤਿੰਨੇ ਸ਼ਬਦਾਂ ਦੀ ਆਪਾਂ ਸੰਖੇਪ ਜੀ ਗੱਲ ਕਰਾਂਗੇ, ਪਰ ਇੱਕ ਗੱਲ ਕਹਿ ਕੇ ਕਿ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਇਹਦੇ ਬਾਰੇ ਸਾਡੇ ਬਹੁਤ ਹੀ ਸਿਆਣੇ ਸੁਗੜ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਕਿ ਘੱਲ ਕੇ ਫਿਰੰਦੇ ਢਿੱਗ, ਘੱਲ ਕੇ ਫਿਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ,
ਇਹਦਾ ਮਤਲਬ ਕੀਰਤਨ ਦੀ ਦਾਤ ਬਾਬਾ ਜੀ ਨੇ ਦਿੱਤੀ। ਅੱਜ ਵੀ ਤੁਹਾਨੂੰ ਸਜੰਦੇ ਟੌਪ ਦੇ ਮਿਲ ਜਾਣਗੇ, ਗਜ਼ਲਾਂ ਗਾਉਣ ਵਾਲੇ ਮਿਲ ਜਾਣਗੇ, ਕਲਾਸੀਕਲ ਤੁਰੰਤਰ ਤੁਹਾਨੂੰ ਗੰਧਰਵ ਬੰਦੇ ਮਿਲ ਜਾਣਗੇ, ਪਰ ਕੀਰਤਨ ਰੱਬ ਦੀ ਦਾਤ ਹੁੰਦੀ ਹੈ। ਉਹ ਕਹਿੰਦੇ ਨੇ ਘੱਲ ਕੇ ਫਿਰੰਦੇ ਟਿਕ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ, ਬਾਬੇ ਬਾਬਰ ਜੈ ਜਾਵਰਾਂ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ। ਵੇਖੋ ਅਰਥ ਪਹੁੰਚਦੇ, ਰਬਾਬ ਸਾਜ ਹੈ ਨਾ, ਉਹ ਵਿਦਵਾਨ ਉਹ ਅਰਥ ਕਰਦਾ, ਰਬਾਬ ਦਾ ਅਰਥ ਕਰਦਾ ਰੱਬ ਆਬ। ਉਹ ਕਹਿੰਦਾ ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਆਬ ਦਾ ਅਰਥ ਪਾਣੀ ਜਲ। ਹਾਂਜੀ, ਕਹਿੰਦੇ ਬਾਬਾ ਜੀ ਦਾ ਰਬਾਬੀ ਭਾਈ ਮਰਦਾਨਾ, ਉਹਦੀ ਤਾਰ ਉਹ ਹੈ ਜਿਹਦੇ ਛੂਹਿਆਂ ਅੰਦਰ ਦੀ ਪਿਆਸ ਬੁੱਝਦੀ, ਉਹ ਰੱਬ ਦੇ ਅੰਮ੍ਰਿਤ ਸ਼ਬਦ ਨੂੰ ਬਣਦਾ ਪਿਆ। ਘੱਲ ਕੇ ਫਿਰੰਦੇ ਟਿਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥੱਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਉੱਥੇ ਉਹ ਲਿਖਦਾ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ, ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ। ਅਸੀਂ ਹੁਣ ਕੀਰਤਨ ਸਰਵਣ ਕੀਤਾ ਤੇ ਮੇਰੇ ਮਨ ਚ ਕੁਦਰਤੀ ਸੀ, ਉਂਜ ਵੇਰੇ ਸੀ ਵੀ ਭਗਤ ਸਾਧਨਾ ਜੀ ਦਾ ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਕਿ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ ਹੈ। ਮੇਰੀ ਇੱਛਾ ਸੀ ਉਹ, ਪਰ ਅੱਜ ਭਾਈ ਸਾਹਿਬ ਨੇ ਜੋ ਗਾਇਆ, ਮੇਰਾ ਚਿੱਤ ਕੀਤਾ ਸੰਗਤ ਨੇ ਤਾਂ ਸਾਰਾ ਕੀਰਤਨ ਸੁਣਿਆ ਹੈ, ਪਰ ਜਿੰਨੇ ਕੁ ਸ਼ਬਦ ਮੇਰੇ ਕੰਨਾਂ ਚ ਪਏ ਮੈਂ ਅੱਜ ਸਿਰਫ ਸੰਖੇਪ ਜੀ ਉਹਦੀ ਵਿਚਾਰ ਕਰਕੇ ਜਾਣੀ। ਇਹ ਨਾ ਸਮਝਿਓ ਮੈਂ ਵਿਸ਼ੇ ਤੋਂ ਭਟਕ ਜਾਵਾਂਗਾ, ਤਿੰਨ ਗੱਲਾਂ ਕਰਾਂਗਾ ਕਿਉਂਕਿ ਵੱਖਰੇ ਵੱਖਰੇ ਪ੍ਰਕਰਨ ਨੇ ਨਾ। ਫਿਰ ਵੀ ਆਪ ਅਸੀਸ ਬਖਸ਼ੋ ਜਿਤਨੇ ਗੁਰੂ ਦਰਬਾਰ ਵਿੱਚ ਹਾਜ਼ਰ ਹੋ। ਸੰਗਤ ਜੀ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਜੋ ਅਸਾਂ ਸੁਣਿਆ ਭਾਈ ਸਾਹਿਬ ਜੀ ਦਾ ਕੀਰਤਨ, ਇਹਨਾਂ ਟੇਕ ਰੱਖੀ ਸੀ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਸਤਿਗੁਰਾਂ ਨੇ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਇਹ ਜਿਹੜਾ ਅੰਮ੍ਰਿਤ ਸ਼ਬਦ ਹੈ, ਹੁਣ ਇਸ ਵਿੱਚ ਕਿਸੇ ਅੰਨ ਮਤ ਵਾਲੇ ਕਿਸੇ ਵੀ ਬੰਦੇ ਨੂੰ ਸੰਬੋਧਨ ਨਹੀਂ ਕੀਤਾ ਗਿਆ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਸੀਂ ਦਰਸ਼ਨ ਕਰਨੇ ਆ। ਸਿਆਣੇ ਵਿਦਵਾਨ ਸੁਗੜ ਜਿਹੜੇ ਨੇ ਉਹ ਬਾਣੀ ਉਚਾਰਨ ਦੇ ਸੰਬੰਧ ਵਿੱਚ ਇਹ ਜ਼ਰੂਰ ਬਖਸ਼ਿਸ਼ ਕਰਦੇ ਆ। ਇਹ ਸਾਰੇ ਬਾਣੀਕਾਰਾਂ 'ਤੇ ਤਕਰੀਬਨ ਢੁਕੇਗਾ ਜਿਨ੍ਹਾਂ ਦੇ ਜ਼ਿਆਦਾ ਸ਼ਬਦ ਨੇ। ਉਸ ਵਿੱਚ ਉਹ ਗੱਲ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਹਨਾਂ ਸ਼ਬਦਾਂ ਦੇ ਦਰਸ਼ਨ ਹੋਣਗੇ ਜਿਸ ਵਿੱਚ ਨਾ ਤਾਂ ਕਿਸੇ ਜਗਿਆਸੂ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਅੰਨ ਮਤ ਵਾਲੇ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਮਨ ਮਤ ਵਾਲੇ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਬ੍ਰਾਹਮਣ ਨੂੰ, ਕਾਜੀ ਨੂੰ, ਜੋਗੀ ਨੂੰ, ਮੁੱਲਾ ਨੂੰ ਕਿਸੇ ਨੂੰ ਉਪਦੇਸ਼ ਦਿੱਤਾ। ਅਸਲ 'ਚ ਆਪਣੇ ਆਪੇ ਵਿੱਚ ਬੈਠ ਕੇ, ਫਿਰ ਮੈਂ ਸ਼ਬਦ ਵਰਤਿਆ ਆਪਣਾ ਆਪਾ, ਆਪਣੇ ਆਪੇ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰ ਕਰਕੇ, ਉਸ ਨੂੰ ਸੰਬੋਧਨ ਕਰਕੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ। ਥੋੜ੍ਹੀ ਜਿਹੀ ਬਣਗੀ, ਆਪਾਂ ਦਰਸ਼ਨ ਕਰਾਂਗੇ ਕਿਉਂਕਿ ਸਤਿਗੁਰਾਂ ਨੇ ਇਸ ਵਿੱਚ ਕਿਹਨੂੰ ਸੰਬੋਧਨ ਕੀਤਾ, ਭੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾਂ ਨਾ। ਇਸ ਵਿੱਚ ਸਿਰਫ ਅਕਾਲ ਪੁਰਖ ਨੂੰ ਰਾਉ ਦੀਆਂ ਤੁਕਾਂ ਨੇ, ਸਾਚਾ ਨਿਰੰਕਾਰ ਨਿਜ ਥਾਏ। ਇਸ ਵਿੱਚ ਚਾਰ ਪਦੇ ਨੇ ਤੇ ਚਾਰੇ ਪਦਿਆਂ ਵਿੱਚ ਇੱਕੋ ਗੱਲ ਕਹੀ, ਭੀ ਤੇਰੀ ਕੀਮਤ ਨਾ ਪਵੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਕੋਈ ਕੀਮਤ ਦਾ ਅਰਥ ਤੇ ਕੋਈ ਅੰਤ ਨਹੀਂ ਪਾ ਸਕਦਾ, ਤੇ ਸੱਚ ਇਹ ਵੀ ਜੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਤੇਰਾ ਨਾਮ ਇੰਨਾ ਵੱਡਾ, ਤੇਰੇ ਨਾਮ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਇਹ ਸੀ ਨਾ ਸਦਾਈ ਕਿ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ।
ਉਂਝ ਇਸ ਗੱਲ ਨੂੰ ਸੰਗਤ ਜੀ ਕਿਸੇ ਵੀ ਬੰਦੇ ਨਾਲ ਜੋੜ ਕੇ ਅਰਥ ਨਹੀਂ ਕਰਨੇ। ਅੱਜ ਵੀ ਸਾਡੇ ਸਮਾਜ ਵਿੱਚ ਬਹੁਤ ਹੈ ਜੀ ਜਿਹੜੇ ਇਹ ਦਾਅਵੇ ਪੇਸ਼ ਕਰਦੇ ਆ ਕਿ ਪਰਮਾਤਮਾ ਬਾਰੇ ਮੈਂ ਸਿਰਫ ਜਾਣਦਾ ਹਾਂ, ਅਕਾਲ ਪੁਰਖ ਵਾਹਿਗੁਰੂ ਦੀ ਮੈਨੂੰ ਸਮਝ ਹੈ। ਇੱਥੋਂ ਤੱਕ ਉਹ ਸਿਮਰਨ ਜਪ ਤਪ ਨਾਮ ਦੀ ਗੱਲ ਕਰਦਿਆਂ ਵੀ ਇੰਨੀ ਕੁ ਇਗੋ ਚ ਖੌਮੇ ਚੋਂ ਗੱਲ ਕਰ ਰਹੇ ਆ ਕਿ ਸਿਰਫ ਸਾਨੂੰ ਪਤਾ ਹੈ, ਹੋਰ ਇਸ ਸੰਸਾਰ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ। ਅਤੇ ਕੁਦਰਤੀ ਤੌਰ 'ਤੇ ਲੋਕ ਪਿੱਛੇ ਤੁਰ ਪੈਂਦੇ ਆ ਜੀ। ਇਹ ਸਮਾਜ ਦਾ ਸੁਭਾਅ ਹੈ ਕਿ ਰੂਹਾਨੀਅਤ ਇੱਕ ਐਸੀ ਰੱਬ ਦੀ ਦਾਤ ਹੈ ਜਿਸ ਬਾਰੇ ਬੰਦਾ ਝੂਠ ਬੋਲ ਕੇ ਵੀ ਲੋਕਾਂ ਨੂੰ ਆਪਣੇ ਪਿੱਛੇ ਲਾ ਸਕਦਾ ਹੈ। ਵਾਹਿਗੁਰੂ ਜੀ ਮੈਂ ਬਾਣੀ 'ਚੋਂ ਡਰ ਕੇ ਕਹਿੰਦਾ, ਇੱਕ ਮਹਾਰਾਜ ਦਾ ਬਚਨ ਹੁੰਦਾ, ਕਾਲ ਨਾਹੀਂ ਜੋਗ ਨਾਹੀਂ ਨਾ ਹੀ ਸਤ ਕਾ ਟੱਬ ਤਾਂ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ। ਕੱਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਹੁਣ ਇਸ ਵਿੱਚ ਸਤਿਗੁਰੂ ਕਿਸ ਦਾ ਜ਼ਿਕਰ ਕਰ ਰਿਹਾ? ਕਿਉਂਕਿ ਇੱਕ ਬੰਦਾ ਪਰਮਾਤਮਾ ਦੇ ਵੈਸ਼ਨੋ ਵੈਸੇ ਕਲਯੁਗੀ ਪਾਂਡਾ ਸੀ, ਉਸ ਬਾਰੇ ਕਹਿ ਰਿਹਾ ਕਿ ਜਿਹੜਾ ਆਪਣੇ ਪਿੱਛੇ ਉਹ ਲੋਟਾ ਅੱਗੇ ਪਿਆ ਹੈ। ਮੈਂ ਚਲੋ ਥੋੜ੍ਹੀ ਜਿਹੀ ਭੂਮਿਕਾ ਅਰਜ਼ ਕਰ ਦੇਣਾ। ਉਸ ਸਾਧ ਅੱਗੇ ਲੋਟਾ ਪਿਆ ਹੈ, ਉਹ ਕੀ ਕਰਦਾ? ਅੱਖਾਂ ਬੰਦ ਕਰ ਲੈਂਦਾ, ਨੱਕ ਵੀ ਪਕੜ ਲੈਂਦਾ। ਇਹ ਸ਼ਬਦ ਕਹਿੰਦਾ ਜੀ ਹੁਣ ਮੈਂ ਸ਼ਿਵਪੁਰੀ 'ਚ ਪਹੁੰਚ ਗਿਆ। ਸ਼ਰਧਾਲੂ ਅੱਗੇ ਮੰਨੀ ਜਾ ਰਿਹਾ, ਹੁਣ ਮੈਂ ਇੰਦਰਪੁਰੀ ਚਲਾ ਗਿਆ ਹਾਂ, ਹੁਣ ਮੈਂ ਬ੍ਰਹਮਪੁਰੀ ਤੱਕ ਪਹੁੰਚ ਚੁੱਕਾ। ਉਹ ਸਾਰੀਆਂ ਪੁਰੀਆਂ ਦਾ ਜ਼ਿਕਰ ਕਰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਨੂੰ ਦੇਖਦੇ ਆ, ਅਤੇ ਸੱਚ ਹੈ ਉਸ ਦੇ ਅੱਗੇ ਲੋਟਾ ਪਿਆ, ਜਿਸ ਲੋਟੇ ਵਿੱਚ ਸ਼ਰਧਾਲੂ ਆਪਣੇ ਵੱਲੋਂ ਭੇਟਾ ਪਾਈ ਜਾ ਰਿਹਾ, ਪੈਸੇ ਪਾਉਂਦੇ ਪਏ। ਗੁਰੂ ਸਾਹਿਬ ਦੇਖ ਰਿਹਾ, ਉਹਦੀਆਂ ਅੱਖਾਂ ਬੰਦ ਨੇ। ਅਤੇ ਯਾਦ ਰੱਖਿਓ, ਇਸ ਦੁਨੀਆਂ ਵਿੱਚ ਪਖੰਡ ਕਰਨ ਵਾਸਤੇ ਵੀ ਅੰਦਰ ਦੀ ਇਕਾਗਰਤਾ ਚਾਹੀਦੀ ਹੈ। ਬਗਲਾ ਵੀ ਤਾਂ ਇਕਾਗਰ ਹੀ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਧਿਆਨ ਦਾ ਜ਼ਿਕਰ ਕਰਦਿਆਂ ਬਗਲੇ ਦਾ ਨਾਂ ਲਿਆ, ਕਹਾ ਭਇਓ ਜੋ ਦੋ ਲੋਚਨ ਮੁੰਦ ਕੇ ਬੈਠ ਰਹੋ ਬਕ। ਧਿਆਨ ਸ਼ਬਦ ਵਰਤਿਆ, ਧਿਆਨ ਤਾਂ ਇੱਕ ਧਿਆਨ ਦੇ ਲਫ਼ਜ਼ੀ ਅਰਥ ਕੱਲਾ ਪਰਮਾਤਮਾ ਨਹੀਂ, ਧਿਆਨ ਦਾ ਅਰਥ ਹੈ ਕਿਸੇ ਇੱਕ ਬਿੰਦੂ ਉੱਤੇ ਆਪਣੇ ਖਿਆਲਾਂ ਨੂੰ ਸੰਕੋਚ ਕੇ ਇੱਕ ਕੇਂਦਰ ਦੇ ਉੱਤੇ ਇੱਕ ਬਿੰਦੂ ਉੱਤੇ ਆਪਣੇ ਆਪ ਨੂੰ ਇਕਾਗਰ ਕਰ ਦੇਣਾ। ਉਹ ਪਾਪ ਵੀ ਹੋ ਸਕਦਾ ਅਤੇ ਉਹ ਪੁੰਨ ਵੀ ਹੋ ਸਕਦਾ। ਧਿਆਨ ਤੋਂ ਬਿਨਾਂ ਵਾਸ਼ਨਾ ਵੀ ਨਹੀਂ ਬੰਦਾ ਭੋਗਦਾ, ਅਤੇ ਧਿਆਨ ਰੱਖਿਓ ਧਿਆਨ ਤੋਂ ਬਿਨਾਂ ਰੱਬ ਦਾ ਮਿਲਾਪ ਵੀ ਨਹੀਂ ਬੰਦਾ ਮਾਣ ਸਕਦਾ। ਧਿਆਨ 'ਚ ਤਾਂ ਤਾਕਤ ਹੈ ਨਾ ਜੀ। ਗੁਰੂ ਸਾਹਿਬ ਨੇ ਇੱਕ ਬਚਨ ਅਸਾਂ ਕੀ ਵਾਰ ਵਿੱਚ ਕਹਿ, ਪੜ ਪੁਸਤਕ ਸੰਧਿਆ ਬਾਦਮ ਸਿਲ ਪੂਜਸ ਅੱਗੇ ਕੀ ਹੈ, ਬਗੁਲ ਬਗਲ ਸਮਾਧਨ ਬਗਲੇ ਦੀ ਸਮਾਧੀ। ਹਾਲਾਂਕਿ ਸਮਾਧੀ ਤਾਂ ਸੰਤ ਲਾਉਂਦਾ, ਸਮਾਧੀ ਤਾਂ ਬਦਗੀ ਕਰਨ ਵਾਲਾ ਲਾਉਂਦਾ ਹੈ, ਉੱਥੇ ਬਗਲ ਸਮਾਧੀ ਵਰਤਿਆ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਸਾਰੇ ਲੋਕ ਉਹਦੇ ਵਿੱਚ ਪੈਸਾ ਪਾਈ ਜਾਂਦੇ ਆ, ਉਸਦੀ ਲੋਟਾ ਜਿਹੜਾ ਭਰਿਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇਖ ਰਹੇ ਆ। ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਇੱਕ ਕੰਮ ਕਰ। ਕਹਿੰਦਾ ਜੀ ਸਤਿਗੁਰੂ। ਕਹਿਣ ਲੱਗੇ ਜਿਹੜਾ ਲੋਟਾ ਇਹਦੇ ਅੱਗੇ ਰੱਖਿਆ ਇਹਦੇ ਪਿੱਛੇ ਰੱਖ ਦੇ, ਚੁੱਕ ਕੇ ਇਹਦੀਆਂ ਅੱਖਾਂ ਬੰਦ ਨੇ, ਇਹਦੇ ਲੋਟੇ ਨੂੰ ਚੁੱਕ ਇਹਦੇ ਪਿੱਛੇ ਰੱਖ ਦੇ। ਹੁਣ ਉਸ ਪਖੰਡੀ ਨੂੰ ਪਤਾ ਸੀ ਵੀ ਇੰਨੇ ਸਮੇਂ ਸਾਰੇ ਮੱਥਾ ਟੇਕ ਦਿੰਦੇ ਆ, ਮੇਰਾ ਲੋਟਾ ਭਰਿਆ ਜਾਂਦਾ। ਉਹਨੇ ਆਪਣੀਆਂ ਅੱਖਾਂ ਖੋਲੀਆਂ, ਸਾਹਮਣੇ ਦੇਖਿਆ ਤੇ ਲੋਟਾ ਹੈ ਹੀ ਨਹੀਂ। ਹੁਣ ਉਸ ਬੰਦੇ ਦਾ ਅੰਦਰ ਭੜਕ ਉੱਠਿਆ, ਉਹਨੇ ਇੱਕੋ ਗੱਲ ਕਹੀ ਕਿ ਮੇਰਾ ਲੋਟਾ ਕਿਸਨੇ ਚੁੱਕਿਆ, ਤੇ ਦੂਜਾ ਇੱਕ ਪ੍ਰਭਾਵ ਪਾਉਣ ਲੱਗਾ, ਮੈਂ ਸਰਾਪ ਦੇ ਦਿਆਂਗਾ। ਕਿਉਂਕਿ ਲੋਕ ਸੱਚੀ ਤੁਹਾਨੂੰ ਦੱਸਾਂ, ਸਰਾਪ ਤੋਂ ਵੀ ਬਹੁਤ ਡਰਦੇ ਆ, ਜੰਤਰ ਮੰਤਰ ਤੋਂ ਬਹੁਤ ਡਰਦੇ ਆ, ਟੂਣਿਆਂ ਤੋਂ ਬੜੇ ਡਰਦੇ ਆ। ਸੱਚੀ ਮੁੱਚੀ ਡਰਨਾ ਵੀ ਚਾਹੀਦਾ, ਕਿਉਂਕਿ ਜੇ ਰੱਬ ਦੀ ਬੰਦਗੀ ਨਾ ਹੋਵੇ ਤੇ ਸਭ ਕੁਝ ਲੱਗ ਜਾਂਦਾ ਹੈ। ਯਾਦ ਰੱਖੋ, ਤੰਤ ਮੰਤ ਨਾ ਜੋਹੀ ਤਿਸ ਚਾਖ ਨਾ ਲੱਗੈ, ਜਿਹੜਾ ਬੰਦਗੀ ਕਰ ਸਗਨ ਅਪਸਗਨ ਤਿਸ ਕੋ ਲੱਗੈ, ਜਿਸ ਚੀਤ ਨਾ ਆਵੇ, ਜਿਹਨੂੰ ਕਰਤਾਰ ਚੇਤੇ ਨਹੀਂ ਆਉਂਦਾ ਉਹਦੇ ਲਈ ਸਭ ਕੁਝ ਸੱਚ ਗਏ, ਜਿਹਨੂੰ ਰੱਬ ਚੇਤੇ ਆਉਂਦਾ। ਯਾਦ ਰੱਖਿਓ, ਉਹਦੇ ਵਾਸਤੇ ਕੋਈ ਵੀ ਚੀਜ਼ ਅਸਰ ਨਹੀਂ ਕਰ ਸਕਦਾ। ਇਸ ਗੱਲ ਨੂੰ ਨੋਟ ਕਰਿਓ, ਮੇਰੀ ਬੇਨਤੀ ਹੈ, ਮੈਂ ਸੱਚ ਨਹੀਂ ਪਾਉਣਾ। ਹੁਣ ਸਤਿਗੁਰਾਂ ਨੇ ਦੇਖਿਆ ਉਹ ਬੰਦਾ ਤੜਫ ਉੱਠਿਆ, ਖਿੱਚ ਕੇ ਕਹਿੰਦਾ ਮੇਰਾ ਲੋਟਾ, ਮੈਂ ਸਰਾਪ ਦਿਆਂਗਾ। ਧੰਨ ਗੁਰੂ ਨਾਨਕ ਸਾਹਿਬ, ਲੋਕ ਡਰ ਪਏ, ਸੱਚੇ ਪਾਤਸ਼ਾਹ ਅੱਗੇ ਆਏ। ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਕਿਉਂ ਇੰਨੇ ਗੁੱਸੇ 'ਚੋ? ਕਹਿੰਦਾ ਜੀ ਦੇਖੋ, ਮੇਰਾ ਲੋਟਾ ਅੱਗੇ ਸੀ, ਕੋਈ ਚੁੱਕ ਕੇ ਲੈ ਗਿਆ। ਹਜ਼ੂਰ ਨੇ ਕਿਹਾ ਸਾਹਮਣੇ ਪਈ ਚੀਜ਼ ਕਿਵੇਂ ਚੁੱਕੀ ਗਈ?
ਕਿੱਥੇ ਸੀ? ਕਹਿੰਦਾ ਬਿਲਕੁਲ ਇੱਥੇ ਮੇਰੇ ਸਾਹਮਣੇ। ਹਜ਼ੂਰ ਨੇ ਕਿਹਾ ਤੁਸੀਂ ਕਿੱਥੇ ਸੀ? ਤੁਹਾਡੇ ਸਾਹਮਣੇ ਤੁਸੀਂ ਹਾਜ਼ਰ ਹੋ, ਕਿੱਥੇ ਗਿਆ ਲੋਟਾ? ਤੁਹਾਡੇ ਸਾਹਮਣੇ ਚੁੱਕ ਲਿਆ। ਕਹਿੰਦਾ ਨਹੀਂ ਜੀ, ਮੈਂ ਤਾਂ ਉਸ ਵਕਤ ਪੁਰੀਆਂ 'ਚ ਪਹੁੰਚਿਆ ਹੋਇਆ ਸੀ, ਸ਼ਿਵਪੁਰੀ, ਇੰਦਰਪੁਰੀ, ਬ੍ਰਹਮਪੁਰੀ, ਚਲੋ ਜਿੰਨਾ ਜ਼ਿਕਰ ਕੀਤਾ। ਸਤਿਗੁਰੂ ਨੇ ਇੱਕ ਤਰਕ ਦਿੱਤਾ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ, ਜਿਹੜੇ ਬੰਦੇ ਦੀ ਸੁਰਤ ਇਸ ਮ੍ਰਿਤ ਮੰਡਲ ਤੋਂ ਨਿਕਲ ਕੇ ਸੁਰਗਾਂ ਦੀਆਂ ਪੁਰੀਆਂ ਜਾਂਦੀ ਪਈ ਹੈ, ਤੁਸੀਂ ਥੋੜ੍ਹੀ ਅੱਖਾਂ ਬੰਦ ਕਰੋ ਅਤੇ ਸੁਰਤ ਥੱਲੇ ਲੈ ਕੇ ਆਓ, ਲੋਟਾ ਇਸ ਧਰਤੀ 'ਤੇ ਉਹਨੇ ਆਪਣੇ ਆਪ ਲੱਭ ਲਓ। ਦੇਖੋ ਤਰਕ ਹੈ। ਉਹ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਜਿਹੜੀਆਂ ਅੱਖਾਂ ਬੰਦ ਕਰਕੇ ਤੁਸੀਂ ਸ਼ਿਵਪੁਰੀ ਜਾ ਸਕਦੇ ਹੋ, ਬ੍ਰਹਮਪੁਰੀ ਜਾ ਸਕਦੇ ਹੋ, ਇੰਦਰਪੁਰੀ ਜਾ ਸਕਦੇ ਹੋ, ਮੈਨੂੰ ਦੱਸੋ ਤੁਹਾਨੂੰ ਇਹ ਪਤਾ ਨਹੀਂ ਮਿਲਾ ਲੋਟਾ ਇਸ ਧਰਤੀ 'ਤੇ ਕਿੱਥੇ ਪਿਆ? ਇਹਦਾ ਮਤਲਬ ਸੀ ਉਹਦਾ ਪ੍ਰਪੰਚ ਗੁਰੂ ਸਾਹਿਬ ਨੇ ਉਘੇੜਿਆ। ਹੁਣ ਮੇਰੀ ਇੱਕ ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਸੱਚ ਹੈ ਸਿੱਧ ਇੱਕ ਗੱਲ ਕਹਿੰਦੇ ਨੇ ਜਨਮ ਸਾਖੀਆਂ 'ਚ, ਕਹਿੰਦੇ ਨੇ ਕਿਸੇ ਚੀਜ਼ ਦਾ ਵੀ ਹਜ਼ੂਰ ਦਾਅਵਾ ਨਹੀਂ ਕਰਦੇ। ਇਹ ਗੱਲ ਨੋਟ ਕਰਿਓ, ਬਾਣੀ ਪੜ੍ਹਦੇ ਹਾਂ, ਕਿਸੇ ਚੀਜ਼ ਦਾ ਦਾਅਵਾ ਨਹੀਂ, ਨਾ ਜਪ ਦਾ, ਨਾ ਤਪ ਦਾ, ਨਾ ਸੰਯਮ ਦਾ, ਨਾ ਸੇਵਾ ਦਾ, ਸਭ ਕੁਝ ਕਰਕੇ ਸੱਚੇ ਪਾਤਸ਼ਾਹ ਨਿਮਰਤਾ ਵਿੱਚ ਇਹੀ ਕਹੀ ਜਾਂਦੇ, ਨਹੀਂ ਮਾਲਕ ਬਸ ਤੂੰ ਹੀ ਸਭ ਕੁਝ। ਹੁਣ ਜਿਹੜਾ ਸ਼ਬਦ ਅੱਜ ਪੜ੍ਹਿਆ ਗਿਆ ਜੀ, ਇਹਦੇ ਵਿੱਚ ਚਾਰ ਬਚਨ ਕੀਤੇ ਸਤਿਗੁਰਾਂ ਨੇ, ਅਤੇ ਮੇਰਾ ਖਿਆਲ ਸੰਗਤ ਜੀ ਸਾਨੂੰ ਇਸ ਸ਼ਬਦ ਨੂੰ ਸੁਣ ਕੇ, ਅਰਥ ਸੁਣ ਕੇ ਜ਼ਰੂਰ ਜੇਨ 'ਚ ਰੱਖ ਲੈਣਾ ਚਾਹੀਦਾ। ਜਿੰਨਾ ਮਰਜ਼ੀ ਕੋਈ ਕਿਸੇ ਵੀ ਖੇਤਰ ਵਿੱਚ ਅੱਗੇ ਨਿਕਲਿਆ ਹੋਵੇ, ਪਰ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਜੀ ਦਾ ਅੰਤ ਨਹੀਂ ਪਾ ਸਕਦਾ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਇਸ ਸ਼ਬਦ ਵਿੱਚ, ਇਹ ਪਹਿਲਾ ਬਚਨ ਹੈ, ਕੋਟ ਕੋਟੀ ਮੇਰੀ ਆਰਜ਼ਾ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਨੀ ਹੈ, ਕੋਟ ਕੋਟੀ ਮੇਰੀ ਆਰਜ਼ਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉਂ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਹੁਣ ਇਸ ਤੁਕ ਦੇ ਅਰਥ ਆਪਾਂ ਜ਼ਰੂਰ ਕਰੀਏ। ਕੋਟ ਕੋਟੀ ਮੇਰੀ ਆਰਜ਼ਾ ਆਪਣੇ 'ਤੇ ਸਤਿਗੁਰਾਂ ਨੇ ਟਿਕਾਇਆ ਸਾਨੂੰ ਸਮਤ ਦੇਣ ਲਈ। ਕੋਟ ਦਾ ਲਫਜ਼ੀ ਅਰਥ ਕਰੋੜਾਂ, ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਕੋਟ ਦਾ ਲਫਜ਼ੀ ਅਰਥ ਕਿਲਾ ਵੀ ਆਇਆ ਹੈ, ਏਕ ਕੋਟ ਪੰਚ ਸਿਕਦਾਰਾ। ਇੱਥੇ ਕੋਟ ਦਾ ਅਰਥ ਕਰੋੜਾਂ, ਮੇਰੀ ਸਮਝਦੇ ਆਪਾਂ, ਆਰਜ਼ਾ ਦਾ ਲਫਜ਼ੀ ਅਰਥ ਆਯੂ, ਉਮਰ, ਏਜ਼। ਕਹਿੰਦੇ ਨੇ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ, ਯਾਦ ਰੱਖਿਓ, ਇੱਕ ਦੋ ਨਹੀਂ, ਕੋਟ ਕੋਟੀ ਮੇਰੀ ਆਰਜ਼ਾ, ਪਵਨ ਪੀਣ ਅਪਿਆਓ। ਇਹ ਤਿੰਨ ਗੱਲਾਂ ਨੋਟ ਰੱਖਿਓ, ਪਵਨ, ਦੂਜਾ ਪੀਣ, ਅਤੇ ਤੀਜਾ ਅਪਿਆਓ। ਫਿਰ ਅਰਜ਼ ਹੈ ਕਿ ਕਰੋੜਾਂ ਸਾਲ ਦੀ ਉਮਰ ਹੋਵੇ ਮੇਰੀ। ਇੱਕ ਸ਼ਬਦ ਪੀਣ ਹੈ, ਇੱਕ ਅਪਿਆਓ ਹੈ, ਇੱਕ ਪੌਣ ਹੈ। ਪੀਣ ਦਾ ਸੰਬੰਧ ਤਰਲ ਪਦਾਰਥ ਨਾਲ, ਪਾਣੀ ਨਾਲ ਹੈ, ਅਤੇ ਅਪਿਆਓ ਦਾ ਸੰਬੰਧ ਖਾਣ ਦੇ ਨਾਲ ਹੈ। ਪੌਣ ਦਾ ਲਫ਼ਜ਼ੀ ਅਰਥ ਹਵਾ, ਕਿ ਕਰੋੜਾਂ ਸਾਲ ਮੇਰੀ ਉਮਰ ਹੋਵੇ ਅਤੇ ਮੈਂ ਨਾ ਤਾਂ ਬਾਹਰੋਂ ਪਾਣੀ ਪੀਆਂ ਅਤੇ ਨਾ ਹੀ ਮੈਂ ਭੋਜਨ ਕੋਈ ਖਾਵਾਂ। ਕੋਟ ਕੋਟੀ ਮੇਰੀ ਆਰਜ਼ਾ, ਪਵਨ ਪੀਣ ਅਪਿਆਓ, ਪੌਣ ਦਰ ਅਤੇ ਹਵਾ, ਮੈਂ ਹਵਾ ਦੇ ਵਿੱਚੋਂ ਹੀ ਪਾਣੀ ਨੂੰ ਖਿੱਚ ਲਵਾਂ, ਕਿਉਂਕਿ ਹਵਾ 'ਚ ਨਮੀ ਹੈ, ਅਤੇ ਹਵਾ ਦੇ ਵਿੱਚੋਂ ਹੀ ਜਿਹੜਾ ਅੰਨ ਦੀ ਖੁਸ਼ਬੋ ਹੈ ਉਹਦੇ ਨਾਲ ਮੈਂ ਆਪਣੇ ਆਪ ਨੂੰ ਅੰਦਰੋਂ ਰਜਾ ਲਵਾਂ। ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਮਨ 'ਚ ਆਵੇਗਾ ਜੀ, ਪੌਣ ਵਿੱਚ ਪਾਣੀ ਹੈ, ਪੌਣ ਦੇ ਵਿੱਚ ਅੰਨ ਹੈ। ਸੂਝਵਾਨ ਲੋਕ ਇਹ ਸ਼ਬਦ ਵਰਤਦੇ ਆ ਜੀ, ਕਈ ਵਾਰੀ ਇੱਥੋਂ ਤੱਕ ਬੋਡੀ ਇੰਨੀ ਅੰਦਰੋਂ ਸੈਂਸਿਟਿਵ ਹੈ ਕਿ ਜੇ ਤੁਸੀਂ ਕੁਛ ਵੀ ਨਾ ਖਾਓ, ਸਿਰਫ ਆਪਣੇ ਨੱਕ ਦੇ ਨਾਲ ਉਸ ਪਦਾਰਥ ਦੀ ਸੁਗੰਧੀ ਨੂੰ ਲੈ ਕੇ ਮਹਿਸੂਸ ਕਰਨਾ ਸ਼ੁਰੂ ਕਰ ਦਿਓ, ਸੱਚੀ ਇਹ ਵੇ ਕਿ ਬੋਡੀ ਉੱਤੇ ਉਸ ਅੰਨ ਦੀ ਖੁਰਾਕ ਦਾ ਅਸਰ ਹੋਣ ਲੱਗ ਪੈਂਦਾ। ਜਿਹੜੇ ਆਯੁਰਵੇਦਿਕ ਵਾਲੇ ਡਾਇਟ ਕਰਾਉਂਦੇ ਨਾ, ਫਾਸਟਿੰਗ, ਉਹ ਕਹਿੰਦੇ ਨੇ ਯਾਦ ਰੱਖਿਓ, ਜਿੱਦਣ ਕੁਝ ਨਹੀਂ ਖਾਣਾ ਉਦਣ ਕਿਚਨ ਦੇ ਨੇੜੇ ਵੀ ਨਹੀਂ ਜਾਣਾ ਅਤੇ ਅੱਖਾਂ ਸਾਹਮਣੇ ਕੋਈ ਖਾਣ ਵਾਲੀ ਚੀਜ਼ ਨਹੀਂ ਦੇਖਣੀ, ਕਿਉਂਕਿ ਉਹ ਛੇ ਬੰਦੇ 'ਤੇ ਅਸਰ ਕਰਦੀ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਪੌਣ ਦੇ ਵਿੱਚੋਂ ਮੈਂ ਪਾਣੀ ਲੈ ਲਵਾਂ, ਪੌਣ ਦੇ ਵਿੱਚੋਂ ਮੈਂ ਖੁਰਾਕ ਲੈ ਲਵਾਂ, ਕੋਟ ਕੋਟੀ ਮੇਰੀ ਆਰਜ਼ਾ, ਪਵਨ, ਇੱਕ ਦੋ ਸਾਲ ਨਹੀਂ, ਹਾਲਾਂ ਮੈਨੂੰ ਪਤਾ ਸਾਡੇ 'ਚ ਐਸੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਾਲ ਵਧੀ। ਮੈਂ ਕੱਲ੍ਹ ਵੀ ਗੱਲ ਕੀਤੀ, ਹਰ ਥਾਂ ਕਹਿੰਦਾ ਐਸ 31
ਜਨਵਰੀ ਨੂੰ ਜਿਹੜੀ ਅਗਲੇ ਸਾਲ ਆਉਣੀ ਹੈ, ਅਤੇ ਮਤ ਸਮਝੋ ਵੀ ਜਨਵਰੀ ਦੇ ਮਹੀਨੇ 'ਚ ਸੰਤ ਬਾਬਾ ਅਤਰ ਸਿੰਘ ਜੀ ਨੂੰ ਚੋਲਾ ਛੱਡਿਆਂ 100 ਸਾਲ ਹੋ ਜਾਣਾ ਹੈ। ਨੋਟ ਰੱਖਿਓ, 100 ਸਾਲ ਉਹਨਾਂ ਦੀ ਦੇਣ, ਮੈਂ ਬੇਨਤੀ ਕਰਾਂ, ਦੇ ਨਹੀਂ ਆਪਾਂ ਸਕਦੇ, 100 ਸਾਲ ਹੋ ਜਾਣਾ ਉਹਨਾਂ ਨੂੰ ਸਰੀਰ ਤਿਆਗਿਆ। ਇੱਕ ਹੋਰ ਬੇਨਤੀ ਮੈਂ ਕੱਲ੍ਹ ਕੀਤੀ, ਆਹ ਜਿਹੜੇ ਦਿਨ ਚੱਲਦੇ ਪਏ ਆ ਦਸੰਬਰ ਸਤੰਬਰ ਦੇ, ਇੱਕ ਬਹੁਤ ਮਹਾਨ ਕੀਰਤਨੀ ਹੈ ਜਿਨ੍ਹਾਂ ਨੇ ਕੀਰਤਨ ਕਰਨ ਵਿੱਚ ਕਮਾਲ ਕਰ ਦਿੱਤੀ, ਸਮਝੋ ਵੀ ਯੁੱਗ ਪਲਟਾਓ ਕੀਰਤਨੀ ਕਹਿ ਸਕਦੇ ਹਾਂ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਉਹਨਾਂ ਨੂੰ ਇਸ ਸਤੰਬਰ ਦੇ, ਨਾ ਸੁਣਿਆ ਹੋਣਾ ਸ਼ਾਇਦ ਭਾਈ ਸਾਹਿਬ ਉਹਨਾਂ ਨੇ ਕੀਰਤਨੀਆਂ ਨੇ ਇਸ ਸਤੰਬਰ ਦੇ ਵਿੱਚ, ਅੱਜ ਦੇ ਦਿਨ ਨਿਕਲੇ ਆ 5-6, ਉਹਨਾਂ ਨੂੰ ਤਕਰੀਬਨ 100 ਸਾਲ ਉਹ ਚੱਲਿਆ ਇਸ ਸੰਸਾਰ ਤੋਂ ਕੂਚ ਕੀਤੇ। ਪਰ ਆਪਾਂ ਤਕਰੀਬਨ ਘੱਟ ਹੀ ਯਾਦ ਰੱਖਦੇ ਹਾਂ ਜੀ, ਪਲੀਜ਼, ਕਿਉਂਕਿ ਬਹੁਤ ਸਾਡਾ ਧਿਆਨ ਇੱਧਰ ਹੈ ਹੀ ਨਹੀਂ। ਜਿਹੜਾ ਕੋਈ ਜਿਹੜੀ ਸੰਪਰਕ ਨਾਲ ਜਿੰਦਾ ਨਾਲ ਜੁੜਿਆ, ਗੁੱਸਾ ਨਾ ਕਰਿਓ, ਆਪਣਾ ਢੋਲ ਵਜਾਈ ਜਾਂਦਾ। ਸਮੁੱਚਤਾ ਵੀ ਦੇ ਦੇਖੋ ਨਾ, ਅਸੀਂ ਜਦੋਂ ਅਰਦਾਸ ਵਿੱਚ ਅਰਦਾਸ ਵੀ ਕਰਦੇ ਹਾਂ, ਅਸੀਂ ਸੰਪਰਦਾਈ ਨਿਜਤਾ ਤੋਂ ਮੁਕਤ ਹੋ ਕੇ ਅਰਦਾਸ ਕਰਦੇ ਹਾਂ। ਫਿਰ ਇਸ ਨੂੰ ਸੁਣੋ ਸੰਗਤ ਜੀ, ਮੇਰੀ ਬੇਨਤੀ ਹੈ, ਮੇਰਾ ਧੜਾ ਸੰਪਰਦਾਵਾਂ ਚੰਗੀ ਗੱਲ ਹੈ, ਗੁਰੂ ਕਾਲ ਤੋਂ ਸੰਪਰਦਾਵਾਂ ਕਰਦੀਆਂ ਨੇ ਕੰਮ। ਮੈਂ ਤਾਂ ਇੱਕ ਵਾਰ ਕਿਹਾ ਸੀ ਵੀ 10 ਮਹਾਂਪੁਰਖਾਂ ਨੂੰ ਚੇਤੇ ਨਹੀਂ ਭੁੱਲਣਾ ਚਾਹੀਦਾ ਜਿਹਨਾਂ ਗੁਰੂ ਕਾਲ 'ਚ ਬੜੀ ਸੇਵਾ ਕੀਤੀ। 4 ਧੂਣੇ ਤੇ 6 ਬਖਸ਼ਾਂ, 4 ਧੂਣੇ ਬਾਲੂ ਹਸਨਾ, ਫੂਲ ਜੀ, ਗੋਇੰਦਾ ਜੀ ਅਤੇ ਅਲਮਸਤ, ਚਾਰੇ ਦੇ ਚਾਰੇ ਕਸ਼ਮੀਰ ਦੇ ਬ੍ਰਾਹਮਣ ਸਨ ਜੀ, ਅਤੇ ਸਾਡੇ ਕੋਲ ਉਹਨਾਂ ਦੀ ਪੂਰੀ ਵਿਸਤਾਰ ਸਹਿਤ ਜੀਵਨ ਨੇ। ਉਸ ਤੋਂ ਬਾਅਦ 6 ਬਖਸ਼ਾਂ ਨੇ ਜੀ, ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਮਿਲੀਆਂ। 4 ਤਾਂ ਧੂਣੇ ਹੋ ਗਏ, 6 ਬਖਸ਼ਾਂ ਵਿੱਚੋਂ ਸਾਡੇ ਕੋਲ ਨੇ ਆਪਣੇ ਸੁਥਰੇ ਸ਼ਾਹੀਏ, ਸੰਗਤ ਸਾਹਿਬੀਏ, ਅਸੀਂ ਜਿਹੜੇ ਪੜ੍ਹਦੇ ਹਾਂ ਸਾਰੇ, ਬਾਬਾ ਫੇਰੂ ਜੀ, 1 ਬਖਸ਼ਿਸ਼ ਭਾਈ ਮੀਆਂ ਸਾਹਿਬ, ਭਗਤ ਭਗਵਾਨੀਏ, ਜੀਤ ਮਲੀਏ ਅਤੇ ਬਖਤ ਮਲੀਏ, 6 ਹੋ ਗਏ ਨਾ। ਅਤੇ ਮੇਰਾ ਖਿਆਲ ਆਮ ਤੌਰ 'ਤੇ ਇਹਨਾਂ ਦੇ ਨਾਮ ਤੋਂ ਵੀ ਆਪਾਂ ਜਾਣੂ ਕੋਈ ਨਹੀਂ। ਇਹਨਾਂ ਬੰਦਿਆਂ ਨੇ, ਇਹਨਾਂ ਪ੍ਰਚਾਰਕਾਂ ਨੇ ਗੁਰੂ ਕਾਲ ਵਿੱਚ ਇੰਨਾ ਪ੍ਰਚਾਰ ਕੀਤਾ, 4 ਧੂਣੇ ਤੇ 6 ਬਖਸ਼ਾਂ। ਮੈਂ ਜਿਹੜੀ ਆਪ ਨੂੰ ਅਰਜ਼ ਕਰਨ ਲੱਗਾ ਕਿ ਬਾਬਾ ਅਤਰ ਸਿੰਘ ਜੀ ਤਕਰੀਬਨ 1 ਸਾਲ ਨਿਰੰਤਰ ਉਹਨਾਂ ਕਰਤਾਰ ਦੀ ਭਗਤੀ ਕੀਤੀ, ਬੜੀ ਸਾਧਨਾ ਕੀਤੀ, ਵੱਖ ਵੱਖ ਥਾਵਾਂ 'ਤੇ ਕੀਤੀ, ਹਜ਼ੂਰ ਸਾਹਿਬ ਕੀਤੀ, ਰਿਸ਼ੀਕੇਸ਼ ਕੀਤੀ, ਅੱਜ ਕੱਲ੍ਹ ਖਾਸ ਕਰਕੇ ਪਾਕਿਸਤਾਨ ਵਿੱਚ। ਪਰ ਮੈਂ ਜਿਹੜੀ ਅਰਜ਼ ਕਰਨ ਲੱਗਾ ਕਿ ਮੰਨ ਲਓ ਗੁਰੂ ਸਾਹਿਬ ਕਹਿੰਦੇ ਨੇ ਇੰਨੀ ਸਮਾਧੀ, ਕਰੋੜਾਂ ਸਾਲ, 2 ਸਾਲ ਨਹੀਂ, 4 ਸਾਲ ਨਹੀਂ, ਕਰੋੜਾਂ ਸਾਲ ਦੀ ਸਮਾਧੀ ਹੋਵੇ, ਨਾ ਮੈਂ ਅੰਨ ਖਾਵਾਂ, ਨਾ ਮੈਂ ਪਾਣੀ ਪੀਆਂ, ਪਰ ਇੰਨੀ ਇਬਾਦਤ ਕਰਕੇ ਕਰੋੜਾਂ ਸਾਲ ਬਾਅਦ, ਯਾਦ ਰੱਖਿਓ ਮੈਂ ਸਦੀ ਨਹੀਂ ਕਹਿ ਰਿਹਾ, ਕਰੋੜਾਂ ਸਾਲ ਬਾਅਦ ਮੈਨੂੰ ਕਿ ਇਹ ਪੁੱਛਣ ਵਾਸਤੇ ਆਵੇ ਕਿ ਜਿੰਨੀ ਸਾਧਨਾ ਤੁਸੀਂ ਕੀਤੀ, ਜਿਹਦੀ ਕੀਤੀ ਉਹਦਾ ਅੰਤ ਪਾ ਲਿਆ। ਕਹਿਣ ਲੱਗੇ ਹੱਥ ਜੋੜ ਕੇ ਇੱਕੋ ਗੱਲ ਕਹਾਂਗੇ, ਨਹੀਂ ਕਰਤਾਰ, ਇੰਨੀ ਸਾਧਨਾ ਤੋਂ ਬਾਅਦ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪਹਿਲਾ ਪਤਾ ਇਹ ਹੈ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ। ਇਹ ਫਿਰ ਬੇਨਤੀ ਸੁਣੋ, ਗੁਫਾ ਵਿੱਚ ਬੈਠਿਆਂ ਨਾ ਮੈਨੂੰ ਚੰਦਰਮਾ ਦੀ ਚਾਨਣੀ ਦਾ ਪਤਾ ਲੱਗੇ, ਨਾ ਸੂਰਜ ਦਾ ਪਤਾ ਲੱਗੇ, ਇਹਦਾ ਮਤਲਬ ਰਾਤ ਦਿਨ ਸਮਾਂ ਵੀ ਮੇਰੇ ਵਾਸਤੇ ਖਤਮ ਹੋ ਜਾਏ। ਸੁਪਨਾ ਸੌਣ ਨਾ ਥਾਉ, ਜਾ ਕੇ ਸੌਣ ਦੀ ਗੱਲ, ਸੁਪਨਾ ਸੌਣ ਨਾ ਥਾਉ ਦਾ ਅਰਥ ਹੈ ਕਿ ਕਦੀ ਨੀਂਦ ਦਾ ਖਿਆਲ ਹੀ ਨਾ ਆਵੇ। ਹੁਣ ਵੈਸੇ ਮਨ 'ਚ ਆਏਗਾ ਵੀ ਸੁੱਤੇ ਹੀ ਸੁਪਨੇ ਆਉਂਦੇ, ਪਰ ਇੱਥੇ ਸ਼ਬਦ ਵਰਤਿਆ ਸੁਪਨਾ ਸੌਣ ਨਾ ਥਾਉ, ਇਹਦਾ ਅਰਥ ਹੈ ਨੀਂਦ ਦਾ ਸੁਪਨਾ ਵੀ ਨਾ ਆਵੇ, ਨਾ ਮੁਮਕਿਨ, ਅਸੰਭਵ। ਕੋਟ ਕੋਟੀ ਮੇਰੇ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਪੇ ਨਾ ਦੇਖਾਂ, ਸੁਪਨਾ ਸੌਣ ਨਾ ਥਾਉ, ਇੰਨੀ ਕਮਾਈ ਕਰਕੇ ਗੁਰਮੁਖੋ ਨਿਮਰਤਾ ਦੇ ਪੁੰਜ। ਸਤਿਗੁਰੂ ਕਹਿ ਰਿਹਾ ਵੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾਂ ਨਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਇਹ ਪਹਿਲੀ ਬੇਨਤੀ ਹੈ ਕਿ ਗੁਫਾ ਵਿੱਚ ਬੈਠੇ ਹੋਏ ਕਈ ਕਈ ਸਾਲ ਸਾਧਨਾ ਕਰਨ ਵਾਲਿਆਂ ਦੀ ਵੀ ਅੰਤ ਨਹੀਂ ਪਾਇਆ ਜਾ ਸਕਦਾ। ਦੂਸਰਾ ਬਚਨ, ਆਪਣੇ ਤਨ ਨੂੰ ਯਾਤਨਾਵਾਂ ਦੇਣੀਆਂ, ਆਪਣੇ ਤਨ ਨੂੰ ਦੁਖੀ ਕਰਨਾ, ਸਤਿਗੁਰਾਂ ਦਾ ਬਚਨ। ਅਗਲਾ ਬਚਨ ਕੁੱਸਾ, ਇਹੀ ਹੈ ਨਾ ਜੀ, ਕੁੱਸਾ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ,
ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਇਸ ਦੇ ਅਰਥ ਵੀ ਮੈਂ ਥੋੜ੍ਹੇ ਜਿਹੇ ਅਰਜ਼ ਕਰ ਦੇਣਾ ਕਿਉਂਕਿ ਭਾਈ ਸਾਹਿਬ ਨੇ ਸ਼ਬਦ ਗਾਇਆ ਕੁੱਸਾਂ ਦਾ ਅਰਥ ਕੋ ਸੁੱਟਾਂ, ਕੁੱਸਾਂ ਦਾ ਅਰਥ ਕੋ ਦੇਣਾ, ਯਾਤਨਾਵਾਂ ਦੇਣੀਆਂ, ਕੁੱਸਾਂ ਕੱਟੀਆਂ ਵਾਰ ਵਾਰ ਆਪਣੇ ਸਰੀਰ ਨੂੰ ਕੋ ਸੁੱਟਾਂ ਤੇ ਆਪਣੇ ਸਰੀਰ ਨੂੰ ਕੋ ਕੇ ਇਹਦੇ ਤਨ ਦੇ ਮੈਂ ਟੁਕੜੇ ਕਰਦਿਆਂ ਇੰਨੀ ਤਪੱਸਿਆ ਕਰਾਂ। ਤਨ ਜਿਹੜਾ ਉਹ ਖੀਣ ਹੋਣ ਲੱਗ ਪਏ, ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਉਹਨੂੰ ਕੱਟ ਕੇ ਚੱਕੀ ਦੇ ਵਿੱਚ ਪਾ ਕੇ ਪੀ ਦਿਆਂ, ਇੰਨੀ ਕੋਈ ਯਾਤਰਾ ਕਰੇਗਾ ਜੀ? ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ, ਜਿਹੜਾ ਉਹ ਪੀਸਾਂ ਹੋਏ ਟੁਕੜੇ ਹੋਣਗੇ ਉਹਨਾਂ ਨੂੰ ਅੱਗ ਵਿੱਚ ਪਾ ਕੇ ਸਾੜ ਦਿਆਂ, ਇਹਨਾਂ ਸਰੀਰ ਨੂੰ ਮੈਂ ਆਪਣੇ ਆਪ ਦੁਖੀ ਕਰਾਂ, ਯਾਤਨਾਵਾਂ ਦੇਵਾਂ, ਇਹਨੂੰ ਹੱਠ ਤਪ ਕਹਿ ਲਓ ਇਹਨਾਂ ਕਰਾਂ। ਮਹਾਰਾਜ ਕਹਿ ਰਹੇ ਨੇ ਕਿ ਕੁੱਸਾਂ ਕੁੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ। ਇੰਨੀ ਕਮਾਈ ਕਰਕੇ ਬਾਬਾ ਜੀ ਸਤਿਗੁਰੂ ਹੁਣ ਪਾਲਿਆ, ਕਹਿਣ ਲੱਗੇ ਨਹੀਂ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ, ਤੇਰੀ ਕੀਮਤ ਫਿਰ ਵੀ ਕੋਈ ਨਹੀਂ ਪਾ ਸਕਦਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੀਸਰਾ ਪਦਾ ਜੋ ਭਾਈ ਸਾਹਿਬ ਨੇ ਗਾਇਆ ਸਤਿਗੁਰਾਂ ਦਾ, ਉਹ ਕਰਾਮਾਤੀਆਂ ਨਾਲ ਸੰਬੰਧਿਤ ਹੈ। ਯਾਦ ਰੱਖਿਓ, ਪਹਿਲੇ 'ਚ ਗੁਫਾ 'ਚ ਬੈਠ ਕੇ ਸਦੀਆਂ ਤੱਕ ਤਪੱਸਿਆ ਕਰਨੀ, ਦੂਜੇ ਪਦੇ ਵਿੱਚ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਕਸ਼ਟ ਕਰਕੇ ਬੰਦਗੀ ਕਰਨੀ। ਪਰ ਮੈਂ ਥੋੜ੍ਹਾ ਜਿਹਾ ਵੇਰਵਾ ਦੇ ਦਿਆਂ, ਇਹਨੂੰ ਗੁਰਮਤ ਦੇ ਨਜ਼ਰੀਏ ਨਾਲ ਤਰੀਕਾ ਦੱਸ ਰਿਹਾ, ਪਰ ਉਂਝ ਗੁਰਮਤ ਨੇ ਨਹੀਂ ਪ੍ਰਵਾਨ ਕੀਤਾ ਵੀ ਇਸ ਢੰਗ ਨਾਲ ਸਰੀਰ ਨੂੰ ਤੰਗ ਕਰੋ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਅਸੀਂ ਪੜ੍ਹਨੇ, ਤਨ ਤਪੈ ਤਨੂਰ ਜਿਉਂ ਬਾਲਣ ਖੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਇਹ ਅਸੀਂ ਬਾਬਾ ਜੀ ਦਾ, ਮੈਂ ਬਾਬਾ ਫਰੀਦ ਸਾਹਿਬ ਦੀ ਬਾਣੀ ਕਥਾ ਕਰਦਾ ਆ ਰਿਹਾ ਜੀ, ਨਿਊਜ਼ੀਲੈਂਡ ਵੀ, ਇੰਡੀਆ ਵੀ, ਤਕਰੀਬਨ ਅਮੈਰੀਕਾ ਵੀ, ਉਹੀ ਮੈਂ ਅੱਗੇ ਪ੍ਰਕਰਨ ਇੱਥੇ ਸ਼ੁਰੂ ਕਰਨਾ ਹੈ ਪਰਸੋਂ। ਹੁਣ ਉੱਥੇ ਬਾਬਾ ਜੀ ਕਹਿੰਦੇ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ, ਹੱਡੀਆਂ ਦਾ ਬਾਲਣ ਬਾਲ ਦਿਆਂ, ਅਤੇ ਜੇ ਮੈਂ ਪੈਰਾਂ ਤੋਂ ਥੱਕ ਜਾਵਾਂ ਤਾਂ ਸਿਰ ਪਰਨੇ ਹੋ ਕੇ ਮੈਂ ਮਾਲਕਾ ਤੇਰੇ ਘਰ ਵਿੱਚ ਆਵਾਂ। ਫਿਰ ਬੇਨਤੀ, ਤਨ ਤਪੈ ਤਨੂਰ ਜਿਉਂ ਬਾਲਣ ਖੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ। ਇਹ ਲਹਿੰਦੀ ਦਾ ਸ਼ਬਦ ਹੈ, ਜੁਲਾਂ ਵੈਸੇ ਸ਼ਬਦ ਸਿੰਧੀ 'ਚ ਵੀ ਹੈ, ਜੁਲਾਂ ਦਰ ਤੇ ਤੁਰਨਾ, ਮੈਂ ਸਿਰ ਪਰਨੇ ਹੋ ਕੇ ਤੁਰ ਪਵਾਂ, ਸਿਰ ਜੁਲਾਂ ਜੇ ਮੂੰਹ ਪਿਰੀ ਮਿਲਾਣ, ਜੇ ਮੇਰਾ ਪਿਆਰਾ ਮਿਲ ਪਵੇ। ਅੱਗੇ ਗੁਰੂ ਜੀ ਕਹਿੰਦੇ ਨਹੀਂ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਤੇ ਨਿਹਾਲ। ਇਹ ਦੋ ਵਾਰੀ ਸਲੋਕ ਹੁੰਦਾ ਜੀ, ਕਿ ਬਾਹਰ ਨਹੀਂ ਆਪਣੇ ਅੰਦਰ। ਹੁਣ ਇੱਥੇ ਸਤਿਗੁਰੂ ਸ਼ਬਦ ਕਹਿ ਰਿਹਾ, ਪਹਿਲੇ ਵਿੱਚ ਸਾਧਨਾ ਸਮਾਧੀਆਂ ਦੀ, ਦੂਜੇ ਵਿੱਚ ਕਸ਼ਟ ਆਪਣੇ ਤਨ ਨੂੰ ਦੇਣਾ ਹੱਠ, ਤੀਸਰੇ ਵਿੱਚ ਕਹਿੰਦੇ ਕਰਾਮਾਤੀ। ਹੁਣ ਕਰਾਮਾਤੀ ਹੈ, ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉਂ। ਸਤਿਗੁਰਾਂ ਨੇ ਬਾਣੀ 'ਚ ਕਿਹਾ, ਕਿਉਂਕਿ ਉਸ ਵਕਤ ਕਰਾਮਾਤਾਂ ਬਹੁਤ ਸਨ ਜੀ, ਅਤੇ ਸਭ ਤੋਂ ਵੱਧ ਸਿੱਧਾਂ ਨਾਲ ਸਤਿਗੁਰਾਂ ਦੀਆਂ ਚਰਚਾ ਹੋਈ। ਮੈਂ ਇੱਕ ਵਾਰ ਇੱਥੇ ਵੀ ਕਿਹਾ ਸੀ ਤਕਰੀਬਨ ਵਾਰ ਜਗ੍ਹਾ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਭ ਤੋਂ ਜ਼ਿਆਦਾ ਹਿੱਸਾ ਜੇ ਕਿਸੇ ਦੀ ਵਿਚਾਰ ਗੋਸ਼ਟੀ ਨਾਲ ਹੈ ਤਾਂ ਉਹ ਸਿੱਧਾਂ ਨਾਲ, ਅਤੇ ਤਿੰਨ ਰਾਗਾਂ ਵਿੱਚ, ਖਾਸ ਕਰਕੇ ਰਾਗ ਆਸਾ ਵਿੱਚ, ਰਾਗ ਸੂਹੀ ਵਿੱਚ ਅਤੇ ਰਾਗ ਰਾਮਕਲੀ ਵਿੱਚ। ਕਿਉਂਕਿ ਤਿੰਨੇ ਰਾਗ ਜੋਗੀਆਂ ਦੇ, ਸਿੱਧਾਂ ਦੇ ਬਹੁਤ ਪਿਆਰੇ ਸਨ ਕਹਿ ਸਕਣਾ ਜੀ, ਕਿ ਸਤਿਗੁਰਾਂ ਨੇ ਆਸਾ ਵਿੱਚ, ਇਹ ਸੂਹੀ ਵਿੱਚ ਅਤੇ ਰਾਮਕਲੀ ਰਾਗ ਵਿੱਚ, ਇੱਥੋਂ ਤੱਕ ਹਰ ਥਾਂ ਤੇ ਹਾਰੇ ਜੋਗੀ, ਹਰ ਥਾਂ ਤੇ ਸਿੱਧ ਆ ਰਹੇ। ਉਹਨਾਂ ਕਰਾਮਾਤਾਂ ਵੀ ਦਿਖਾਈਆਂ ਜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੰਬਰ ਦੇ ਤਾਰੇ ਤੋੜ ਕੇ ਲਿਆਂਦੇ, ਪੰਛੀ ਦੀ ਤਰੀਆਂ ਉਡਾਰੀਆਂ ਮਾਰ ਲੱਗ ਪਏ, ਹਰ ਕਰਾਮਾਤ ਬਾਬਾ ਜੀ ਨੂੰ ਦਿਖਾਈ ਜੀ। ਮੈਂ ਹਰ ਸਾਲ ਉੱਤਰਾਂਚਲ 'ਚ ਕਥਾ ਕਰਨ ਜਾਂਦਾ ਨਾਨਕ ਮਤਾ ਸਾਹਿਬ ਲੰਘ ਕੇ, ਤੁਹਾਨੂੰ ਪਤਾ ਉੱਥੇ ਹਜ਼ੂਰ ਨਾਲ ਸਿੱਧ ਸਿੱਧਾਂ ਦੀ ਗੋਸ਼ਟ ਹੋਈ, ਅਤੇ ਭਾਈ ਸਾਹਿਬ ਨੇ ਸ਼ਬਦ ਹੀ ਵਰਤਿਆ ਕਿ ਅਸੀਂ ਉਹ ਪੜ੍ਹਦੇ ਹਾਂ, ਸਿੱਧ ਆਸਨ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਵਾ, ਗੋਰਖ ਮਤੇ ਤੋਂ ਨਾਨਕ ਮਤਾ ਬਣਿਆ। ਉਹ ਪਿੱਪਲ ਅਜੇ ਵੀ ਹੈ ਜਿਨ੍ਹਾਂ ਨੂੰ, ਜਿਸ ਨੂੰ ਕਰਾਮਾਤ, ਇੱਕ ਹੁੰਦਾ ਸੁਣੀਆਂ ਗੱਲਾਂ, ਮੇਰਾ ਤੁਹਾਡੇ 'ਚੋਂ ਕਿਸੇ ਦਰਸ਼ਨ ਕੀਤੇ ਨੇ ਕਿ ਨਹੀਂ? ਭਾਈ ਸਾਹਿਬ ਬੈਠਿਆ, ਉਹ ਪਿੱਪਲ ਉੱਡਿਆ ਹੋਇਆ, ਪਿੱਪਲ ਸਿੱਧਾਂ ਨੇ ਉਡਾ ਦਿੱਤਾ ਸੀ ਹਵਾ ਤੋਂ ਹਜ਼ੂਰ ਦੇ ਉਂਝ। ਇੱਕ ਹੋਰ ਮੈਂ ਬੇਨਤੀ ਕਰਾਂ, ਪੁਰਾਤਨ ਸਮੇਂ ਨਾਨਕ ਮਤੇ ਨੂੰ ਪੰਜਾ ਸਾਹਿਬ ਕਹਿੰਦੇ ਸਨ,
ਯਾਦ ਰੱਖਿਓ, ਪੰਜਾ ਸਾਹਿਬ ਤਾਂ ਕਹਿੰਦੇ ਸਨ ਕਿ ਪਿੱਪਲ ਉੱਡ ਰਿਹਾ, ਹਜ਼ੂਰ ਦੇ ਸਿਰਫ ਹੱਥ ਸਨ, ਪਿੱਪਲ ਉੱਥੇ ਰੁਕ ਗਿਆ, ਉਹਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਨੇ। ਹੁਣ ਉਹਨਾਂ ਜੜ੍ਹਾਂ ਦੇ ਚਾਰ ਚੁਫੇਰੇ ਇਹ ਥੜਾ ਬਣਾ ਦਿੱਤਾ, ਕਿਉਂਕਿ ਲੋਕ ਜਿਵੇਂ ਆਪਾਂ ਅਲੋਕ ਕਰਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਵੇਲੇ ਉਹ ਪਿੱਪਲ ਨੂੰ ਅੱਗ ਲਾ ਦਿੱਤੀ ਸੀ, ਸਤਿਗੁਰਾਂ ਨੇ ਕੇਸਰ ਦੇ ਛਿੱਟੇ ਮਾਰੇ ਸਨ, ਤੇ ਅੱਜ ਵੀ ਉਸ ਪਿੱਪਲ ਦੇ ਹਰ ਪੱਤੇ ਦੇ ਉੱਤੇ ਤੁਹਾਨੂੰ ਚਟਾਕ ਮਿਲੇਗਾ, ਚਿੱਟੇ ਰੰਗ ਦਾ ਨਿਸ਼ਾਨ ਮਿਲੇਗਾ ਉਸ ਕੇਸਰ ਦਾ। ਜਿਹੜਾ ਪਾਸਾ ਸੜਿਆ ਹੈ ਉਹਦੀ ਹਰਿਆਵਲ ਵੱਖਰੀ ਹੈ, ਤੇ ਜਿਹੜਾ ਦੂਜਾ ਪਾਸਾ ਉਹਦੇ ਪੱਤਿਆਂ ਦਾ ਰੰਗ ਥੋੜਾ ਜਿਹਾ ਜ਼ਿਆਦਾ ਨਕੀ। ਉੱਥੇ ਸਤਿਗੁਰਾਂ ਨੂੰ ਮਿਲੇ ਹੋ, ਤੇ ਗੁਰੂ ਸਾਹਿਬ ਨੇ, ਮੈਂ ਤਾਂ ਇਹ ਬੇਨਤੀ ਕਰਨ ਲੱਗਾ ਕਿਉਂਕਿ ਹੁਣ ਅਗਲੀ ਜਿਹੜਾ ਪਦਾ ਉਹ ਕਰਾਮਾਤ ਨਾਲ ਸੰਬੰਧਿਤ ਹੈ, ਕਰਾਮਾਤ ਨਾਲ ਸੰਬੰਧਿਤ ਹੈ। ਉਂਝ ਕਰਾਮਾਤ ਖੁੰਦੀ ਕੋਈ ਸ਼ੱਕ ਨਹੀਂ, ਅਸੀਂ ਭਾਵੇਂ ਕਹਿ ਦੇਣਾ ਜੀ ਕਥਾ ਵਾਲੇ ਕਿ ਗੁਰੂ ਗ੍ਰੰਥ ਸਾਹਿਬ ਚ ਕਰਾਮਾਤ ਨੂੰ ਕੋਈ, ਹਾਂ ਆਪਣੀ ਪ੍ਰਸਿੱਧੀ ਲਈ ਕਰਾਮਾਤਾਂ ਦਿਖਾਣੀਆਂ ਕੋਈ ਥਾਂ ਨਹੀਂ, ਪਰ ਪ੍ਰਭ ਜੀ ਬਸੈ ਸਾਧਕੀ ਰਸਨਾ, ਗੁਰਮੁਖ ਪਿਆਰਾ ਆਪਣੀ ਜ਼ਬਾਨ ਤੋਂ ਕਹਿ ਸੁੱਤੇ ਸਿੱਧੋ ਕੁਝ ਹੋ ਜਾਂਦਾ ਜੇ ਲੋਕੀ ਸੋਚ ਵੀ ਨਹੀਂ ਸਕਦੇ। ਮੈਂ ਇਸ ਸੰਬੰਧੀ ਜਿਹੜੇ ਆਪ ਜੀ ਖਾਲਸਾ ਜੀ ਤੁਸੀਂ ਮੇਰੇ ਸਾਹਮਣੇ ਬੈਠੇ ਸਾਰੇ ਬਾਣੀ ਪੜ੍ਹਦੇ ਹੋ, ਇੱਕ ਹੁੰਦੀ ਹੈ ਜੱਗ ਬੀਤੀ, ਕਿ ਜਿਵੇਂ ਹੁਣ ਧਰੂ ਜੀ ਨੇ, ਪ੍ਰਹਿਲਾਦ ਜੀ ਨੇ, ਉਹਨਾਂ ਦੀਆਂ ਕਥਾਵਾਂ ਪੁਰਾਣਾਂ ਵਿੱਚੋਂ ਆਈਆਂ ਨੇ, ਪੁਰਾਣਾਂ ਵਿੱਚੋਂ ਨੇ ਜੀ, ਭਾਗਵਤ ਪੁਰਾਣ ਵਿੱਚੋਂ ਧਰੂ ਜੀ ਦਾ ਪ੍ਰਹਿਲਾਦ ਜੀ ਦਾ ਜ਼ਿਕਰ ਪੜ੍ਹਨੇ, ਅਤੇ ਉਹ ਸਾਨੂੰ ਪਤਾ ਹੈ ਕਿ ਉਸ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਨੇ ਕਿਰਪਾ ਕੀਤੀ, ਗਿਰ ਤਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਭਗਤ ਨਾਮਦੇਵ ਜੀ ਪਹਾੜ ਤੋਂ ਬਚਾ ਦਿੱਤਾ, ਅੱਗ ਤੋਂ ਬਚਾ ਦਿੱਤਾ, ਪਾਣੀ ਤੋਂ ਬਚਾ ਦਿੱਤਾ। ਤਰਕ ਕਰਨ ਵਾਲਾ ਤਾਂ ਕਹਿ ਸਕਦਾ ਜੀ ਇਹ ਕਥਾਵਾਂ ਪੁਰਾਣ ਵਿੱਚੋਂ ਨੇ, ਅਸੀਂ ਤਾਂ ਉਹਨੂੰ ਵੀ ਸਵੀਕਾਰ ਕਰਨੇ ਜੀ, ਨਮਸਕਾਰ ਕਰਨੇ। ਪਰ ਜੇ ਕਿਸੇ ਦੀ ਖੱਡ ਬੀਤੀ ਹੋਵੇ ਤੇ ਉਹ ਤਾਂ ਆਪਾਂ ਇਨਕਾਰ ਨਹੀਂ ਕਰ ਸਕਦੇ ਨਾ। ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਚ ਤਿੰਨ ਚਾਰ ਸ਼ਬਦ, ਇੱਕ ਭੁਜਾ ਬਾਂਧ ਪਿਲਾਕਰ ਡਾਰਿਓ, ਹਸਤੀ ਕਰੂਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰਾ ਇਆਂ ਮੂਰਤ ਕਹਿ ਖਉ ਬਲਿਆਰੇ। ਜਿਹੜੇ ਸੰਗਤ ਜੀ ਪਾਠ ਕਰ ਰਹੇ ਹੋ, ਮੇਰੀ ਬੇਨਤੀ ਸਮਝੋਗੇ ਕਿ ਅਸਲ ਚ ਕਬੀਰ ਸਾਹਿਬ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲਣ ਵਾਸਤੇ ਉਹਨਾਂ ਦੀਆਂ ਲੱਤਾਂ ਬਾਹਾਂ ਜਕੜ ਕੇ ਜੰਜੀਰ ਨਾਲ ਬੰਨ੍ਹ ਦਿੱਤਾ, ਤੇ ਭਗਤ ਕਬੀਰ ਸਾਹਿਬ ਜੀ ਦੀ ਆਪਣੀ ਖੱਡ ਬੀਤੀ, ਕਹਿਣ ਲੱਗੇ ਹਾਥੀ ਮੈਨੂੰ ਕੁਚਲਣ ਦੀ ਥਾਂ ਤੇ ਆਪਣੀ ਸੁੰਡ ਨਾਲ ਮੈਨੂੰ ਮੱਥੇ ਟੇਕਣ ਲੱਗ ਪਿਆ। ਇਹ ਅਸੀਂ ਗੁਰੂ ਗ੍ਰੰਥ ਸਾਹਿਬ ਜੋ ਪੜ੍ਹਨੇ, ਕੁੰਚਲ ਪੋਟ ਲੈ ਲੈ ਨਮਸਕਾਰੇ ਕਿਆ ਹੈ, ਖਾਸ ਕਰਕੇ ਸ਼ਬਦ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਸੁੱਤੇ ਸਿੱਧ ਹੋ ਗਿਆ। ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਆ ਕਰਾਮਾਤ, ਤੇ ਸੰਗਤ ਜੀ ਜਿਹੜੀ ਕਰਾਮਾਤ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਬਾਬਾ ਜੀ ਸਾਨੂੰ ਬਾਕੀ ਸਭ ਠੀਕ, ਇਹ ਅਚਤ ਵਟਾਲੇ ਉਹਨਾਂ ਕਿਹਾ ਸਾਨੂੰ ਇੱਕ ਗੱਲ ਦੱਸ ਦਿਓ, ਅਸੀਂ ਮੱਥਾ ਵੀ ਟੇਕ ਦਿੱਤਾ, ਇਹ ਵੀ ਕਹਿ ਦਿੱਤਾ ਧੰਨ ਨਾਨਕ ਤੇਰੀ ਵੱਡੀ ਕਮਾਈ, ਇਹ ਵੀ ਕਹਿ ਦਿੱਤਾ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਕਿਹਾ, ਸਾਨੂੰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ। ਇਹ ਸਾਨੂੰ ਨੋਟ ਕਰਨੀ ਚਾਹੀਦੀ ਗੱਲ ਜੀ, ਕਿਹੜੀ ਸ਼ਕਤੀ ਅੱਜ ਇਸ ਦੁਨੀਆਂ ਚ ਮੰਨਿਆ ਸ਼ਕਤੀ ਨੂੰ ਜਾਂਦਾ, ਜੋ ਮਰਜ਼ੀ ਕੁਝ ਰਾਜਨੀਤਿਕ ਵੀ ਸ਼ਕਤੀ ਮੰਨੀ ਜਾਂਦੀ ਹੈ, ਅਸਲੇ ਦੀ ਸ਼ਕਤੀ ਮੰਨੀ ਜਾਂਦੀ ਹੈ, ਰੂਹਾਨੀ ਸ਼ਕਤੀ ਮੰਨੀ ਜਾਂਦੀ ਹੈ। ਅੱਜ ਵੀ ਬੰਦਾ ਜਿੱਤਿਆ ਜ਼ਿਆਦਾ ਤਾਕਤ ਨੂੰ ਮੰਨਦਾ ਹੈ। ਉਹਨਾਂ ਪੁੱਛਿਆ ਜੀ ਸਾਨੂੰ ਕਰਾਮਾਤ ਦੱਸੋ, ਤੇ ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਦੋ ਚੀਜ਼ਾਂ ਮੈਂ ਜ਼ਿੰਦਗੀ ਚ ਕਰਾਮਾਤ ਲਈ ਨੇ, ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰੂ ਕੀ ਬਾਣੀ। ਏਦੂ ਵੱਡੀ ਕੋਈ ਕਰਾਮਾਤ ਸਾਡੇ ਕੋਲ ਹੈ ਹੀ, ਮਹਾਰਾਜ ਦਾ ਬਚਨ ਹੈ ਨਾ ਕਿ ਸਿੱਧ ਪੁੱਛਣ ਸੋਏ ਨਾਨਕਾ ਤੋਏ ਜਗ ਨੂੰ ਕਰਾਮਾਤ ਦਿਖਾਈ। ਤੇ ਗੁਰੂ ਸਾਹਿਬ ਨੇ ਉਸੇ ਪੌੜੀ ਵਿੱਚ ਆਖਿਆ ਹੈ, ਬਾਬੇ ਆਖਿਆ ਨਾਥ ਜੀ, ਇਹ ਪਾਠ ਭੇਜ ਦੇ ਥੋੜਾ ਜਿਹਾ, ਬਾਬਾ ਬੋਲੇ ਨਾਥ ਜੀ ਅਸਾਂ ਤਾਂ ਵੇਖਣ ਜੋਗੀ ਵਸਤਨਾ ਕਾਈ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ। ਰਾਈ ਰਾਈ ਸਰੋਂ ਦਾ ਦਾਣਾ ਦੂਜੀ ਸਰੋਂ ਨਾਲ ਬਰੀਕ ਹੁੰਦਾ ਹੈ, ਕਹਿੰਦੇ ਨੇ ਇੱਕ ਗੁਰੂ ਕੀ ਸੰਗਤ ਤੇ ਦੂਜੀ ਸਤਿਗੁਰਾਂ ਦੀ ਬਾਣੀ, ਇਸ ਤੋਂ ਬਿਨਾਂ ਸਾਨੂੰ ਰਾਈ ਜਿੰਨਾ ਵੀ ਕਿਸੇ ਕਰਾਮਾਤ ਦਾ ਸਹਾਰਾ ਨਹੀਂ। ਤੇ ਜਿਹੜੀ ਸਤਿਗੁਰੂ ਗੱਲ ਪਹਿਲੇ ਜਾਮੇ ਚ ਕਰ ਰਿਹਾ ਉਹੀ ਸਾਡੇ ਕੋਲ ਦੋ ਚੀਜ਼ਾਂ ਨੇ, ਇੱਕ ਗੁਰੂ ਕੀ ਬਾਣੀ ਹੈ, ਦੂਜੀ ਗੁਰੂ ਕੀ ਸੰਗਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਿਹੜੀ ਕਰਾਮਾਤ ਦੀ ਗੱਲ ਕਰ ਰਹੇ ਆ, ਨੋਟ ਕਰਿਓ ਇਸ ਨੂੰ। ਸਤਿਗੁਰੂ ਕਹਿੰਦੇ ਨੇ ਕਿ ਪੰਖੀ ਹੋਏ ਕਹਿ ਜੇ ਭਵਾਂ, ਇਹ ਸਰੀਰ ਮੇਰਾ ਦਿਸ ਰਿਹਾ ਸਥੂਲ ਹੈ ਨਾ,
ਤੇ ਜੇ ਮੈਂ ਇਸ ਸਰੀਰ ਨੂੰ ਅਲੋਪ ਕਰ ਲਾਂ ਤੇ ਮੇਰਾ ਖਿਆਲ ਅੱਜ ਕੋਈ ਬੰਦਾ ਹੈ ਜੀ ਕਰਾਮਾਤ ਦਿਖਾਏ ਸਾਰਾ ਸ਼ਹਿਰ ਉਲਟ ਕੇ ਪੈ ਜਾਏਗਾ ਵੀ ਪਹੁੰਚੇ ਹੋਏ ਮਹਾਤਮਾ ਆ ਗਏ ਨੇ ਸੰਤ ਬਹੁਤ ਪਹੁੰਚੇ ਨੇ ਇਹ ਗੁਰੂ ਜੀ ਅੱਜ ਕੱਲ੍ਹ ਸੁਣਨੇ ਅਸੀਂ ਇਹ ਗੁਰੂ ਜੀ ਵੀ ਚੱਲਦਾ ਸਾਡੇ ਆਪਣਾ ਸਮਾਜ ਵਿੱਚ ਬੜਾ ਜੀ ਸ਼ਬਦ ਵੱਡੇ ਵੱਡੇ ਅਮੀਰ ਬੰਦੇ ਜੀ ਜਿਹੜੇ ਅਰਬਾਂਪਤੀ ਬੰਦੇ ਆ ਤੇ ਲਾਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲਾਏ ਹੁੰਦੇ ਹੁਣ ਸਤਿਗੁਰੂ ਨੇ ਜਿਹੜਾ ਪੱਧਰ ਦੇ ਦਿੱਤਾ ਕਿ ਪੰਖੀ ਹੋਏ ਕਹਿ ਜੇ ਭਵਾਂ ਮੈਂ ਇੰਨਾ ਕਰਾਮਾਤੀ ਹੋਵਾਂ ਕਿ ਪੰਛੀ ਦੀ ਤਰ੍ਹਾਂ ਉਡਾਰੀ ਮਾਰ ਜਾਂ ਪਰ ਇੱਕ ਗੱਲ ਹੋਰ ਅੱਗੇ ਕਹਿ ਦਿੱਤੀ ਕਿ ਇਹ ਪੰਛੀ ਸਿਰਫ ਇਹ ਸਪੇਸ ਵਿੱਚ ਉੱਡ ਸਕਦਾ ਯਾਦ ਰੱਖਿਓ ਬਾਜ ਉੱਚਾ ਉੱਡੇਗਾ ਇਸ ਪੁਲਾੜ ਤੋਂ ਅੱਗੇ ਜਾ ਸਕਦਾ ਗਿਰਜ ਉੱਡੇਗੀ ਇਲ ਉੱਡਦੀ ਬਹੁਤ ਉੱਚਾ ਕਿ ਇਸ ਤੋਂ ਅੱਗੇ ਜਾ ਸਕੇਗੀ ਨਹੀਂ ਨਾ ਕਿਉਂਕਿ ਪੰਛੀ ਦੀ ਵੀ ਸੀਮਾ ਆਕਾਸ਼ ਵਿੱਚ ਉੱਡਣ ਦੀ ਤੇ ਗੁਰੂ ਸਾਹਿਬ ਕਹਿੰਦੇ ਇੰਨਾ ਕਰਾਮਾਤੀ ਹੋਵਾਂ ਅੱਖ ਚਮਕਣ ਦੀ ਦੇਰ ਵਿੱਚ ਇਸ ਪਲੈਨਟ ਦੀ ਜਿਹੜੀ ਸਾਰਾ ਬ੍ਰਹਿਮੰਡ ਹੈ ਇਸ ਪੁਲਾੜ ਵਿੱਚੋਂ ਨਿਕਲ ਕੇ ਮੈਂ ਹੋਰ ਦੁਨੀਆਂ ਵਿੱਚ ਚਲਾ ਜਾਵਾਂ ਉੱਥੇ ਇੱਕ ਅਸਮਾਨ ਨਹੀਂ ਕਿਹਾ ਪੰਖੀ ਕੋਈ ਕਹਿ ਜੇ ਭਾਵਾਂ ਸਹਿ ਅਸਮਾਨੀ ਜਾਊ ਨਦਰੀ ਕਿਸੇ ਨਾ ਆਊ ਨਾ ਕਿਸ ਪੀਆ ਨਾ ਖਾਊ ਕਿਸੇ ਦੀ ਨਜ਼ਰ ਨੂੰ ਵੀ ਨਾ ਦਿਸਾਂ ਇੰਨਾ ਅਲੋਪ ਹੋ ਜਾ ਇੰਨਾ ਸੂਖਸ਼ਮ ਹੋ ਜਾ ਤੇ ਉਸ ਜਗ੍ਹਾ ਚਲਾ ਜਾ ਜਿੱਥੇ ਮੈਨੂੰ ਖਾਣ ਪੀਣ ਦੀ ਕੋਈ ਲੋੜ ਨਾ ਪਵੇ ਨਦਰੀ ਕਿਸੇ ਨਾ ਆਊ ਨਾ ਕਿਸ ਪੀਆ ਨਾ ਖਾਊ ਇੰਨੀ ਕਰਾਮਾਤ ਹੋਣ ਦੇ ਬਾਵਜੂਦ ਫਿਰ ਮੇਰੀ ਬੇਨਤੀ ਸੁਣਿਓ ਇਸ ਧਰਤੀ ਤੋਂ ਉੱਡ ਕੇ ਆਪਣੇ ਆਪ ਨੂੰ ਅਲੋਪ ਕਰਕੇ ਦੂਜੇ ਧਰਤੀਆਂ ਤੇ ਵੀ ਚਲਾ ਜਾਏ ਦੂਜੇ ਸੂਰਜ ਚੰਦਰਮਾ ਵੀ ਅੱਗੇ ਨਿਕਲ ਜਾਏ ਹੁਣ ਸਾਡੇ ਵੀ ਕਈ ਸੱਜਣ ਵਾਹਿਗੁਰੂ ਕਿਰਪਾ ਕਰਿਓ ਟੀਵੀ ਉੱਤੇ ਬੈਠੇ ਹੁੰਦੇ ਮੈਂ ਤਾਂ ਸੂਰਜ ਤੋਂ ਅੱਗੇ ਨਿਕਲ ਗਿਆ ਵਾਂ ਸਾਨੂੰ ਮਿਲਦਾ ਨਾ ਜੀ ਮੈਂ ਨਿੰਦਿਆ ਨਹੀਂ ਕਰਦਾ ਨਹੀਂ ਗੁਰਮੁਖੋ ਮੈਂ ਇਹ ਜੀ ਮੇਰੇ ਮਨ ਚ ਮੇਰਾ ਵਿਸ਼ਾ ਨਹੀਂ ਸੀ ਅੱਜ ਮੇਰੇ ਮਨ ਚ ਇੱਕੋ ਗੱਲ ਆਈ ਸੰਗਤ ਜੀ ਗੁਰੂ ਸਾਹਿਬ ਹੱਦ ਮਿਥ ਗਿਆ ਜੇ ਇੰਨਾ ਕੁਝ ਵੀ ਹੋ ਸਕੇ ਤੇ ਨਹੀਂ ਅੰਤ ਪਾਇਆ ਜਾ ਸਕਦਾ ਨਦਰੀ ਕਿਸੇ ਨਾ ਆਵੂ ਨਾ ਕਿਸ ਪੀਆ ਨਾ ਖਾਊ ਤੇ ਮਹਾਰਾਜ ਕਹਿੰਦੇ ਨੇ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾ ਨਾ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਹੁਣ ਅਗਲੀ ਬੇਨਤੀ ਸੁਣੀ ਇੱਕ ਹੋਰ ਇੱਕ ਕਿਤਾਬ ਹੈ ਵੈਸੇ ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ ਜੀ ਅੰਗਰੇਜ਼ੀ ਚ ਹੈ ਦ ਲਿਵਿੰਗ ਟੂ ਦਾ ਹਿਮਾਲੀਅਨ ਸੇਂਟਸ ਹਾਂਜੀ ਹਿੰਦੀ ਚ ਹੈ ਹਿਮਾਲਿਆ ਕੇ ਸੰਤੋ ਕੇ ਸੰਗ ਡਾਕਟਰ ਸਵਾਮੀ ਰਾਮ ਜੀ ਨੇ ਲਿਖੀ ਹੈ ਜੀ ਵੇਦਾਂਤੀ ਨੇ ਇਹ ਪਿੱਛੇ ਜੇ ਹੋਏ ਨੇ ਮੈਨੂੰ ਪਤਾ ਜੀ ਇਹ ਬਾਬਾ ਵਰਿਆਮ ਸਿੰਘ ਉਹਨਾਂ ਕੋਲ ਆਉਂਦੇ ਹੁੰਦੇ ਸੀ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਦਿੱਤੀ ਕਹਾਣੀ ਨੀ ਸੱਚੀ ਮੈਂ ਸੁਣਾ ਕੇ ਗਿਆ ਇੱਥੇ ਉਹਨਾਂ ਨੇ ਸੁਣਾਈ ਆਪਣੀ ਹੱਡ ਬੀਤੀ ਕਹਿੰਦੇ ਜਦੋਂ ਅਸੀਂ ਸਾਧਨਾ ਕਰ ਰਹੇ ਸੀ ਹਿਮਾਲਿਆ ਵਿੱਚ ਤੇ ਸਾਡੇ ਜਿਹੜੇ ਗੁਰੂ ਸਨ ਕਿਉਂਕਿ ਹਿੰਦੂ ਮਤ ਨਾਲ ਸੰਬੰਧਿਤ ਨੇ ਯੋਗ ਮਤ ਦੇ ਸਨ ਯਾਦਾ ਜੀ ਸ਼ਬਦ ਦੀ ਗੱਲ ਕਰਦੇ ਸਨ ਯੋਗਾ ਬਾਰੇ ਬਹੁਤ ਜਾਣਦੇ ਸਨ ਇੱਥੋਂ ਤੱਕ ਕਿ ਆਪਣੀ ਬੋਡੀ ਵਿੱਚੋਂ ਕਿੰਨੇ ਮਿੰਟ ਉਹ ਸਵਾਸ ਕੱਢ ਗਏ ਸਨ ਇਹ ਅਮੈਰੀਕਾ ਦੀ ਘਟਨਾ ਹੈ ਪੜ੍ਹੇ ਲਿਖੇ ਬਹੁਤ ਸਨ ਜੀ ਬਹੁਤ ਇੰਟੈਲੀਜੈਂਟ ਸਨ ਉਹਦੇ ਵਿੱਚ ਉਹਨਾਂ ਨਿੱਕੀ ਇੱਕ ਕਹਾਣੀ ਦਿੱਤੀ ਕਹਿੰਦੇ ਜਦੋਂ ਅਸੀਂ ਸਾਧਨਾ ਕਰ ਰਹੇ ਸਾਂ ਤੇ ਉੱਥੇ ਇਹ ਸਾਨੂੰ ਖਬਰ ਮਿਲੀ ਕਿ ਇਸੇ ਕੁਝ ਕੋ ਦੀ ਦੂਰੀ ਤੇ ਇੱਕ ਸਾਧੂ ਹੈ ਉਹਨੇ ਇੰਨੀ ਸਾਧਨਾ ਕੀਤੀ ਹੈ ਆਪਣੀ ਸਰੀਰ ਦੀ ਹੀਟ ਨਾਲ ਮੂੰਹ ਚੋਂ ਅੱਗ ਕੱਢ ਸਕਦਾ ਹੈ ਤਾਂ ਬੋਡੀ ਸਭ ਕੁਝ ਨਾ ਜੀ ਉਹ ਅੱਗ ਕੱਢ ਸਕਦਾ ਹੈ ਕਹਿੰਦੇ ਸੀ ਬੜੇ ਉਤਸ਼ਾਹਿਤ ਹੋ ਗਏ ਵੀ ਸਾਨੂੰ ਤੇ ਧਿਆਨ ਸਿਮਰਨ ਯੋਗ ਦੀਆਂ ਗੱਲਾਂ ਨੇ ਵੀ ਉਹ ਤੇ ਫਿਰ ਬੜਾ ਪਹੁੰਚਿਆ ਹੋਣਾ ਕਹਿੰਦੇ ਅਸੀਂ ਆਪਣੇ ਗੁਰੂ ਜੀ ਕੋਲ ਗੱਲ ਕੀਤੀ ਮੈਂ ਸਿਰਫ ਬੇਨਤੀ ਕਰਨ ਲੱਗਾ ਗੁਣ ਲੈਣ ਵਾਸਤੇ ਇਹ ਨਹੀਂ ਕਿ ਅੱਗ ਕੱਢਣੀ ਕਿ ਨਹੀਂ ਕੱਢਣੀ ਕਹਿੰਦੇ ਅਸੀਂ ਆਪਣੇ ਗੁਰੂ ਜੀ ਨੂੰ ਕਿਹਾ ਜੀ ਇੱਥੇ ਸੁਣਿਆ ਕਿ ਸਾਧੂ ਹੈ ਉਹ ਮੂੰਹ ਚੋਂ ਅੱਗ ਕੱਢ ਸਕਦਾ ਤੇ ਕਹਿੰਦੇ ਸਾਡੇ ਗੁਰੂ ਜੀ ਨੇ ਕਿਹਾ ਚਲੋ ਆਪਾਂ ਵੀ ਚੱਲਦੇ ਹਾਂ ਦੇਖ ਲਈਏ ਦਰਸ਼ਨ ਕਰਨੇ ਕਹਿੰਦੇ ਸਾਡੇ ਮਨ 'ਚ ਇੱਕ ਹੋਰ ਪੁਰਨਾ ਉੱਠ ਗਿਆ ਇਹਦਾ ਮਤਲਬ ਜਿਹੜਾ ਸਾਡਾ ਗੁਰੂ ਚੱਲਾ ਸਾਡੇ ਨਾਲ ਵੱਡਾ ਹੁਣ ਆਇਓ ਇਹ ਇਸ ਤਰ੍ਹਾਂ ਅਸੀਂ ਮਨ 'ਚ ਫੁਰਨੇ ਬਣਾਉਂਦੇ ਰਹਿੰਦੇ ਹਾਂ ਜੀ ਫਲਾਣੀ ਸੰਸਥਾ ਦੇ ਪਿੱਛੇ ਇੰਨੀ ਸੰਗਤ ਹੈ ਅਨਮਤ ਵਾਲਿਆਂ ਦੇ ਸਾਡੇ ਕੋਈ ਇਹ ਗਿਣਤੀ ਮਿਣਤੀ ਚੱਲਦੀ ਹੈ ਯਾਦ ਰੱਖਿਓ ਗੜ ਸ਼ੰਕਰ ਦਾ ਭਾਈ ਤਿਲਕਾ ਜਿਹਨੂੰ ਆਮ ਤੌਰ 'ਤੇ ਭਾਈ ਤਿਲਕਾ ਜੋ ਕਹਿੰਦੇ ਆ ਤਿਲਕੂ ਜੀ ਕਹਿੰਦੇ ਆ ਭਾਈ ਤਿਲਕਾ ਜੀ ਜੋਗੀ ਨੇ ਕਿਹਾ ਸੀ ਜਿਹੜਾ ਮੇਰੇ ਦਰਸ਼ਨ ਕਰੇਗਾ ਮੈਨੂੰ ਵਰ ਪ੍ਰਾਪਤ ਹੋਇਆ ਸਵਰਗਾਂ ਨੂੰ ਜਾਏਗਾ ਸਾਰਾ ਗੜ ਸ਼ੰਕਰ ਦਾ ਇਲਾਕਾ ਉਲਟ ਕੇ ਗੁਰੂ ਅਰਜਨ ਦੇਵ ਦੇ ਵੇਲੇ ਉਸ ਜੋਗੀ ਦੇ ਬੂਹੇ ਅੱਗੇ ਜਾ ਬੈਠ ਗਿਆ
ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਤਿਲਕਾ ਨਹੀਂ ਗਿਆ। ਭਾਈ ਤਿਲਕਾ ਜੀ ਨਹੀਂ ਗਏ, ਜੋਗੀ ਨੇ ਕਿਹਾ ਕੋਈ ਰਹਿ ਤੇ ਨਹੀਂ ਗਿਆ, ਬਾਗਾ ਜੀ ਨੇ ਮੇਰੇ ਦਰਸ਼ਨ ਨਾ ਕੀਤੇ ਹੋਣ। ਉਹਨਾਂ ਕਿਹਾ ਵੀ ਇੱਕ ਹੈ ਸਿੱਖ ਭਾਈ ਤਿਲਕਾ ਜੀ, ਉਹ ਨਹੀਂ ਆਏ। ਤਿਲਕੂ ਸ਼ਬਦ ਤਿਲਕੂ ਵਰਤਦੇ ਸਨ ਆਪਾਂ ਅਦਬ ਨਾਲ, ਭਾਈ ਤਿਲਕਾ ਜੀ। ਬੜੇ ਸਨੇਹ ਭੇਜੇ, ਉਹਨਾਂ ਨੇ ਨਹੀਂ ਆਏ। ਅਖੀਰ ਤੇ ਜਿਹੜਾ ਬੰਦਾ ਮਸ਼ਹੂਰ ਹੋ ਜਾਏ ਉਹਨੂੰ ਇਹ ਜ਼ਰੂਰ ਖਟਕਦਾ ਰਹਿੰਦਾ ਵੀ ਅਸੀਂ ਹਿੱਸੇ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਕੱਲ੍ਹ ਨੂੰ ਮੈਨੂੰ ਚੈਲੇਂਜ ਕਰ ਲੈ। ਇਹ ਵੀ ਹੁੰਦਾ ਵੀ ਮੇਰੀ ਈਨ ਸਾਰੇ ਮੰਨ ਲੈਣ। ਉਹਨਾਂ ਵਾਰ ਵਾਰ ਸੁਨੇਹਾ ਭੇਜਿਆ, ਉਹ ਨਹੀਂ ਗਏ। ਅਖੀਰ ਤੇ ਕਿਹਾ ਜਾਂਦਾ ਵੀ ਉਹ ਜੋਗੀ ਆਪ ਤੁਰ ਗਿਆ। ਭਾਈ ਸਾਹਿਬ ਨੂੰ ਪਤਾ ਲੱਗਣਾ, ਬਿਲਕੁਲ ਆਪਣਾ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਾ ਦਿੱਤੀ। ਉਹ ਕਹਿੰਦੇ ਦੇਖ ਮੇਰੇ ਕੋਲ ਲੋਕ ਆਉਂਦੇ ਨੇ, ਮੈਂ ਤੇਰੇ ਕੋਲ ਆਇਆ ਵਾਂ। ਉਹ ਕਹਿੰਦਾ ਜੋਗੀ ਜੀ ਮੈਂ ਤੁਹਾਡੇ ਦਰਸ਼ਨ ਨਹੀਂ ਕਰਨੇ। ਭਾਈ ਤਿਲਕਾ ਕਹਿੰਦਾ ਮੈਂ ਦਰਸ਼ਨ ਨਹੀਂ ਕਰਨੇ। ਕਹਿੰਦਾ ਕਿਉਂ? ਕਹਿਣ ਲੱਗੇ ਸੁਣਿਆ ਤੇਰੇ ਦਰਸ਼ਨ ਕਰਕੇ ਬੰਦਾ ਸਵਰਗਾਂ ਨੂੰ ਜਾਂਦਾ, ਸਿੱਖ ਦੀ ਮੰਜ਼ਿਲ ਸਵਰਗ ਨਹੀਂ, ਮੇਰੀ ਮੰਜ਼ਿਲ ਤਾਂ ਆਪਣੇ ਗੁਰੂ ਦੇ ਚਰਨਾਂ ਨੂੰ ਪ੍ਰੀਤ ਕਰਨੀ, ਇਸ ਕਰਕੇ ਤੇਰੇ ਦਰਸ਼ਨ ਨਹੀਂ ਕਰਨੇ। ਸੰਗਤ ਜੀ, ਉਸ ਬੰਦੇ ਨੇ, ਜੋਗੀ ਨੇ ਭਾਈ ਸਾਹਿਬ ਦੀ ਦਲੀਲ ਤੇ ਮੱਥਾ ਟੇਕ ਕੇ ਕਿਹਾ ਗੁਰਮੁਖਾ ਤੂੰ ਮੇਰਾ ਅੰਦਰ ਹਿਲਾ ਕੇ ਰੱਖ ਦਿੱਤਾ, ਮੈਂ ਮਾਇਆ ਦੇ ਪਰਪੰਸਾਂ, ਇੱਕ ਵਾਰੀ ਬੂਹਾ ਖੋਲ, ਮੈਂ ਤੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੈਂ ਉਹਦੇ ਕੋਲ ਜਾਣਾ ਚਾਹੁੰਦਾ ਜਿਹਦੀ ਸ਼ਬਦ ਦੀ ਕਮਾਈ ਤੂੰ ਕਰਨਾ ਪਿਆ। ਭਾਈ ਤਿਲਕਾ ਦੀ ਕਮਾਈ ਕਰਕੇ ਉਹ ਜੋਗੀ ਅੰਮ੍ਰਿਤਸਰ ਆਇਆ ਸੀ। ਮੈਂ ਆਪ ਨੂੰ ਬੇਨਤੀ ਤਾਂ ਕਰਨ ਲੱਗਾ, ਮਨ 'ਚ ਫੁਰਨੇ ਹੁੰਦੇ ਨੇ, ਮਨ 'ਚ ਆਇਆ ਵੀ ਜੇ ਸਾਡਾ ਗੁਰੂ ਚੱਲਾ ਇਹਦਾ ਮਤਲਬ ਕਿ ਇਹਦੀ ਕਮਾਈ ਉਹਦੀ ਜ਼ਿਆਦਾ ਹੈ। ਕਹਿੰਦੇ ਜਦੋਂ ਅਸੀਂ ਗਏ ਸਾਡੇ ਗੁਰੂ ਨੂੰ ਦੇਖ ਕੇ ਉਸ ਬੰਦੇ ਨੇ ਮੱਥਾ ਟੇਕਦਾ, ਕਹਿੰਦੇ ਸਾਡਾ ਮਨ ਫਿਰ ਟੇਕ ਗਿਆ ਵੀ ਤਾਂ ਮਤਲਬ ਸਾਡੇ ਹੀ ਵੱਡਾ ਹੈ। ਇਸ ਤੇ ਬੰਦੇ ਚੱਲਦਾ ਨਾ ਅੰਦਰ। ਮੈਂ ਹੁਣੇ ਆਪ ਜੀ ਨੂੰ ਕਿਹਾ ਸੰਪਰਦਾਵਾਂ ਨੇ ਸਭ ਦਾ ਸਤਿਕਾਰ ਕਰੋ, ਆਪਣੀ ਗਿਣਤੀ ਮਿਣਤੀ ਮਤ ਕਰੋ, ਇਹ ਛੋਟਾ ਤੇ ਵੱਡਾ ਹੈ। ਮੈਂ ਇੱਕ ਗੱਲ ਭੁੱਲ ਗਿਆ, ਸਾਡੀ ਅਰਦਾਸ ਜਿਹੜੇ ਸ਼ਬਦ ਲਿਖੇ ਨੇ ਸੰਪਰਦਾਵਾਂ ਦੇ ਜਥੇਬੰਦੀਆਂ ਦੇ ਨਾਂ ਨਹੀਂ ਲਿਖੇ, ਸਿਰਫ ਇੱਕੋ ਗੱਲ ਲਿਖੀਏ ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਕਿੱਡਾ ਪਿਆਰਾ ਸ਼ਬਦ ਦੇ ਦਿੱਤਾ ਸਾਨੂੰ ਇਕੱਠੇ ਬਹਿਣ ਲਈ। ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਸ਼ਬਦ ਵਰਤਿਆ ਭਾਈ, ਉਹਨਾਂ ਦੀ ਕਮਾਈ ਦਾ ਧਿਆਨ ਕਰੋ। ਉਹ ਕਹਿੰਦੇ ਸੀ ਚਲੇ ਗਏ ਤੇ ਉਹਨੇ ਸਾਡੇ ਗੁਰੂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਸਾਡੇ ਗੁਰੂ ਜੀ ਨੇ ਕਿਹਾ ਵੀ ਇਹ ਬਾਲਕੇ ਸਾਰੇ ਆਏ ਆ, ਤੁਸੀਂ ਸੁਣਿਆ ਆਪਣੀ ਸਾਧਨਾ ਕਰਕੇ ਆਪਣੇ ਮੂੰਹ 'ਚੋਂ ਅੱਗ ਦੀ ਲਾਟ ਕਰ ਸਕਦੇ? ਕਹਿੰਦੇ ਜੀ ਹਾਂ। ਉਹਨੇ ਜੀ ਸੱਚੀ ਮੁੱਚੀ ਡਾਕਟਰ ਸਵਾਮੀ ਰਾਮ ਲਿਖਦੇ ਨੇ, ਅਸੀਂ ਵਿਦਿਆਰਥੀ ਸਾਂ, ਉਹਨੇ ਭਬਾਕਾ ਜਿਵੇਂ ਨਹੀਂ ਪੈਂਦਾ ਮੂੰਹ 'ਚੋਂ, ਇਸ ਤਰ੍ਹਾਂ ਜਿਵੇਂ ਲਾਟ ਜੀ ਬਾਹਰ ਕੱਢੀ, ਸਾਰੇ ਖਾਮੋਸ਼ ਹੋ ਗਏ। ਕਹਿੰਦੇ ਜਦੋਂ ਦੋ ਕੁ ਵਾਰੀ ਉਹਨੇ ਭਬਾਕਾ ਜਿਹਾ ਕੱਢਿਆ, ਸਾਡੇ ਗੁਰੂ ਜੀ ਅੱਗੇ ਨਿਕਲੇ ਤੇ ਉਹਨੂੰ ਇਹ ਗੱਲ ਪੁੱਛਦੇ ਨੇ ਇਹ ਕਿੰਨੇ ਸਾਲ ਸਾਧਨਾ ਕੀਤੀ ਅੱਗ ਕੱਢਣ ਵਾਲੀ, ਕਿਤਨੇ ਸਾਲ ਕੀਤੀ? ਉਹ ਕਹਿੰਦਾ ਜੀ 21 ਸਾਲ। ਅਸੀਂ ਵਾਕਿਆ ਕਿ ਵੀ 21 ਸਾਲ? ਕਹਿੰਦੇ ਸਾਡੇ ਗੁਰੂ ਨੇ ਇੱਕ ਗੱਲ ਖਲੋ ਕੇ ਕਹੀ, ਜਿਹੜਾ ਕੰਮ ਦੁਨੀਆ ਵਿੱਚ ਅੱਗੇ ਲੋਕੀ ਅੱਗ ਬੜੀ ਲਾਈ ਬੈਠੇ ਨੇ ਤੇ ਤੂੰ ਵੀ ਇੰਨੀ ਸਾਧਨਾ ਕਰਕੇ ਜੇ ਅੱਗ ਹੀ ਮੂੰਹ ਚੋਂ ਕੱਢਣੀ, ਚੁੱਪ ਕਰਕੇ ਗ੍ਰਿਸ਼ਤੀ ਹੋ ਕੇ ਨਿਆਣੇ ਪਾਲ ਦਾ। ਦੇਖੋ ਲੌਜਿਕ ਉਹਨਾਂ ਦਾ ਵੀ ਜੇ ਇੰਨੀ ਕਮਾਈ ਕਰਕੇ ਅੱਗੇ ਹੀ ਲਾਉਣੀਆਂ ਨੇ

ਰਿਧੀਆਂ ਸਿੱਧੀਆਂ ਵੀ ਆ ਜਾਣ ਤੇ ਇਨਸਾਨ ਆਪਣੀ ਬਾਡੀ ਵਿੱਚੋਂ ਨਿਕਲ ਵੀ ਸਕਦਾ ਹੋਵੇ। ਮੰਨ ਲਓ ਇੱਥੇ ਕੈਨੇਡਾ ਬੈਠਾ, ਕੋਈ ਇਹੋ ਜਿਹੀ ਗੱਲ ਵੀ ਬਣ ਜਾਏ, ਇੰਡੀਆ ਵੀ ਚਲਾ ਜਾਏ, ਇੰਨਾ ਕੁ ਕਰਾਮਾਤੀ ਹੋ ਜਾਏ। ਗੁਰੂ ਸਾਹਿਬ ਕਹਿੰਦੇ ਸਿੱਖ ਦੀ ਮੰਜ਼ਿਲ ਨਹੀਂ ਇਹ, ਇਹ ਮਾਇਆ ਹੈ। ਸਿੱਧ ਹੋਵਾਂ, ਸਿੱਧ ਲਾਈ, ਸਿੱਧ ਬਣ ਜਾਵਾਂ, ਮੈਂ ਸਮਾਧੀਆਂ ਲਾ ਲਾਂ, ਰਿੱਧ ਆਖਾਂ ਆਓ, ਰਿਧੀਆਂ ਮੇਰੇ ਕੋਲ ਹੋਣ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖ ਹੈ ਭਾਉ। ਵਾਹ ਵਾਹ, ਇਹ ਕੋਈ ਮੰਜ਼ਿਲ ਹੈ ਜੀ? ਭਾਉ ਦਾ ਅਰਥ ਹੈ ਸ਼ਰਧਾ, ਲੋਕ ਮੇਰੇ ਪ੍ਰਤੀ ਅਥਾਂ ਸ਼ਰਧਾ ਰੱਖਣ ਕਿ ਜੋ ਬਾਬਾ ਜੀ ਕਹਿ ਦਿੱਤਾ ਵੋ ਸੱਤ, ਲੋਕ ਰੱਖ ਹੈ ਭਾਉ। ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰ ਓਏ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਵਹਿਣਾ। ਕਿਤੇ ਇਸ ਨੂੰ ਵੇਖ ਕੇ ਪਰਮਾਤਮਾ ਨਾ ਵਿਸਰ ਜਾਏ, ਪਰਮੇਸ਼ਵਰ ਨਾ ਭੁੱਲ ਜਾਏ। ਮੈਂ ਫਿਰ ਬੇਨਤੀ ਕਰਨ ਲੱਗਾ, ਸਤਿਗੁਰਾਂ ਦਾ ਬਚਨ ਕਹਿ ਕਿ ਇਹ ਸੀ ਕਿ ਪੰਖੀ ਹੋਏ ਕਹਿ ਜੇ ਭਾਵਾਂ ਸਹਿ ਅਸਮਾਨੀ ਜਾਊਂ, ਨਦਰੀ ਕਿਸੈ ਨਾ ਆਊਂ, ਨਾ ਕਿਚ ਪੀਆਂ ਨਾ ਖਾਊਂ, ਪੀ ਤੇਰੀ ਕੀਮਤ ਨਾ ਪਵੇ ਉਹ ਕੇਵੜ ਆਖਾਂ ਨਾ। ਹੁਣ ਤਿੰਨ ਗੱਲਾਂ ਹੋ ਗਈਆਂ ਜੀ, ਸਮਾਧੀ ਤਨ ਨੂੰ ਕਸ਼ਟ ਦੇਣਾ, ਤੀਸਰੀ ਕਰਾਮਾਤ, ਚੌਥੀ ਹੁਣ ਸਤਿਗੁਰੂ ਵਿਦਵਤਾ ਦੀ ਗੱਲ ਕਰਨ ਲੱਗੇ ਆ। ਚੌਥਾ ਪਦਾ ਇਹ ਵੇ, ਉਸ ਪਦੇ ਵਿੱਚ ਦੋ ਕਿਤਾਬਾਂ ਨਹੀਂ, ਚਾਰ ਗ੍ਰੰਥ ਨਹੀਂ। ਗੁਰੂ ਸਾਹਿਬ ਕਹਿੰਦੇ ਇੰਨੀ ਪੜ੍ਹਾਈ ਬੰਦਾ ਕਰੇ, ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਜੋ ਗੁਰੂ ਜੀ ਨੇ ਕਿਹਾ ਉਹ ਮੈਂ ਬੇਨਤੀ ਕਰ ਰਿਹਾ, ਪਰ ਅਗਾਂਹ ਇੱਕ ਸਵਾਲ ਉੱਠੇਗਾ ਕਿ ਜੇ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਸਿੱਖ ਕਿਉਂ ਵਾਹਿਗੁਰੂ ਵਾਹਿਗੁਰੂ ਕਹੀ ਜਾ ਰਿਹਾ, ਫਿਰ ਸਾਡੀ ਮੰਜ਼ਿਲ ਕੀ ਹੈ? ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਇੱਕ ਦੋ ਕਿਤਾਬ ਨਹੀਂ, ਇੱਕ ਲਾਇਬ੍ਰੇਰੀ ਨਹੀਂ, ਕਹਿੰਦੇ ਇੱਥੋਂ ਤੱਕ ਬੰਦਾ ਇੰਨੀ ਸਟੱਡੀ ਕਰੇ, ਇੰਨੀ ਪੜ੍ਹਾਈ ਕਰੇ, ਜਿਹੜੇ ਗ੍ਰੰਥ ਉਹਨੇ ਪੜ੍ਹੇ ਨਾ ਉਹਨਾਂ ਗ੍ਰੰਥਾਂ ਦਾ ਭਾਰ ਹੀ ਲੱਖਾਂ ਮਨ ਹੋ ਜਾਏ। ਇੱਕ ਦੋ ਮਨ ਨਹੀਂ ਹੋਣੇ, ਭਾਈ ਸਾਹਿਬ ਪੜ੍ਹ ਕੇ ਗਏ ਆ, ਨਾਨਕ ਕਾਗਦ ਲੱਖ ਮਣਾ। ਹੁਣ ਲੱਖਾਂ ਮਣ ਕਾਗਜ਼, ਸਾਡੇ ਭਾਰਤ ਵਿੱਚ ਇੱਕ ਸਕੋਲਰ ਹੋਏ ਨੇ ਜਿਹਨੂੰ ਲੋਕੀ ਅੱਜ ਵੀ ਬਹੁਤ ਸੁਣਦੇ ਆ, ਰਜਨੀਸ਼ ਦਾ ਨਾਂ ਸੁਣਿਆ ਉਹਨਾਂ ਦੇ, ਓਸ਼ੋ। ਹਾਂਜੀ, ਉਸ ਬੰਦੇ ਨੇ 1,00,000 ਕਿਤਾਬ ਪੜ੍ਹੀ ਆਪਣੀ ਜ਼ਿੰਦਗੀ 'ਚ। ਵਾਹਿਗੁਰੂ, ਮੈਂ ਸਿਰਫ ਖਿਮਾ ਕਰਿਓ, ਮੈਂ ਤਾਂ ਜ਼ਿਕਰ ਕਰ ਦਿੱਤਾ ਕਥਾ ਕਰਨ ਕਰਕੇ, ਮੈਂ ਪੜ੍ਹਨਾ ਵਾਂ ਉਹਦੀ ਕਿਤਾਬ, ਇੱਕ ਜੀਵਨ ਦਾ ਸਵਰਣਮਈ ਬਚਪਨ। ਉਸ ਵਿੱਚ ਕਿਹਾ ਜਾਂਦਾ 1,00,000 ਕਿਤਾਬ ਪੜ੍ਹੀ, ਅਜੇ ਵੀ ਪੂਨੇ ਉਹਨਾਂ ਕੋਲ ਉਹਦੀ ਇੱਕ ਕਿਤਾਬ, ਡਾਕਟਰ ਹਰਪਾਲ ਸਿੰਘ ਪੰਨੂ ਨੇ ਉਹਦੀ ਟਰਾਂਸਲੇਸ਼ਨ ਪੰਜਾਬੀ 'ਚ ਕੀਤੀ ਸੀ, ਮੇਰੀਆਂ ਮਨਪਸੰਦ ਕਿਤਾਬਾਂ ਜੋ ਉਹਨੇ ਦਿੱਤੀ ਲਿਸਟ, ਉਹਦੇ ਵਿੱਚ ਉਹਨੇ ਡਿਟੇਲ ਦਿੱਤੀ ਕਿਹੜੀਆਂ ਕਿਹੜੀਆਂ ਕਿਤਾਬਾਂ ਨੂੰ ਮੈਂ ਬਹੁਤ ਪਿਆਰ ਕਰਨਾ। ਇੰਨਾ ਬੰਦਾ ਉਹ ਪੜ੍ਹਿਆ, 3500 ਪੇਜ ਉਹ ਬੰਦਾ ਰੋਜ਼ ਪੜ੍ਹਦਾ ਸੀ। ਬੜਾ ਹੋਰ ਤਰ੍ਹਾਂ ਲੱਗਣੀ ਗੱਲ ਮੇਰੀ, ਕਿਉਂਕਿ ਸਾਰੀ ਗੱਲ ਇਕਾਗਰਤਾ ਦੀ ਹੈ। ਪਰ ਗੁਰੂ ਸਾਹਿਬ ਨੇ ਇੱਕ ਨਿਰਣਾ ਦੇ ਦਿੱਤਾ, ਕਹਿਣ ਲੱਗੇ ਜੇ ਬੰਦਾ ਇੰਨੀ ਸਟੱਡੀ ਕਰੇ, ਇੰਨੀ ਪੜ੍ਹਾਈ ਕਰੇ, ਉਹਦੇ ਪੜ੍ਹੇ ਹੋਏ ਗ੍ਰੰਥ ਹੀ ਲੱਖਾਂ ਮਣ ਭਾਰੇ ਹੋ ਜਾਣ। ਪੜ੍ਹ ਪੜ੍ਹ ਕੇ ਉਸ ਦੇ ਅੰਦਰ ਭਾਵਨਾ ਵੀ ਬਣੀ ਹੋਵੇ। ਉਸ ਤੋਂ ਬਾਅਦ ਉਹਨੂੰ ਕੋਈ ਪੁੱਛੇ ਵੀ ਇੰਨੇ ਸਾਲ ਸਟੱਡੀ ਕੀਤੀ, ਹੁਣ ਆਤਮਾ ਬਾਰੇ ਕੋਈ ਲਿਖਣਾ ਸ਼ੁਰੂ ਕਰ, ਪਰਮਾਤਮਾ ਬਾਰੇ ਕੁਛ ਲਿਖ। ਤੂੰ ਸਾਰੇ ਗ੍ਰੰਥ ਪੜ੍ਹ ਲੈਣੇ, ਲੱਖਾਂ ਮਣ ਭਾਰ ਹੈ ਗ੍ਰੰਥਾਂ ਦਾ। ਤੇ ਗੁਰੂ ਸਾਹਿਬ ਉੱਥੇ ਬਚਨ ਕਰਦੇ ਆ ਕਿ ਉੱਥੇ ਹੱਥ ਨਾਲ ਲਿਖੇ, ਬਿਲਕੁਲ ਹੱਥ ਤਾਂ ਥੱਕ ਜਾਊਗਾ। ਉਹ ਇਸ ਤਰ੍ਹਾਂ ਕਰੇ ਜਿੰਨੀ ਤੇਜ਼ ਹਵਾ ਚੱਲਦੀ ਏ, ਇੰਨੀ ਤੇਜ਼ ਕਲਮ ਚਲਾਉਣੀ ਸ਼ੁਰੂ ਕਰਦਾ। ਤੇ ਪਿਆਰਿਓ, ਸਦੀਆਂ ਪਰ ਬੰਦਾ ਲਿਖਦਾ ਰਹੇ, ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਵਿਦਵਾਨ ਵੀ ਅੰਤ ਨਹੀਂ ਪਾ ਸਕਦਾ। ਨਾਨਕ ਕਾਗਦ ਲੱਖ ਮਣਾ, ਪੜ੍ਹ ਪੜ੍ਹ ਕੀਚੈ ਭਾਓ, ਅੱਗੇ ਮੱਸੂ ਤੋਟ ਨਾ ਆਵੀ, ਮੱਸੂ ਦਰ ਤੇ ਸ਼ਾਹੀ, ਸ਼ਾਹੀ ਦਾ ਤੋਟਾ ਨਾ ਆਵੇ, ਮੱਸੂ ਤੋਟ ਨਾ ਆਵੀ, ਲੇਖਣ ਪੌਣ ਚਲਾਓ, ਲਿਖਣ ਵਾਲੀ ਖਵਾ ਹੋਵੇ। ਤੇ ਸਤਿਗੁਰੂ ਫਿਰ ਚੌਥੇ ਪਦੇ ਚ ਕਹਿੰਦੇ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਇੰਨੀ ਵਿਦਵਤਾ ਹੋਣ ਦੇ ਬਾਵਜੂਦ ਇੰਨਾ ਕੁਝ ਬੰਦਾ ਲਿਖ ਜਾਏ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਥੋੜਾ ਜਿਹਾ ਆਓ ਇਸ ਤੋਂ ਅਗਲੀ ਬੇਨਤੀ ਕਰਾਂ, ਫਿਰ ਜੇ ਅੰਤ ਨਹੀਂ ਤੇ ਉਸ ਨੂੰ ਕਿਉਂ ਆਪਾਂ ਜਪਨੇ ਪਏ? ਸਵਾਲ ਤੇ ਉੱਠਦੇ ਨੇ, ਤੇ ਉਂਝ ਵੈਸੇ ਸੱਚ ਹੈ। ਆਪ ਜੀ ਰੋਜ਼ ਜਪਜੀ ਸਾਹਿਬ ਦੇ ਪਾਠ 'ਚ ਨਾ, ਮੈਂ ਕਹਿੰਦਾ ਉਹਨਾਂ ਧਿਆਨ ਨਾਲ ਕਰੀਏ, ਸਭ ਤੋਂ ਵੱਡਾ ਜਪਜੀ ਸਾਹਿਬ 'ਚ ਕੀ ਹੈ ਜੀ? ਜਪਜੀ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਬਖਸ਼ੇ ਕੀਤੀ ਹੈ ਬੇਅੰਤ ਨੂੰ, ਕਿਹਾ ਤੇਰਾ ਅੰਤ ਕੋਈ ਨਹੀਂ। ਨੋਟ ਕਰਿਓ, ਇੱਕੋ ਗੱਲ ਕਿ ਬਸ ਤੂੰ ਬੇਅੰਤ ਹੀ ਹੈ,
ਤੇਰਾ ਅੰਤ ਕੋਈ ਨਹੀਂ।

0: ਥੋੜ੍ਹੀਆਂ ਤੁਕਾਂ ਆਪਾਂ ਲੈ ਲਈਏ। ਬੇਅੰਤ ਬੇਅੰਤ ਕਹਿਣਾ ਵੀ ਇੱਕ ਬੰਦਗੀ ਹੈ। ਅੱਗੇ ਮੈਂ ਅਰਜ਼ ਕਰਾਂਗਾ, ਬੇਅੰਤ ਬੇਅੰਤ ਕਹਿੰਦੇ ਹੋਏ ਅਸੀਂ ਆਪਣਾ ਅੰਤ ਕਰ ਲਈਏ ਤੇ ਚੰਗਾ ਹੈ, ਉਹ ਬੇਅੰਤ ਹੈ। ਹੁਣ ਆਪ ਜੀ ਪਾਠ ਕਰ ਦਿਓ, ਦੂਜੀ ਪੌੜੀ ਕਿੱਥੋਂ ਸ਼ੁਰੂ ਹੁੰਦੀ? ਹੁਕਮੀ ਹੋਵਣ ਆਕਾਰ ਅੱਗੇ, ਇਹ ਬੇਅੰਤਤਾ ਹੈ। ਤੇਰੇ ਹੁਕਮ ਦਾ ਅੰਤ ਨਹੀਂ ਕੋਈ ਪਾਸ ਕਰਦਾ। ਚਲੋ ਸੌਖਾ ਹੋ ਜਾਏਗਾ ਜੇ ਆਪਾਂ ਜਪਜੀ ਸਾਹਿਬ ਚੋਂ ਲੈ ਲਈਏ, ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ। ਉਸ ਤੋਂ ਅੱਗੇ ਆਪ ਜੀ ਤੀਜੀ ਪੌੜੀ ਪੜ੍ਹ ਦਿਓ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਇਹਦੀ ਸੰਪੂਰਨਤਾ, ਕਥਨਾ ਕਥੀ ਨਾ ਆਵੇ ਤੋਟ ਵੀ ਤੇਰੀ ਕੀਮਤ ਨਾ ਪਵੇ। ਜੇ ਬੰਦਾ ਕੋਈ ਕਹਿ ਵੀ ਕਥਨਾ ਕਥੀ ਨਾ ਆਵੇ ਤੋਟ, ਉਹਦੀ ਬੋਲਣ ਦੀ ਸਮਰੱਥਾ ਮੁੱਕੇ ਨਾ, ਉਹ ਬੋਲੀ ਜਾਏ ਤੇ ਸੱਚੀ ਮੁੱਚੀ ਗੁਰੂ ਜੀ ਕਹਿੰਦੇ ਜਿੰਨਾ ਮਰਜ਼ੀ ਕਥਨ ਕਰ ਲਓ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਬੰਦੇ ਕਥ ਕੇ ਚਲੇ ਗਏ। ਇਸ ਤੋਂ ਅੱਗੇ ਥੋੜਾ ਚੱਲੀਏ ਜੀ, ਪੰਜਵੀਂ ਪੌੜੀ ਦੀ ਖੀਰਲੀ ਤੋਕੀ ਹੈ, ਉਹ ਹੈ ਜੇ ਹਉ ਜਾਣਾ। ਇਹ ਇਸ ਗੱਲ ਨੂੰ ਸੁਣਿਓ, ਸੱਚੀ ਮੈਂ ਬੇਨਤੀ ਕਰਨਾ, ਸਭ ਤੋਂ ਭੈੜੀ ਬਿਮਾਰੀ ਇਹ ਅੰਦਰ ਦੀ ਇਗੋ, ਮੈਂ ਸਭ ਕੁਝ ਜਾਣ ਲਿਆ, ਮੇਰੇ ਤੋਂ ਅੱਗੇ ਕੋਈ ਨਹੀਂ। ਗੁਰੂ ਸਾਹਿਬ ਜੀ, ਮੈਂ ਭੈ ਚ ਕਹਿ ਰਿਹਾ ਵਾਂ, ਹੰਕਾਰ ਚ ਨਹੀਂ। ਭਾਈ ਵੀਰ ਸਿੰਘ ਦਾ ਇੱਕ ਬਚਨ ਹੈ, ਕਵਿਤਾ ਹੈ, ਕਿਛ ਜਾਣਿਆ ਆਖਿਆ ਜਾਣ ਲਿੱਤਾ, ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ। ਸਮਝ ਗਿਆ, ਬੰਦਾ ਮਸ਼ਹੂਰ ਹੋ ਗਿਆ। ਕਿਛ ਜਾਣਿਆ ਆਖਿਆ ਜਾਣ ਲਿੱਤਾ, ਕਿਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਜੇ ਸਿਰਫ ਆਪਣੀ ਖੌਮੀ ਹੈ ਕਿ ਮੈਂ ਸਭ ਕੁਝ ਜਾਣ ਗਿਆ, ਗੁਰੂ ਸਾਹਿਬ ਬਚਨ ਕਰ ਰਹੇ ਆ। ਅਰੇ ਸੁਣਿਓ, ਬਚਨ ਕਹਿ ਜੇ ਖਾਉ ਜਾਣਾ, ਆਪਾਂ ਤਾਂ, ਮੈਂ ਆਪਣੀ ਗੱਲ ਕਰ ਰਿਹਾ, ਕੁਝ ਵੀ ਨਹੀਂ ਜਾਣਿਆ ਤੇ ਕਹਿੰਦੇ ਆਪਾਂ ਸਭ ਕੁਝ ਜਾਣਿਆ। ਤੇ ਇਸ ਦੁਨੀਆਂ ਚ ਖਿਮਾ ਕਰਿਓ, ਜਿਹੜਾ ਬੰਦਾ ਪਰਮਾਰਥ ਤੇ ਛਾਤੀ ਠੋ ਕੇ ਕਹਿੰਦਾ ਸਿਰਫ ਮੈਂ ਜਾਣਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੋਂ ਵੱਡਾ ਅਗਿਆਨੀ ਉਹ ਹੈ। ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਪੰਜਵੀਂ ਪੌੜੀ ਹੈ ਜੇ ਹਉ ਜਾਣਾ, ਇਹ ਬੇਅੰਤ ਹੈ। ਜੇ ਮੈਂ ਜਾਣ ਲਵਾਂ ਆਖਾਂ ਨਾਹੀਂ, ਮੈਂ ਨਹੀਂ ਬੋਲ ਸਕਦਾ। ਕਿਉਂ ਨਹੀਂ ਬੋਲ ਸਕਦੇ? ਕਹਿਣ ਲੱਗੇ ਉਹ ਬੇਅੰਤ ਹੈ, ਕਹਿਣਾ ਕਥਨ ਨਾ ਜਾਈ, ਬਾਣੀ ਨਹੀਂ ਉਹਨੂੰ ਬੋਲ ਸਕਦੀ ਪੂਰਾ, ਕਹਿਣਾ ਕਥਨ ਨਾ ਜਾਈ। ਫਿਰ ਸਤਿਗੁਰੂ ਸਾਨੂੰ ਨਿਮਰਤਾ ਚ ਲਿਜਾ ਕਹਿੰਦੇ ਨੇ, ਬਸ ਇੱਕੋ ਅਰਦਾਸ ਕਰੋ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ, ਬਸ ਤੂੰ ਭੁੱਲੀ ਨਾ, ਬਾਕੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਿਤੇ ਹੋਰ ਚੱਲੋ ਅੱਗੇ ਥੋੜੀਆਂ ਜਿਹੀਆਂ ਪੌੜੀਆਂ। ਮੈਂ ਤਾਂ ਇੱਕ ਦਿਨ ਬੇਨਤੀ ਕੀਤੀ, ਜਿਹੜਾ ਰੱਬ ਨੂੰ ਮੰਨਦਾ ਅੰਤ ਤੇ ਉਹਦਾ ਨੀ ਕੋਈ ਪਾ ਸਕਦਾ ਜੀ। ਆ ਜਿਹੜੀ ਇੱਕ ਪੌੜੀ ਹੈ ਮੰਨੇ ਦੀ, ਹਨਾ, ਤਿੰਨ ਪੌੜੀਆਂ ਮੰਨੇ ਦੀਆਂ ਨੇ। ਜਿਹੜੀ ਪਹਿਲੀ ਪੌੜੀ ਮੰਨੇ ਦੀ ਹੈ, ਉਹਦੇ ਵਿੱਚ ਉਹਦਾ ਜ਼ਿਕਰ ਕੀਤਾ ਜਿਹਨੇ ਮੰਨ ਲਿਆ, ਅਵਸਥਾ ਤਾਂ ਉਹਦੀ ਨਹੀਂ ਦੱਸੀ ਜਾ ਸਕਦੀ। ਪਰਮਾਤਮਾ ਬਾਰੇ ਕੋਈ ਦੱਸੋ, ਮੰਨੇ ਕੀ ਗੱਤ। ਇਹ ਇਹ ਇਹ ਮੈਂ ਸੱਚੀ ਕਹਿੰਦਾ ਜਪਜੀ ਸਾਹਿਬ, ਇੰਨੀ ਨਿਮਰਤਾ, ਇੰਨੀ ਨਿਮਰਤਾ, ਮੰਨੇ ਕੀ ਗੱਤ ਗੱਤ ਅਰਥ ਵਸਦਾ, ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣਹਾਰ, ਕੋਈ ਨਹੀਂ ਲਿਖ ਸਕਦਾ ਜਿਹਨੇ ਮੰਨ ਲਿਆ। ਮੰਨੇ ਕਾ ਬਹਿ ਕਰਨ ਵਿਚਾਰ, ਇਹਦਾ ਅਰਥ ਵਿਦਵਾਨ ਬੰਦੇ ਇਕੱਠੇ ਹੋ ਕੇ ਸੈਮੀਨਾਰ ਕਰਨ, ਅੱਜ ਦੀ ਸ਼ਬਦਾਵਲੀ ਗੋਸ਼ਟੀ ਕਰਨ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ। ਇਸ ਤੋਂ ਅੱਗੇ ਤੁਰੋ, ਜਿਹੜੀਆਂ ਅਸੀਂ ਪੌੜੀਆਂ ਪੜ੍ਹਨੇ ਆ ਪੰਜ ਪ੍ਰਵਾਨ ਵਾਲੀਆਂ, ਹਨਾ, ਅਖੀਰ ਤੇ ਸਾਰੀਆਂ ਪੌੜੀਆਂ ਦਾ ਹੈ। ਕੁਦਰਤ ਕਵਣ ਕਹਾ ਵਿਚਾਰ, ਇੱਥੇ ਕੁਦਰਤ ਦਾ ਲਫ਼ਜ਼ੀ ਅਰਥ ਕਾਇਨਾਤ ਨਹੀਂ, ਇੱਥੇ ਕੁਦਰਤ ਦਾ ਅਰਥ ਤਾਕਤ, ਮੇਰੀ ਕੀ ਸ਼ਕਤੀ ਮੈਂ ਬੋਲ ਕੇ ਕਹਿ ਸਕਾਂ ਤੇਰੀ ਰਚਨਾ ਕੀ ਹੋ ਜੀ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭੀ ਤੇਰੀ ਕੀਮਤ ਨਾ ਪਵੇ। ਇਸ ਤੋਂ ਅੱਗੇ ਜਦੋਂ ਆਪ ਜੀ ਪਾਠ ਕਰਦੇ ਹੋ, ਆਪਾਂ ਕਈ ਸਾਲ ਪਹਿਲਾਂ ਜਪਜੀ ਸਾਹਿਬ ਦੇ ਅਖਰੀ ਅਰਥ ਕਰਕੇ ਗਏ ਜੀ, ਦੁੱਖ ਨਿਵਾਰਨ ਸਾਹਿਬ ਕੀਤੇ ਸਨ, ਤੇ ਵੈਸੇ ਸਾਲ ਬਾਅਦ ਦੇ, ਦੋ ਸਾਲ ਬਾਅਦ ਅਰਥ ਹੋ ਜਾਣੇ ਚਾਹੀਦੇ। ਜ਼ਿਹਨ ਜਿਹੜਾ ਉਹ ਨਿਮਰਤਾ ਸਹਿਤ ਬੇਨਤੀ ਕਰਾਂਗਾ, ਭਾਵਨਾ ਬਣੀ ਰਹਿੰਦੀ ਹੈ। ਹੁਣ ਇਸ ਤੋਂ ਅੱਗੇ ਜਦੋਂ ਆਪ ਜੀ ਪੜ੍ਹਦੇ ਹੋ, ਮੈਂ ਵਿੱਚੋਂ ਤੁਕ ਲੈਂਦਾ, ਅਸੀਂ ਬੰਦਗੀ ਕਿਉਂ ਕਰਨੀ ਆ? ਇੱਕ ਪੌੜੀ ਪੜ੍ਹੋ, ਸਾਹ ਲਾਹੀ ਸਾਹ ਲਾਹੇ, ਇਹਦਰ ਤੇ ਸਲਾਉਣ ਜੋ ਕਰਤੇ ਪੁਰਖ ਦੀ ਸਲਾਹਤਾ। ਪਰ ਕੀ ਸਿਫਤ ਸਲਾਹ ਦਾ ਮਤਲਬ ਅੰਤ ਪਾਉਣਾ ਹੈ? ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ ਸੁਰਦਰ ਤੇ ਸੋਝੀ। ਸਲਾਉਣ ਯੋਗ ਪਰਮਾਤਮਾ ਦੀ ਸਿਫਤ ਕਰ, ਪਰ ਇਹ ਮਤ ਸੋਚ ਕਿ ਜਿਹਦੀ ਮੈਂ ਸਿਫਤ ਕਰ ਰਿਹਾ ਮੈਂ ਉਹਦਾ ਅੰਤ ਪਾਉਣ ਤੁਰਿਆ। ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤਹਿ ਵਾਹ ਵਾਹ। ਇੱਥੇ ਇੱਥੇ ਰੁਕਣਾ ਜੀ, ਨਦੀਆਂ ਦਰ ਸਮਝ ਗਏ? ਗੁਰਬਾਣੀ ਚ ਵਾਹ ਸ਼ਬਦ ਵੀ ਆਉਂਦਾ, ਬਾਬੇ ਕੰਨਾ ਹਾਹ ਵਾਹ, ਏ ਵਾਹਵੇ ਕੰਨਾ ਹਾਹ ਵਾਹਵੇ ਕੰਨਾ ਹਾਹ ਔਂਕੜ। ਹੁਣ ਇੱਥੇ ਨਦੀਆਂ ਅਤੇ ਵਾਹ, ਇੱਥੇ ਵਾਹ ਦਾ ਅਰਥ ਹੈ ਨਾਲੇ, ਨਦੀਆਂ ਅਤੇ ਬਰਸਾਤੀ, ਨਦੀਆਂ ਤੇ ਬਰਸਾਤੀ ਨਾਲੇ, ਭਾਵੇਂ ਸਮੁੰਦਰ ਨਾ ਜਾਣੀਏ ਉਹ ਤੁਰੇ ਨੇ। ਹੁਣ ਤੁਹਾਡੇ ਨੇੜੇ ਇੱਥੇ ਆ ਫਰੀਜ਼ਰ ਹੀ ਹੈ ਨਾ ਜੀ, ਰਿਵਰ ਮੇਰਾ ਖਿਆਲ ਜਿੱਦਣ ਦੀ ਬਣੀ ਚੱਲੀ ਜਾਂਦੀ ਹੈ ਨਾ, ਇੱਥੋਂ ਤੱਕ ਤਾਂ ਆਪਾਂ ਕਹਿ ਦਿਆਂਗੇ ਫਰੀਜ਼ਰ ਰਿਵਰ ਦਾ, ਨਦੀ ਦਾ, ਇਸ ਦਰਿਆ ਦਾ ਪਾਣੀ ਹੈ। ਇੱਥੇ ਸਮੁੰਦਰ 'ਚ ਡਿੱਗ ਪਈ ਅਤੇ ਸਮੁੰਦਰ 'ਚ 2 ਕੁ ਮੀਲ ਜਾ ਕੇ ਅੱਗੇ ਪਹਿਚਾਣ ਕੇ ਦੱਸਿਓ ਇਹਦਾ ਪਾਣੀ ਕਿਹੜਾ। ਆ ਹੀ ਬਸ ਗੱਲ ਗੁਰੂ ਜੀ ਕਰ ਰਿਹਾ, ਨਦੀਆਂ ਅਤੇ ਵਾਹਾਂ, ਨਦੀਆਂ ਅਤੇ ਨਾਲਿਆਂ ਦਾ ਪਾਣੀ ਭਾਵੇਂ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਲੀਨ ਹੋ ਸਕਦਾ ਪਰ ਆਪਣੀ ਹੋਂਦ ਨੂੰ ਕਾਇਮ ਨਹੀਂ ਰਹਿ ਸਕਦਾ, ਕਿਉਂਕਿ ਜਿਹਨੇ ਲੀਨ ਖੋਣਾ ਉਹਨੂੰ ਹੋਂਦ ਮੁਕਾਣੀ ਪਏਗੀ। ਫਿਰ ਅਰਜ ਹੈ, ਦਰਿਆ ਹੈ, ਚਲੋ ਸਾਰੀ ਦੁਨੀਆ 'ਚ ਦਰਿਆ ਨੇ ਜੀ, ਦਰਿਆ ਜਿੱਥੋਂ ਚੱਲਦਾ ਉੱਥੋਂ ਨਾ ਰੱਖਣੇ। ਜਿੰਨੀ ਦੇਰ ਤੱਕ ਸਮੁੰਦਰ 'ਚ ਨਹੀਂ ਗਿਆ ਰੱਖੀ। ਸਾਡਾ ਤਾਂ ਜੀ, ਸਾਡਾ ਤਾਂ ਦੇਸ਼ ਹੀ ਹੈ, ਇਹ ਦੁਆਬ ਹੈ, ਦੁਆਬ ਆਬਾਂ ਦੇ ਵਿੱਚ ਹੈ, ਪੰਜਾਬ ਹੈ, 5 ਆਬਾਂ ਵਿੱਚ ਹੈ। ਪਰ ਜਦੋਂ ਦਰਿਆ ਸਮੁੰਦਰ ਵਿੱਚ ਮਿਲ ਜਾਣਗੇ ਪਿਆਰਿਓ, ਉਦੋਂ ਦਰਿਆਵਾਂ ਦੀ ਹੋਂਦ ਨਹੀਂ ਰਹਿਣੀ। ਲੀਨ ਹੋਇਆ ਜਾ ਸਕਦਾ ਪਰ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇਣਾ, ਹੋਰ ਕਿਉਂਕਿ ਸਮਾਂ ਰਹਿ ਗਿਆ ਸਿਰਫ 10 ਕੁ ਮਿੰਟ। ਦੇਖੋ ਸਾਡੇ ਕਈ ਕਥਾ ਪੁਰਾਣੇ ਸਮੇਂ ਜਿਹੜੇ ਵਿਦਵਾਨ ਸਨ, ਅੱਜ ਵੀ ਬੱਚੇ ਪੜ੍ਹਨ ਲੱਗ ਪਏ ਆ, ਇਹ ਵਿਚਾਰ ਮਾਲਾ, ਬਾਬਰਤ ਸਿਮਰਤ ਸੁਕਾ, ਸਾਰ ਕੁਤਾਵਲੀ, ਇਹ ਪ੍ਰਬੋਧ ਚੰਦਰ ਨਾਟਕ, ਇਹ ਪੜ੍ਹਨ ਵਾਲੀਆਂ ਚੰਗੀਆਂ ਗੱਲਾਂ ਸਨ। ਉਸ ਵਿੱਚ ਲਿਖਿਆ ਹੈ ਕਿ ਲੋਕ ਸਮੁੰਦਰ ਦੇ ਕਿਨਾਰੇ ਬੈਠੇ ਸਮਝਾਉਣ ਵਾਸਤੇ, ਅਤੇ ਆਪਣੇ ਆਪਣੇ ਤਜਰਬੇ ਦੱਸ ਰਹੇ ਸਨ ਕਿ ਸਮੁੰਦਰ ਇਤਨਾ ਗਹਿਰਾ ਹੈ, ਸਮੁੰਦਰ ਇੰਨਾ ਡੂੰਘਾ ਹੈ, ਸਮੁੰਦਰ ਦੇ ਵਿੱਚ ਦਰਿਆ ਚੱਲਦੇ ਆ। ਕਈ ਦਿਨ ਬਹਿਸ ਵੈਸਾ ਹੋ ਰਿਹਾ, ਤਰਕ ਹੋ ਰਿਹਾ, ਇੱਕ ਦੂਜੇ ਦੀ ਗੱਲ ਖੰਡਨ ਕੀਤੀ ਜਾ ਰਹੀ, ਤੇ ਉਹ ਗ੍ਰੰਥਕਾਰ ਦਾ ਕਾਰ ਕਹਿੰਦਾ ਇੰਨੀ ਦੇਰ ਨੂੰ ਲੂਣ ਦਾ ਨਿੱਕਾ ਜਿਹਾ ਪੁਤਲਾ ਆ ਗਿਆ। ਇਹ ਸਮਝਾਉਣ ਵਾਸਤੇ ਗੱਲ ਹੈ ਜੀ, ਲੂਣ ਦਾ ਪੁਤਲਾ ਆਇਆ। ਉਹਨੇ ਕਿਹਾ ਤੁਸੀਂ ਇੰਨੇ ਦਿਨ ਦਾ ਸ਼ੋਰ ਸ਼ਰਾਬਾ ਕਿਉਂ ਕਰ ਰਹੇ ਹੋ, ਕਿਨਾਰੇ 'ਤੇ ਬੈਠੇ ਰੌਲਾ ਪਾਈ ਜਾਂਦੇ ਹੋ? ਉਹਨਾਂ ਕਿਹਾ ਜੀ, ਅਸਲ 'ਚ ਅਸੀਂ ਆਪਣੇ ਆਪਣੇ ਤਜਰਬੇ ਦੱਸ ਰਹੇ ਹਾਂ, ਗ੍ਰੰਥ ਫੋਲ ਫੋਲ ਕੇ ਵੀ ਇਹ ਸਮੁੰਦਰ ਇੰਨਾ ਡੂੰਘਾ ਇੰਨਾ ਡੂੰਘਾ। ਉਹਨੇ ਕਿਹਾ ਜੀ, ਇੱਕ ਕੰਮ ਕਰੋ ਅਤੇ ਮੈਂ ਸਮੁੰਦਰ ਵਿੱਚ ਡੁੱਬ ਕੇ ਪਤਾ ਕਰ ਆਵਾਂ ਕਿੰਨਾ ਕੁ ਡੂੰਘਾ। ਤੁਸੀਂ ਤਾਂ ਕਿਨਾਰੇ 'ਤੇ ਬੈਠੇ ਹੋ ਨਾ, ਕਿਨਾਰੇ 'ਤੇ ਬੈਠੇ ਬਹਿਸ ਕਰ ਰਹੇ ਹੋ, ਚਲੋ ਸਮੁੰਦਰ 'ਚ। ਉਹ ਕਹਿੰਦਾ ਕਿ ਅਸੀਂ ਤਾਂ ਜਾ ਨਹੀਂ ਸਕਦੇ ਡੂੰਘੇ, ਬਸ ਆ ਤਜਰਬੇ ਦੱਸ ਸਕਦੇ ਹਾਂ। ਉਹ ਕਹਿੰਦਾ ਫਿਰ ਮੈਂ ਜਾਵਾਂ? ਉਹਨਾਂ ਕਿਹਾ, ਲੂਣ ਦੇ ਪੁਤਲੇ ਨੂੰ ਤੂੰ ਜਾ। ਹੁਣ ਲੂਣ ਦਾ ਪੁਤਲਾ ਸਮੁੰਦਰ 'ਚੋਂ ਨਿਕਲਿਆ ਅਤੇ ਬਾਜੂਗਾ ਉਹ ਲੂਣ ਦਾ ਪੁਤਲਾ? ਗ੍ਰੰਥਕਾਰ ਕਹਿੰਦਾ ਪਾਣੀ 'ਚ ਡੁੱਬਿਆ, ਸਮੁੰਦਰ ਦੀ ਲਹਿਰ ਚੱਲੀ, ਉਹਨੇ ਥੋੜ੍ਹਾ ਜਿਹਾ ਥੱਲੇ ਗਿਆ, ਲੂਣ ਦਾ ਪੁਤਲਾ ਖੁਰ ਗਿਆ ਅਤੇ ਕਿਨਾਰੇ 'ਤੇ ਬੈਠੇ ਵੇਟ ਕਰੀ ਜਾਣਾ ਜੇ ਵਾਪਸ ਨਹੀਂ ਆਇਆ, ਅਤੇ ਨਾਲ ਨਾਲ ਦਾਅਵਾ ਕਰੀ ਤਾਂ ਨਹੀਂ ਆਇਆ, ਤੁਹਾਨੂੰ ਕਿਹਾ ਸੀ ਨਾ ਬੜਾ ਡੂੰਘਾ, ਤਾਂ ਹੀ ਨਹੀਂ ਆਇਆ। ਸਾਡੀ ਗੱਲ ਸੱਚੀ, ਇੰਨੇ ਸਾਹ ਲੱਗਦੇ ਨੇ। ਇਹ ਜਦੋਂ ਖੱਪ ਚੁੱਕੇ ਸਨ, ਕਹਿੰਦੇ ਲਹਿਰਾਂ ਵਿੱਚੋਂ ਆਵਾਜ਼ ਆਈ, ਬੈਸ ਬੰਦ ਕਰੋ, ਲੀਨ ਹੋਣ ਬਾਰੇ ਸੋਚੋ, ਕਿਉਂਕਿ ਜਿਹੜਾ ਲੀਨ ਹੋ ਜਾਏ ਉਹ ਆ ਕੇ ਦੱਸਦਾ ਨਹੀਂ ਹੁੰਦਾ ਕਿ ਕਿੰਨਾ ਕੁ ਵੱਡਾ ਹੈ, ਉਹਦੀ ਕੀ ਕੀਮਤ ਪਾ ਸਕਦਾ ਹੈ। ਹੁਣ ਆਹ ਜਿਹੜੀ ਪੌੜੀ ਹੈ, ਇਹ ਬੇਅੰਤ ਦੀ ਉਪਮਾ ਹੈ, ਲੀਨ ਤਾਂ ਹੈ ਪਰ ਅੰਤ ਨਹੀਂ। ਨਦੀਆਂ ਅਤੇ ਵਾਹ, ਭਾਵੇਂ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਚਲੇ ਜਾਣਗੇ ਪਰ ਅੰਤ ਨਹੀਂ ਪਾਇਆ ਜਾ ਸਕਦਾ। ਤੇ ਗੁਰੂ ਜੀ, ਇੱਥੇ ਅੱਗੇ ਪ੍ਰਕਰਨ ਵੱਖਰਾ ਹੋ ਜਾਂਦਾ ਜੀ। ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ ਕੀੜੀ ਤੋਲਣਾ ਖੋਬਣੀ ਜੇ ਤਿਸ ਮਨੋ ਨਾ ਵਿਸਰੇ ਅੱਗੇ ਜੀ ਹਾਂ ਬਸ ਇਹ ਚੇਤੇ ਰੱਖਿਓ ਵੀ ਤੇਰੀ ਕੀਮਤ ਨਾ ਪਵੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤਰ ਦਾ ਅਰਥ ਕੀ ਹੈ ਪਰਮਾਤਮਾ ਦੇ ਮਨ ਚ ਕਿਹੜਾ ਮੰਤਰ ਹੈ ਉਹਨੇ ਕੱਲ ਨੂੰ ਸਾਡੇ ਜੀਆਂ ਨਾਲ ਕੀ ਕਰ ਦੇਣਾ ਸ੍ਰਿਸ਼ਟੀ ਨਾਲ ਕੀ ਕਰ ਦੇਣਾ ਕਿਸੇ ਨੂੰ ਕੋਈ ਪਤਾ ਨਹੀਂ ਉਹ ਆਪਣੇ ਅੰਦਰ ਦਾ ਭੇਦ ਨਹੀਂ ਜਾਂਦਾ ਉਹ ਸੀਕਰਟ ਹੀ ਰੱਖਦਾ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਰ ਅੰਤ ਨਾ ਜਾਪੈ ਪਾਰਾਵਾਰ ਅੱਗੇ ਅੰਤ ਕਾਰਨ ਕੇਤੇ ਬੇ ਲਾਹੇ ਤਰਲੇ ਲਈ ਜਾਂਦੇ ਆ ਮੈਂ ਅੰਤ ਪਾਣਾ ਅੰਤ ਕਾਰਨ ਕੇਤੇ ਬੇ ਲਾਹੇ ਨਾਨਕ ਤਾਂ ਕੇ ਉੱਥੇ ਉੱਥੇ ਕੋਈ ਅੰਤ ਪਾ ਹੀ ਨਹੀਂ ਸਕਦਾ ਜੀ ਮੈਂ ਇਸ ਤੋਂ ਬੇਨਤੀ ਕਰਾਂ ਥੋੜ੍ਹਾ ਜਿਹਾ ਇੱਕ ਦੋ ਪੌੜੀ ਹੋਰ ਲੈ ਲਓ ਇੱਕ ਪਾਠ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਉਹਦੇ 'ਤੇ ਬਖਸ਼ਿਸ਼ ਨੂੰ ਵੀ ਲਿਖ ਸਕਦਾ ਇਸ ਤੋਂ ਅੱਗੇ ਪੌੜੀ ਆ ਮੁੱਲ ਗੁਣ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਆ ਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਹੈ ਜਾਹੇ ਹੁਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਪਹਿਲਾਂ ਕਹਿ ਦਿੱਤਾ ਬੜੀ ਬਹੁਤ ਨੁਕਤਾ ਧਿਆਨ ਨਾਲ ਸੁਣਨ ਵਾਲਾ ਇਹ ਕਹਿ ਦਿੱਤਾ ਕਿ ਤੂੰ ਅਮੁੱਲ ਹੈ ਤੇਰੇ ਗੁਣ ਅਮੁੱਲ ਨੇ ਤੇਰੀ ਤਕੜੀ ਮੁੱਲ ਤੇਰੇ ਵੱਟੇ ਮੁੱਲ ਨੇ ਤੇਰੀ ਬਖਸ਼ਿਸ਼ ਮੁੱਲ ਫਿਰ ਕਹਿੰਦੇ ਨਾ ਨਾ ਨਾ ਕਹਿ ਦਿੱਤਾ ਨੀ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਹਾਂ ਆਹ ਨੁਕਤਾ ਹੈ ਜਿਹੜੇ ਅਮੁੱਲ ਅਮੁੱਲ ਕਹਿੰਦੇ ਸਨ ਉਹ ਇੰਨਾ ਕੁ ਕਹਿਣ ਲੱਗ ਪਏ ਉਹਨਾਂ ਦੀ ਲਿਵ ਲੱਗ ਗਈ ਜਿਨ੍ਹਾਂ ਦੀ ਲਿਵ ਲੱਗ ਗਈ ਉਹ ਭੇਦ ਹੋ ਗਿਆ ਪਰ ਇਹ ਨਹੀਂ ਕਹਿ ਸਕੀ ਅੰਤ ਪਾ ਲਿਆ ਹੈ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੈ ਕਰੇ ਵਿਖਿਆਣ ਇਹਦੇ ਵਿੱਚ ਥੋੜੀਆਂ ਤੁਕਾਂ ਲਾਂਗਾ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਸ਼ਬਦ ਇੱਥੇ ਆਇਆ ਜੀ ਪਹਿਲੀ ਵਾਰੀ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨਜਨ ਸੇਵ ਕੇਤੇ ਆਖ ਹੈ ਯਾਦ ਰੱਖਿਓ ਆਖ ਹੈ ਹੁਣ ਵੀ ਕਥਾ ਕਰੀ ਜਾਂਦੇ ਆ ਇਕੱਲੇ ਸਿੱਖ ਨੇ ਕਿੰਨੀ ਦੁਨੀਆਂ ਜੀ ਬੋਲੀ ਜਾ ਰਹੀ ਹੈ ਈਸਾਈ ਆਪਣੇ ਢੰਗ ਨਾਲ ਬੋਲ ਰਿਹਾ ਮੁਸਲਮਾਨ ਆਪਣੇ ਢੰਗ ਨਾਲ ਬੋਲ ਰਿਹਾ ਅਸੀਂ ਆਪਣੇ ਢੰਗ ਨਾਲ ਬੋਲ ਰਹੇ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਏ ਚਲੇ ਗਏ ਕਹਿ ਕਹਿ ਕੇ ਏਤੇ ਕੀਤੇ ਹੋਰ ਕਰੇ ਅੱਗੇ ਜੀ ਤਾਂ ਆਖ ਨਾ ਸਕੇ ਕਈ ਕੇ ਅੱਗੇ ਜੇਵੜ ਭਾਵ ਹੈ ਤੇਵੜ ਹੋਏ ਉਹਨੂੰ ਕੌਣ ਕਹਿ ਸਕਦਾ ਜੀ ਮੇਰੀ ਬੇਨਤੀ ਹੈ ਕਿ ਉਸਦਾ ਅੰਤ ਕੋਈ ਨਹੀਂ ਪਰ ਆਪਾਂ ਕਿਉਂ ਉਹਨੂੰ ਬੇਅੰਤ ਕਹਿ ਰਹੇ ਹਾਂ ਕਿਉਂ ਬੇਅੰਤ ਕਹਿ ਰਹੇ ਹਾਂ ਇਸ ਕਰਕੇ ਬੇਅੰਤ ਕਹਿ ਰਹੇ ਹਾਂ ਕਿਉਂਕਿ ਸਿਮਰਨ ਵਿੱਚ ਇੰਨੀ ਤਾਕਤ ਤੇ ਅੰਤ ਵਾਲਾ ਇੱਕ ਦਿਨ ਬੇਅੰਤ ਵੀ ਸਮਾ ਜਾਏਗਾ ਮਸਕੀਨ ਸਾਹਿਬ ਇਹ ਗੱਲ ਸੁਣਾਉਂਦੇ ਹੁੰਦੇ ਸਨ ਸੁਕਰਾਤ ਦੀ ਚਲੋ ਵੈਸੇ ਉਹਦੀਆਂ ਘਟਨਾਵਾਂ ਬਹੁਤ ਨੇ ਸੁਕਰਾਤ ਦਾ ਜੀਵਨ ਬੜਾ ਕ੍ਰਾਂਤੀਕਾਰੀ ਸੀ ਜੀ ਮੈਂ ਉਹ ਪਿਛਲੇ ਦਿਨ ਨੂੰ ਪੜ੍ਹ ਰਿਹਾ ਸਾਂ ਅਤੇ ਜਦੋਂ ਮਰਨ ਲੱਗਣ ਉਹਦੀ ਘਰ ਵਾਲੀ ਬੜੀ ਕਰਖਤ ਸੀ ਤੁਹਾਨੂੰ ਸ਼ਾਇਦ ਜਿੰਨਾ ਪੜ੍ਹਿਆ ਸੁਕਰਾਤ ਦੀ ਘਰ ਵਾਲੀ ਬੜੀ ਗੁੱਸੇ ਵਾਲੀ ਸੀ ਬਹੁਤ ਉਹ ਇੰਨਾ ਭੈੜਾ ਬੋਲਦੀ ਸੀ ਉਹ ਚੁੱਪ ਕਰਕੇ ਬੈਠਾ ਰਹਿੰਦਾ ਸੀ ਅਤੇ ਇੱਕ ਦਿਨ ਕੀ ਹੋਇਆ ਉਹ ਵਿਚਾਰ ਕਰ ਰਿਹਾ ਸੀ ਵਿਦਿਆਰਥੀਆਂ ਨੂੰ ਕਹਿ ਰਿਹਾ ਸੀ ਅਤੇ ਉਹ ਕਲਪੀ ਆਈ ਉਹਨੇ ਕੀਤਾ ਭਾਂਡੇ ਧੋਂਦੀ ਪਈ ਸੀ ਉਹ ਭਾਂਡੇ ਧੋਂਦੀ ਜਿਹੜਾ ਪਾਣੀ ਸੀ ਨਾ ਮੈਲਾ ਕੁਝ ਨਹੀਂ ਵੇਖਿਆ ਆਉਂਦਿਆਂ ਸਾ ਸੁਕਰਾਤ ਦੇ ਉੱਤੇ ਸਿਰ 'ਚ ਸੱਟਿਆ ਉਹ ਹੱਸਣ ਲੱਗ ਪਿਆ ਵਿਦਿਆਰਥੀ ਕਹਿੰਦੇ ਨੇ ਇਹ ਕੀ ਹੋਇਆ ਕਹਿਣ ਲੱਗੇ ਅੱਜ ਦੁਨੀਆਂ ਦੀ ਕਹਾਵਤ ਬਦਲ ਗਈ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਚਲੋ ਆਪਣੀ ਭਾਸ਼ਾ 'ਚ ਬੋਲਿਆ ਕਹਿੰਦੇ ਲੋਕ ਇਹੀ ਕਹਿੰਦੇ ਜੋ ਗਰਜਦੇ ਹੈ ਉਹ ਬਰਸਦੇ ਨਹੀਂ ਅੱਜ ਪਤਾ ਲੱਗ ਗਿਆ ਜੋ ਗਰਜਦੇ ਹੈ ਉਹ ਬਰਸਦੇ ਵੀ ਹੈ ਕਿ ਅੱਗੇ ਤਾਂ ਬੋਲਦੀ ਸੀ ਅੱਜ ਬਰਸ ਗਈ ਪਰ ਜਦੋਂ ਮੌਤ ਹੋਣ ਲੱਗੀ ਨਾ ਉਹਦੀ ਸੁਕਰਾਤ ਦੀ ਆਖਿਰ ਘਰ ਵਾਲੀ ਹੈ ਉਹਦਾ ਮਨ ਭਾਰ ਆਇਆ ਆ ਕੇ ਕਹਿੰਦੀ ਹੈ ਉਹ ਕਹਿੰਦੇ ਤੂੰ ਰੋਨੀ ਕਿਉਂ ਸਾਰਾ ਮੇਰੇ ਨਾਲ ਤਾਂ ਲੜਦੀ ਹੁੰਦੀ ਸੈਂ ਰੋਨੀ ਕਿਉਂ ਕਹਿੰਦੀ ਮੈਨੂੰ ਇਸ ਕਰਕੇ ਰੋਨੀ ਪਈ ਹਾਂ ਕਿ ਤੂੰ ਬੇਕਸੂਰ ਮਰਨ ਲੱਗਾ ਹੈ ਤੇਰਾ ਕਸੂਰ ਕੋਈ ਨਹੀਂ ਕਹਿੰਦਾ ਇਹਦਾ ਮਤਲਬ ਕਸੂਰ ਕਰਕੇ ਕਲੰਕ ਲਾ ਕੇ ਮਰਦਾ ਫਿਰ ਚੰਗਾ ਹੋਣਾ ਸੀ ਵੇਖੋ ਉਹਨੇ ਉਹਦੇ ਅਰਥ ਵੀ ਬਦਲ ਦਿੱਤੇ ਗੱਲ ਸਮਝੇ ਘਰ ਵਾਲੀ ਨੇ ਕਿਹਾ ਤੂੰ ਬੇਕਸੂਰ ਮਰਨ ਲੱਗਾ ਹੈ ਕਹਿੰਦਾ ਜਿਹੜਾ ਕਸੂਰ ਨਾਲ ਮਰਦੇ ਹੁੰਦੇ ਉਹ ਦਾਗੀ ਹੁੰਦੇ ਆ ਜਿਹੜੇ ਬੇਕਸੂਰ ਮਰਦੇ ਉਹ ਕਾਇਮ ਕਾਇਮ ਰਹਿੰਦੇ ਹੁੰਦੇ ਆ ਉਹਦਾ ਤਰੀਕਾ ਸੀ ਪਰ ਉਹਨੇ ਇੱਕ ਗੱਲ ਜਿਹੜੀ ਸਮਝਾਈ ਕਿ ਬੱਚਾ ਪਿਆਲਾ ਲੈ ਕੇ ਖਲੋਤਾ ਦੀ ਸਮੁੰਦਰ ਦੇ ਕਿਨਾਰੇ ਮਸਕੀਨ ਸਾਹਿਬ ਬੜੀ ਕੋਟ ਕਰਦੇ ਸਨ ਤੇ ਉਹ ਰੋ ਰਿਹਾ ਸੀ ਤੇ ਸੁਕਰਾਤ ਨੇ ਪੁੱਛਿਆ ਤੂੰ ਰੋਣਾ ਕਿਉਂ ਵੇ ਉਹ ਕਹਿੰਦਾ ਮੈਂ ਇਸ ਪਿਆਲੇ 'ਚ ਸਮੁੰਦਰ ਨੂੰ ਪਾਉਣਾ ਚਾਹੁੰਦਾ ਤੇ ਪੈ ਨਹੀਂ ਰਿਹਾ। ਉਹਨੇ ਇੱਕੋ ਗੱਲ ਕੀ, ਬੇਟਾ ਇਹ ਕਦੀ ਪੈਣਾ ਵੀ ਨਹੀਂ, ਸਮੁੰਦਰ ਇੰਨਾ ਸਗਾ ਤੇ ਤੂੰ ਪਿਆਲੇ 'ਚ ਪਾਉਣਾ ਚਾਹੁੰਦਾ, ਨਿੱਕਾ ਜਿਹਾ ਪਿਆਲਾ ਪਾਤਰ। ਕਹਿੰਦਾ ਨਹੀਂ ਪੈ ਸਕਦਾ ਕਦੀ। ਕਹਿੰਦਾ ਨਹੀਂ, ਕਹਿੰਦੇ ਬੱਚੇ ਨੇ ਪਿਆਲਾ ਚੁੱਕਿਆ ਸਮੁੰਦਰ ਦੇ ਵਿੱਚ ਸੱਟਿਆ ਤੇ ਤਾੜੀ ਮਾਰਦਾ ਹੱਸਦਾ ਨਿਕਲ ਗਿਆ। ਉਹਨੇ ਕਿਹਾ ਹੱਸਿਆ ਕਿਉਂ? ਕਹਿੰਦਾ ਜੇ ਸਮੁੰਦਰ ਨਹੀਂ ਇਹਦੇ ਵਿੱਚ ਪੈ ਸਕਦਾ, ਪਿਆਲਾ ਤੇ ਸਮਾ ਸਕਦਾ ਨਾ। ਬਸ ਮੈਂ ਸੜ ਦਿੱਤਾ। ਸੁਕਰਾਤ ਨੇ ਕਿਹਾ ਬਸ ਆਹ ਹੀ ਗਿਆਨ ਕਹਿ, ਸਾਡੇ ਪਿਆਲੇ 'ਚ ਬੇਅੰਤ ਨਹੀਂ ਆ ਸਕਣਾ, ਆਪਣੇ ਪਿਆਲੇ ਨੂੰ ਬੇਅੰਤ ਵਿੱਚ ਪਾ ਦੇਗੀ। ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਆ ਉਹਦਾ ਕਿਉਂ ਅਸੀਂ ਕੀਮਤ ਨਹੀਂ ਪਾਣੀ, ਅਸੀਂ ਕਿਉਂ ਸਿਮਰਨ ਕਰਨੇ ਆ ਉਹਦਾ ਅਰਥ ਸੁਣ ਵੱਡਾ। ਮੈਂ ਪ੍ਰਮਾਣ ਤਕਰੀਬਨ ਨੇਤਨੀ ਦੀ ਬਾਣੀ ਜਿਹੜਾ, ਸੁਣ ਵੱਡਾ ਆਖ ਹੈ ਸਭ ਕੋਏ ਕੇਵਲ ਵੱਡਾ, ਅੱਗੇ ਕੀਮਤ ਪਾਏ ਨਾ ਕਹਿਆ ਜਾਏ ਨਾ, ਜਿਹੜਾ ਦਿਲੀ ਦਿਬੁਕ ਹੋ ਸਕਦਾ ਦੋਵੇਂ ਪਾਸੇ ਲੱਗੇ, ਕੀਮਤ ਪਾਏ ਨਾ ਕਹਿਆ ਜਾਏ, ਅੱਗੇ ਕਹਿਣ ਵਾਲੇ ਤੇਰੇ ਰਹਿ ਸਮਾਏ, ਨਾ ਕੀਮਤ ਪੈ ਸਕਦੀ ਹੈ ਨਾ ਕਹਿਆ ਜਾ ਸਕਦਾ। ਹਾਂ, ਕਹਿਣ ਵਾਲੇ ਇੱਕ ਦਿਨ ਕਹਿੰਦਿਆਂ ਕਹਿੰਦਿਆਂ ਤੇਰੇ ਵੀ ਸਮਾ ਜਾਣਗੇ। ਇਸ ਕਰਕੇ ਸੰਗਤ ਜੀ, ਅੱਜ ਭਾਈ ਸਾਹਿਬ ਨੇ ਸ਼ਬਦ ਪੜ੍ਹੇ, ਚਲੋ ਮੈਂ ਵੈਸੇ ਮਨ 'ਚ ਮੇਰੇ ਆਇਆ ਵੀ ਤੇਰੀ ਕੀਮਤ ਨਾ ਪਵੇ। ਹੁਣ ਜਿਹੜਾ ਕਹਿੰਦਾ ਮੈਂ ਪਾ ਲਿਆ ਅੰਤ, ਮੈਂ ਤਾਂ ਇੱਥੇ ਪਹੁੰਚ ਗਿਆ। ਬਾਬਾ ਜੀ ਨੂੰ ਪੁੱਛੀਏ, ਮਹਾਰਾਜ ਬ੍ਰਹਮ ਗਿਆਨੀ? ਉਹ ਬ੍ਰਹਮ ਗਿਆਨੀ ਹੈ? ਕਹਿਣ ਲੱਗੇ ਜਦੋਂ ਮੂਰਖਾਂ ਦੀ ਲਿਸਟ ਤਿਆਰ ਹੋਵੇਗੀ ਨਾ, ਤੇ ਸਭ ਤੋਂ ਟੋਪ 'ਤੇ ਉਹਨਾਂ ਦਾ ਨਾਂ ਹੋਵੇਗਾ ਰੱਬ ਦੇ ਘਰ ਵਿੱਚ। ਕਿਹਨਾਂ ਦਾ? ਜੇ ਕੋ ਅੱਖ ਹੈ ਬੋਲ ਵਿਗਾੜ, ਅੱਗੇ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ, ਜਿਹੜਾ ਮੂਰਖਾਂ ਵਿੱਚੋਂ ਸ਼੍ਰੋਮਣੀ ਮੂਰਖ ਉਹ ਹੋਵੇਗਾ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣ ਲਿਆ। ਮੈਂ ਫਿਰ ਬੇਨਤੀ ਕਰਾਂ, ਅਸੀਂ ਜਾਪ ਸਾਹਿਬ ਪੜ੍ਹਨੇ, ਪਹਿਲੇ ਪਦੇ ਵਿੱਚ ਕੀ ਹੈ? ਪਹਿਲੇ ਪਦੇ ਵਿੱਚ ਇਹੀ ਹੈ, ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਚੱਕਰ ਚੇਨ ਅਰ ਬਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਕ ਭੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪੋ ਪ੍ਰਕਾਸ਼ ਅਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਨੀ ਜੈ ਤਰ ਭਵਨ ਮਹੀਪ ਤਿੰਨਾਂ ਭਵਨਾਂ ਦੇ ਰਾਜੇ ਤਿਰ ਭਵਨ ਮਹੀਪ ਸੁਰ ਨਰ ਅਸੁਰ ਦੇਵ ਤੇ ਮਨੁੱਖ ਤੇ ਦੈਂਤ ਨੇਤ ਨੇਤ ਨਾ ਇਤੀ ਨਾ ਇਤੀ ਦਾ ਅਰਥ ਜਿਹਦਾ ਅੰਤ ਨਹੀਂ ਪਾ ਸਕਦਾ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਪੁਰਾਣੇ ਸਮੇਂ ਗ੍ਰੰਥ ਲਿਖਦੇ ਸਨ ਤੇ ਲਿਖੇ ਜਾਂਦਾ ਸੀ ਇਤੀ। ਹਾਂਜੀ, ਇਹ ਵੈਸੇ ਪੰਜਾਬੀ ਵਾਲੇ ਈੜੀ ਸਿਹਾਰੀ ਤੱਤੇ ਬਿਹਾਰੀ ਪਾ ਦਿੰਦੇ ਸਨ, ਕਈ ਈੜੀ ਸਿਹਾਰੀ ਤੱਤੇ ਸਿਹਾਰੀ ਇਤੀ। ਇਤੀ ਦਾ ਲਫ਼ਜ਼ ਅਰਥ ਹੁੰਦਾ ਹੱਦ, ਸਮਾਪਤੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਪਿਤਾ ਗੁਰਦੇਵ ਦੀ ਸ਼ਹਾਦਤ ਨੂੰ ਇਤੀ ਲਿਖਿਆ, ਸਾਧਨ ਖੇਤ ਇਤੀ ਜਾਣਕਾਰੀ। ਕਹਿੰਦੇ ਬਸ ਇਸੇ ਸਮਾਪਤੀ ਹੋ ਗਈ, ਇਹ ਤੂੰ ਵੱਧ ਕੁਝ ਨਹੀਂ ਕਰ ਸਕਦਾ ਜਿੱਥੇ ਮੇਰੇ ਪਿਤਾ ਜੀ ਨੇ ਕਰ ਦਿੱਤਾ, ਇਤੀ ਜਿਨ ਕਰੀ। ਹੁਣ ਇਤੀ ਦਾ ਅਰਥ ਸਮਾਪਤੀ, ਅੰਤ ਪਾ ਲਿਆ, ਖਤਮ ਹੋ ਗਿਆ। ਤੇ ਪੁਰਾਣੇ ਵੇਦ ਵਾਲੇ ਸ਼ਬਦ ਵਰਤਦੇ ਸਨ ਨਾ ਇਤੀ, ਨਾ ਇਤੀ ਦਾ ਅਰਥ ਨਹੀਂ ਅਜੇ ਸਮਾਪਤ ਨਹੀਂ ਹੋਇਆ, ਇਹ ਤੋਂ ਸ਼ਬਦ ਬਣਿਆ ਨੇਤ, ਨੇਤ ਦਾ ਅਰਥ ਨਾ ਇਤੀ। ਮਤ ਸਮਝੋ ਅੰਤ ਪੈ ਗਿਆ। ਗੁਰੂ ਸਾਹਿਬ ਕਹਿੰਦੇ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਜੰਗਲ ਦੇ ਤਿਣਕੇ ਤੈਨੂੰ ਨਾ ਇਤੀ ਨਾ ਇਤੀ। ਸਮਝ ਗਿਆ ਨਾ ਜੀ, ਤੂੰ ਇੱਥੇ ਨਹੀਂ, ਤੂੰ ਇਸ ਤੋਂ ਅੱਗੇ ਕਹੇ, ਹੋਰ ਅੱਗੇ ਕਹੇ। ਨੇਤ ਨਿਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ, ਕੌਣ ਜੰਮਿਆ ਤੇਰੇ ਸਾਰੇ ਨਾਂ ਨੂੰ ਬਿਆਨ ਕਰ ਸਕੇ। ਵੀ ਤੇਰੀ ਕੀਮਤ ਨਾ ਪਵੇ ਹੁਣ ਕੇਵਲ ਆਖਾਂ ਨਾਉ ਮੈਂ ਨਾਉ ਤਿਉਂ ਲਗਾਉਣ। ਨੇਤ ਨਿਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਨ। ਕੀ ਹੋਇਆ? ਜਿਹੜੇ ਅੱਗੇ ਬਾਬਾ ਜੀ ਦੱਸਣ ਲੱਗੇ ਉਹ 1101 ਨਾਮ, ਇਹ ਕਹਿਣ ਲੱਗੇ ਕਰਮ ਨਾਮ ਵਰਨਤ ਸਮਤ। ਚੰਗੀ ਸੋਝੀ ਵਾਲਿਆਂ ਨੇ ਤੇਰੇ ਕਰਮ ਨਾਮ ਬੇਅੰਤ ਕੀਤੇ ਨੇ, ਪਰ ਤੇਰੇ ਨਾਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਸ ਅੱਜ ਦੀ ਇਹ ਬੇਨਤੀ ਸੀ ਜੀ, ਆਪਾਂ ਨਾ ਇਸ ਪਾਸੇ ਨਾ ਤੁਰੀਏ। ਹਾਲਾਂਕਿ ਪੂਰਾ ਯੋਰਕ ਹੀ, ਮੈਂ ਤੁਸੀਂ ਹੈਰਾਨ ਹੋਵੋ ਕਿ ਮੈਂ ਦਰਬਾਰ ਸਾਹਿਬ ਭਾਈ ਸਾਹਿਬ ਕਥਾ ਕਰਾਂ, ਇੱਕ ਬੰਦਾ ਪਤਾ ਨਹੀਂ ਭਰਿਆ ਪਿਆ ਸੀ ਬਰੂਦ ਨਾਲ ਹੀ ਵਾਹਿਗੁਰੂ, ਮੈਂ ਕਥਾ ਕਰਕੇ ਹਟਿਆ, ਮੈਂ ਨਿਕਲਦਿਆਂ ਸਰ ਕਹਿੰਦਾ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਦੱਸ ਤੂੰ ਰੱਬ ਪਾ ਲਿਆ। ਉਹ ਮੈਂ ਕਿਹਾ ਭਰਾਵਾ ਮੈਂ ਨਹੀਂ ਉਹ ਪਾਇਆ, ਜਿਹਨੇ ਪਾਇਆ ਮੈਂ ਉਹਦੀ ਗੱਲ ਕਰਨਾ ਪਿਆ, ਮੇਰੇ ਗੁਰੂ ਨੂੰ ਪਤਾ ਹੈ। ਇਸੇ ਕਰਕੇ ਯਾਦ ਰੱਖਿਓ ਖਾਲਸਾ ਜੀ, ਇਸ ਤਰਕ ਜਾਂ ਪਦੋ ਹੈ ਕਿ ਨਹੀਂ ਹੈ, ਉਹਦਾ ਅੰਤ ਕੀ? ਬੰਦਾ ਕਲਪਿਆ ਹੋਇਆ। ਗੁਰੂ ਸਾਹਿਬ ਨੇ ਜਪਜੀ ਸਾਹਿਬ ਇੱਥੋਂ ਸ਼ੁਰੂ ਕੀਤਾ, ਬਲਾਇੰਡ ਫੇਥ ਤੋਂ, ਆਦਿ ਸੱਚ ਪਹਿਲਾਂ ਵੀ ਸੀ ਧਰਤੀ ਤੋਂ, ਜੁਗਾਦ ਸੱਚ ਸਮੇਂ ਤੋਂ ਪਹਿਲਾਂ ਵੀ ਆਦ ਸੱਚ ਜੁਗਾਦ ਸੱਚ ਹੈ ਭੀ ਅੱਜ ਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਇਸ ਕਰਕੇ ਗੁਰੂ ਦੇ ਬਚਨ ਨੂੰ ਮੰਨੀਏ ਇਹ ਇਹ ਗਿਣਤੀਆਂ ਮਿਣਤੀਆਂ ਜੇ ਭਈ ਆਪਾਂ ਅੰਤ ਪਾ ਲੈਣਾ ਕਿਹੜਾ ਜੇ ਇੱਥੇ ਗਰਕ ਗਏ ਲੋਕੀ ਅੱਜ ਤੀਕਰ ਕੋਈ ਅੰਤ ਪਾ ਸਕਿਆ ਨਾਰਦ ਦੇ ਚ ਨਾਰਦ ਸੇ ਚਤੁਰਾਨੁਰ ਸੇ ਰਮਨਾਰਕ ਸੇ ਸਭ ਹੂੰ ਵੀ ਲਗਾਇਓ ਵੇਦ ਕਤੇਬ ਨਾ ਭੇਤ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਅਸੀਂ ਕਿਸੇ ਬਾਗ ਦੀ ਮੂਲੀ ਹਾਂ ਜੀ ਇਸ ਕਰਕੇ ਨਿਮਰਤਾ 'ਚ ਰਹਿ ਕੇ ਸ਼ਬਦ ਦੀ ਕਮਾਈ ਕਰੀਏ ਭਾਈ ਸਾਹਿਬ ਨੇ ਸ਼ੁਰੂ ਕੀਤਾ ਮੈਂ ਤਾਂ ਬੇਨਤੀ ਕਰ ਦਿੱਤੀ ਹੈ ਕੱਲ੍ਹ ਨੂੰ ਸੰਗਤ ਜੀ ਮੇਰੀ ਇੱਛਾ ਹੈ ਕਿਉਂਕਿ ਮੇਰਾ ਇੱਕ ਮਨ ਹੁੰਦਾ ਵੀ ਜਿਹੜੀ ਕਥਾ ਕਰਨੀ ਉਹ ਸ਼ਬਦ ਚੇਤੇ ਹੋ ਜਾਏ ਅੱਜ ਕੀ ਨਾ ਕੈਲਗਿਰੀ ਮੈਂ ਕਥਾ ਸ਼ੁਰੂ ਕੀਤੀ ਅਤੇ ਮੈਂ ਕਿਹਾ ਸੰਗਤ ਜੀ ਮੈਂ ਕੱਲ੍ਹ ਨੂੰ ਕਥਾ ਕਰਾਂਗਾ ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਮੈਨੂੰ ਭੁੱਲਦਾ ਨਹੀਂ ਬਸ ਚੇਤੀ ਅਜੇ ਅਤੇ ਉਹ ਮੈਨੂੰ ਭਾਈ ਸਾਹਿਬ ਕਹਿੰਦੇ ਆ ਜੀ ਇਹ ਤਾਂ ਤੁਸੀਂ 4 ਸਾਲ ਪਹਿਲਾਂ ਕਰ ਗਏ ਸੀ ਅਤੇ ਫਿਰ ਮੇਰੇ ਮਨ 'ਚ ਆਇਆ ਵੀ ਇੱਕ ਸ਼ਬਦ ਕਹਿ ਮਹਾਰਾਜ ਦਾ ਮੀਰਾਂ ਦਾਨਾ ਦਿਲ ਸੋਚ ਮੁਹੱਬਤ ਮਨ ਤਨ ਬਸੇ ਸੱਚ ਸ਼ਾਹ ਬੰਦੀ ਮੋਚ ਦੀਦ ਨੇ ਦੀਦਾਰ ਸਾਹਿਬ ਕੱਛ ਨੀ ਇਸਕਾ ਮੋਲ ਫਿਰ ਉਹ ਮੈਂ ਨਾਲੇ ਸ਼ਬਦ ਚੇਤੇ ਹੋ ਗਿਆ ਨਾਲੇ ਕਥਾ ਹੋ ਗਈ ਕੱਲ੍ਹ ਨੂੰ ਬਿਲਾਵਰ ਰਾਗ ਦਾ ਸ਼ਬਦ ਹੈ ਜਿਹੜਾ ਅਕਸਰ ਹੁਕਮਨਾਮਾ ਲੈਂਦੇ ਆ ਗੁਰਸਿੱਖ ਕਹਿੰਦੇ ਆ ਮੈਂ ਨਾਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ ਹਾਂ ਕੱਛ ਆਏ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਇਹ ਸ਼ਬਦ ਦੀ ਵਿਆਖਿਆ ਆਪਾਂ ਕਰਾਂਗੇ ਇਹ ਪਲੀਜ਼ ਪੜ੍ਹ ਕੇ ਆਇਓ ਅਤੇ ਆਇਓ ਜ਼ਰੂਰ ਮੈਂ ਕਮੇਟੀ ਨੂੰ ਕਿਹਾ ਸੀ ਵੀ ਸੱਤ 'ਤੇ ਲੈਂਦੇ ਹੋ ਸੰਗਤ 'ਤੇ ਲਿਆਉਂਦੇ ਨਹੀਂ ਤੁਸੀਂ ਪਰ ਅੱਜ ਤੁਸੀਂ ਮਾਲਕ ਦੀ ਕਿਰਪਾ ਕੀਤੀ ਅਤੇ ਕੱਲ੍ਹ ਨੂੰ ਘਟਾਇਓ ਨਾ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਭਿੰਦਰਪਾਲ ਸਿੰਘ ਜੀ ਹੁਣਾਂ ਦਾ ਜੋ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਗੁਰਮੁਖ ਪਿਆਰਿਓ ਭਾਈ ਸਾਹਿਬ ਜੀ ਕੱਲ੍ਹ ਵੀ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀਆਂ ਭਰਨਗੇ ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ 12 ਤਰੀਕ ਤੋਂ ਲੈ ਕੇ ਉਹ ਤੋਂ ਅਗਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਲਾਹੇ ਲੈਣੇ ਸੋ ਹੁਣ ਢਾਡੀ ਜੱਥਾ ਭਾਈ ਰਛਪਾਲ ਸਿੰਘ ਜੀ ਪਮਾਲ ਉਹਨਾਂ ਦੇ ਜੱਥੇ ਵੱਲੋਂ ਕੁਛ ਮਿੰਟਾਂ ਦੀ ਹਾਜ਼ਰੀ ਭਰੀ ਜਾਵੇਗੀ ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ ਭੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਸੰਗਤਾਂ ਦੇ ਨਾਲ ਆਪਣੀਆਂ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ ਆਪਾਂ ਸਾਰੇ ਜਾਣਦੇ ਹਾਂ ਸਤੰਬਰ ਦੇ ਮਹੀਨੇ ਦੇ ਵਿੱਚ ਜਿੱਥੇ ਹਰ ਸਾਲ ਭਾਈ ਸਾਹਿਬ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਜੋ ਪ੍ਰੋਗਰਾਮ ਲੀਕੇ ਹੁੰਦੇ ਨੇ ਧੰਨ ਧੰਨ ਬਾਬਾ ਬੁੱਢਾ ਜੀ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਹਾਜ਼ਰੀਆਂ ਭਰਦੇ ਨੇ ਅਤੇ ਨਾਲ ਨਾਲ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਵੀ ਉਹ ਹਾਜ਼ਰੀ ਭਰਦੇ ਨੇ ਅੱਜ ਉਹਨਾਂ ਦੀ ਪਹਿਲੀ ਹਾਜ਼ਰੀ ਸੀ ਜਿੱਥੇ ਭਾਈ ਸਾਹਿਬ ਜੀ ਉਹਨਾਂ ਨੇ ਉਸ ਅਕਾਲ ਪੁਰਖ ਦੀ ਉਸਤਤ ਕਰਦਿਆਂ ਆਖਿਆ ਏ ਉਹ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਦਾਤਾ ਤੇਰੀ ਰਚਨਾ ਕਮਾਲ ਬੇਮਿਸਾਲ ਜਾਪੇ ਆਵੇ ਨਾ ਸ਼ੁਮਾਰ ਰਚੇ ਰੰਗ ਤੇ ਨਿਆਰੇ ਨੇ ਜੰਗਲਾਂ ਪਹਾੜਾਂ ਮਾਰੋ ਥਲਾਂ ਗੁਲਜ਼ਾਰਾਂ ਵਿੱਚ ਚਾਰ ਹੀ ਚਫੇਰੇ ਤੇਰੇ ਨੂਰ ਦੇ ਨਜ਼ਾਰੇ ਨੇ ਪਵੇ ਨਾ ਫਰਕ ਰਤੀ ਸਮੇਂ ਦਾ ਚੱਕਰ ਚੱਲੇ ਤੇਰੀ ਰਜ਼ਾ ਵਿੱਚ ਚੰਦ ਸੂਰਜ ਸਤਾਰੇ ਨੇ ਪਾਇਆ ਨਾ ਅੰਤ ਕਿਸੇ ਤੇਰੀਆਂ ਕੁਦਰਤਾਂ ਦਾ ਵੱਡੇ ਵੱਡੇ ਬਲਵੰਤ ਖੋਜ ਖੋਜ ਹਾਰੇ ਉਹਦਾ ਅੰਤ ਕੋਈ ਨਹੀਂ ਪਾ ਸਕਦਾ ਭਾਈ ਸਾਹਿਬ ਜੀ ਸਮਝਾ ਰਹੇ ਸੀ ਉਹਦੇ ਵਿੱਚ ਸਮਾਇਆ ਜਾ ਸਕਦਾ ਸਮਾਉਣ ਵਾਸਤੇ ਉਹਦੀ ਰੱਬੀ ਬਾਣੀ ਆ ਤੁਰਕੀ ਬਾਣੀ ਆ ਉਹਦੀ ਬੰਦਗੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਤੋਂ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸ਼ਬਦਾਂ ਦੁਆਰਾ ਯਾਦ ਕਰਦੇ ਨੇ ਜਿਨ੍ਹਾਂ ਦਾ ਆਪਾਂ ਚਿੱਠੀਆਂ ਦਾ ਜ਼ਿਕਰ ਕਰਦੇ ਹਾਂ ਉਹਦੇ ਵਿੱਚ ਉਹਨਾਂ ਨੇ ਇਹੀ ਆਖਿਆ ਸੀ, ਐ ਮੇਰੇ ਮਾਲਕ ਮੇਰੀਆਂ ਅੱਖਾਂ ਤਰਸਦੀਆਂ ਨੇ, ਮੈਂ ਤੇਰੇ ਦਰਸ਼ਨ ਦੀਦਾਰ ਕਰਾਂ, ਮੈਤੋਂ ਵਿਛੋੜਾ ਸਿਹਾ ਨਹੀਂ ਜਾਂਦਾ। ਉਹਨਾਂ ਸਿਕਰ ਪਮਾਲ ਦਾ ਜੱਥਾ ਗਾ ਕੇ ਇੰਜ ਕਰ ਰਿਹਾ।

ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਉਂ ਬੇਨਤੀ ਕਰਦੇ ਨੇ, ਚਿੱਠੀਆਂ ਸ਼ਬਦਾਂ ਦੇ ਰੂਪ ਦੇ ਵਿੱਚ ਜਾ ਰਹੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਲ। ਚੰਨ ਪੁੰਨਿਆਂ ਤੱਕ ਹਾਸਾ ਸਵਾਦਾ ਫੇਰ ਕੱਟੇ ਤੇ ਰੋਵੇ, ਅੱਧ ਖਿੜਿਆ ਫੁੱਲ ਕੋਈ ਨਾ ਤੋੜੇ, ਖਿੜਿਆ ਹਰ ਕੋਈ ਖੋਵੇ, ਪੂਰੀ ਸ਼ਹਿਰ ਨੂੰ ਡਰ ਘਾਟੇ ਦਾ ਡਰ ਨਾ ਅੱਧੀ ਤਾਂ ਹੀ ਰੱਬਾ, ਪਿਆਰ ਮੇਰੇ ਦੀ ਮੰਜ਼ਿਲ ਕਦੇ ਪੂਰੀ ਨਾ ਹੋ। ਸਤਿਗੁਰੂ ਮਹਾਰਾਜ ਗੁਰੂ ਦੇ ਪ੍ਰੇਮ ਦੇ ਵਿੱਚ ਓਤ ਪੋਤ ਹੋਏ ਹੋਏ ਨੇ, ਸ਼ਬਦ ਪੜ੍ਹਦੇ ਨੇ, ਉੱਚੀ ਉੱਚੀ ਸ਼ਬਦ ਪੜ੍ਹਦੇ ਨੇ, ਕਦੇ ਬੜੀ ਧੀਮੀ ਆਵਾਜ਼ ਦੇ ਵਿੱਚ ਗਾਉਂਦੇ ਨੇ, ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਜਦੋਂ ਜਲ ਵਗਦਾ ਏ ਤੇ ਆਪਾਂ ਵੇਖ ਰਹੇ ਹਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੀ ਧਰਤੀ 'ਤੇ ਸਤਿਗੁਰੂ ਮਹਾਰਾਜ ਬਿਰਾਜਮਾਨ ਨੇ। ਆਓ ਗੁਰੂ ਕੇ ਪਿਆਰਿਓ, ਇਹ ਉਹ ਅਵਸਥਾ ਏ ਜੋ ਭਾਈ ਸਾਹਿਬ ਜੀ ਸਮਝਾ ਕੇ ਗਏ ਨੇ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ, ਉਹ ਪਰਮਾਤਮਾ ਦੇ ਵਿੱਚ ਸਮਾ ਜਾਣਾ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋ। ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ, ਆਓ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਕਾਰ ਸੁਪਾਗੇ ਕਰ ਸੁਪਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਤਾਰਿਆ
1: ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੁਧ ਜਿਨ ਕੋ ਸੇ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇਵ ਅਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੁਣ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਕ ਤੀਕ ਫਤਿਹ ਬਿਰਦਗੀ ਪੈਜ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗਿਆ ਟਲ, ਧਰਮ ਕਾ ਜੇਕਾਰ।

ਸੰਗਤਾ ਦਿਆਂ ਹਿਰਦਿਆ ਦੇਵ ਸਾਹਮਣਾ ਆਈਆਂ ਸੰਗਤਾਂ ਦੀ ਹਾਜ਼ਰੀ ਧਿਲ ਫੁਲ ਪੀਟਾ ਦਰਬਰ ਮਾਨ ਕਰਨਾ ਸਭ ਦੀ ਪਰਿਵਾਰਾਂ ਸਿਰਤੀ ਮਿਹਰ ਪਰਿਆਤ ਰੱਖਣਾ ਸਭ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਉਪਦੇਸ਼ਾਂ 'ਤੇ ਚੱਲਣ ਦੇ ਬਲ ਬਖਸ਼ਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Oh, lo so.
1: ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ

ਹਰਾ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸ਼ਬਦ ਪ੍ਰਸਾਰ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵਹੁ ਸੁਹੇਲਾ ਸਿਵਰਹੁ ਸਿਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹੇਲਾ ਹੋ ਅਰਿਜਿਤ ਸੁਹੇਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸੰਭਾਲੀ ਨੂੰ ਦੇਖਿਆ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਹੁ ਤੇਰ ਦੇਹੁ ਸਜਣ ਸੀਸਰੀ ਅਜ ਹੋਵੈ ਸਾਹਿਬ ਸੁਮੇਰ ਕਾਰ ਕਰ ਇਹੋ ਪਾਹੁ ਚਾ ਸਦਣੇ ਨਿਤ ਪਵਨ ਸਦਨ ਹਾਰ ਸਿਮਰੀ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛ ਘਰ ਛ ਗੁਰ ਛ ਉਪਦੇਸ ਗੁਰ ਗੁਰ ਕੁਵੇਸ ਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਪੈ ਰਹਾਉ ਇਸੇ ਤਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਂ ਹੋ ਆ ਸੂਰ ਦੇ ਤੁਰ ਤੇ ਅਨੇਕ ਨਾਨਕ ਕਰਤੇ ਕੇ ਕੀਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਬਾਜ ਅੰਤ ਤੇਰੀ ਰਹਾਉ ਸਹਸ ਤਬ ਨੈਨ ਨਨ ਨੈਨ ਹੈ ਤੋਹੇ ਕਹੋ ਸਹਸ ਮੂਰਤ ਨਨ ਇਕ ਤੋਹੇ ਸਹਸ ਪਦ ਵਿਮਲ ਨਨ ਇਕ ਪਦ ਗੰਧ ਬਿਨ ਸਹਸ ਤਬ ਗੰਧ ਚਰਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਮੈ ਚਾਨਣ ਹੋਏ ਗੋਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੁਆਨ ਦਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ ਜਾਤਿ ਤੇਰਾ ਨਾਇ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧਨ ਗਰਭ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਂ ਨੇ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹਿ ਚੁਬਹਿ ਦੁੱਖ ਪਾਵੇ ਜਮਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਕਾਠ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸੁਆਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੇ ਜਗਾਏ ਪੀ ਆਵੈ ਇਹੋ ਰਸਿਕ ਅਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਬਿਹਜ ਹੋ ਹਾਰੇ ਗੁਰ ਤੇ ਮਨੇ ਵਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਾਹੁਰ

ਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਾਬ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਪਾਵਨ ਤਖਤਾਂ ਦੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਨੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪੁਰਚਕ ਮਾਫ ਕਰਨਾ ਅੱਗੇ ਵਾਸਤੇ ਸਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤ

ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣ ਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੋ ਹੁਕਮੈ ਜੇ ਪੁੱਜੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲਹਿੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਹਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੇ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਰੁਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲਾ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਕਸਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਮ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸਿੱਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹੱਥ ਹੋਵੈ ਸੁਗਾਵ।

ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕਹਿ ਸਾਥ ਨਾ ਜਾਏ।

ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਪਹਾੜ ਧਰਤੀ ਹੋਰ ਪਰਾਏ ਹੋਰ ਹੋਰ ਤਿਸਤੇ ਭਾਰਤ ਲਾਏ ਕਵਣ ਜੋਰ ਜੀਏ ਜਾਤ ਰੰਗਾ ਕਿਨਾਬ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖਵੀਤ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੁਹ ਭਕਸਾਰ ਅਸੰਖ ਮੂਨ ਨਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਤ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖਾਹੇ ਅਸੰਖ

ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਹਨੂੰ ਇਹ ਲਿਖੇ ਤਿਸ ਸਿਰ ਨਾਹਿ ਜਿਵ ਫੁਰਮਾਏ ਤਿਵ ਤਿਵ ਪਾਹਿ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋਥਾ ਕੁਦਰਤ

ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ।

ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਤਿਤ ਵਾਰ ਨਾ ਜੋਗੀ ਜਾਣੇ ਰੋਤੇ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ

ਇਸ ਮਨਸਾਹ ਸੁਲਤਾਨ ਗਿਰਹਾ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਸਮਨ ਹੋਣਾ ਵੀ ਸਰਹਿ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨਾ ਕਰਨੇ ਦੇਣੇ ਅੰਤ ਅੰਤ ਨਾ ਵੇਖਣ।

ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਇਹ ਉੱਚਾ ਹੋਵੇ ਕੋਈ ਤੇ ਸੋ ਉੱਚੇ ਕਹੋ ਜਾਣੇ ਸੋ ਜੇ

ਕਿਤੇ ਮੰਗਹਿ ਜੋ ਦੇ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟ ਹੈ ਵਿਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੁੱਖ ਸਦ ਮਾਰ, ਵੇਹ ਭੇਦਾ ਤਰੀ ਦਾ ਤਾਰ, ਮਨ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜਿਤਿਆ ਮੁਇ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇਕੇ ਈ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਮੁੱਲਾ ਵਹਿ ਮੁੱਲ ਲੈ ਜਾਹ, ਅਮੁੱਲ ਭਾਏ ਮੁੱਲਾ ਸਮਾਹ, ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲੋ ਮੁੱਲ ਪ੍ਰਵਾਣ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਮੁੱਲਾ ਖਿਆਨ ਜਾਇਆ, ਖਾਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣੋ, ਆਖੇ ਪੜ੍ਹੇ ਕਰਹਿ ਵਖਿਆਣੋ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ, ਆਖੇ ਸਿੱਧ, ਆਖੇ ਕਿਤੇ ਕਿਤੇ ਬੁੱਧ, ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁੰਡਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇੱਥੇ ਕਿਤੇ ਹੋਰ ਕਰੇ, ਤਾਂ ਆਖ ਨਾ ਸਕਹਿ ਕਈ ਕੇ,

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀਨ ਕਿਤੇ ਗਾਵਣ ਹਾਰੇ ਗਾਵਹਿ ਧੋਨੁ ਪਾਉਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਦਾ ਸੁਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ

ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵ ਨਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਭੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਆਏ ਸੋਈ ਕਰ ਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਾਹਾ ਪਾਤਸ਼ਾਹ ਹਿਮਨਾਨ ਕਰੈਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਤ ਡੰਡਾ ਪ੍ਰਤੀਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਾਇਆ ਦੇ ਸਵਾਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੈ ਭਾਉ ਆਦੇਸ ਤਸਿਆ ਦੇ ਸਵਾਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੂ ਹੋ ਵੇਖੈ ਉਹਨਾਂ ਨਦਰ ਨਾ ਆਵੈ

ਆਦੇਸ਼ ਤਿਸ ਆਦੇਸ਼ ਸਵਾਦ ਅਨੀਲਾਨਾਦ ਅਨਾਦ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹਿ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀਸ਼ ਤਰਾਹਿ ਪਦ ਭਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ।

ਨਰਾਜ ਮਾਲ ਮਨ ਸੁਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸ ਵਿੱਚ ਜੀ ਅਜੁਗਤ ਕੇ ਰੰਗ ਤਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥਾਏ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੇ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕਾਂਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਥੈ ਘਾਟ ਘੜੀਏ।

ਤਥੈ ਭਗਤ ਵਸੈ ਕੇ ਲੋਕ ਕਰਹਿ ਅਨੰਦ ਸੱਚਾ ਮਨ ਸੋਇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰ ਭਾਂਡੇ ਕੋ ਕਥੈ ਤੈ ਅੰਤਨਾਂਤ ਤਥੈ ਲੋ ਆਕਾਰ ਜਿਵ ਜੋ ਹੁਕਮ ਤਿਵੈ ਤਿਵ ਕਾਰ ਵੇਖੈ ਵੇਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਵੈਰਣ ਮਤ ਵੇਦ ਹਤੀਆਰ ਜਤ ਪਾਵਹਾਰਾ ਧੀਰਜ ਸੁਨਿਆਰ ਵੈਰਣ ਮਤ ਵੇਦ ਹਥਿਆਰ ਭਉ ਹਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤ ਵੈ ਪ੍ਰਸਾਦ ਚੱਕਰ ਚਿਹਨੇ ਅਰ ਬਰਨਜਾ ਤਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮੇਤ ਜੈ ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਣਿਤ ਜੈ ਤ੍ਰੇ ਭਵਨ ਮੀਪ ਸੁਰ ਨਰ ਸੁਰ ਨੇਤ ਨੇਤ ਬੰਤਰਨ ਕੈ ਤਵ ਸਰਮ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤਾ ਭੇਖੇ ਨਮਸਤਾ ਲੇਖੇ ਨਮਸਤਾ ਕਾਇ ਨਮਸਤਾ ਅਜਾਇ ਨਮਸਤਾ ਗੰਜੇ ਨਮਸਤਾ ਭੰਜੇ ਨਮਸਤਾ ਨਾਮੇ ਨਮਸਤਾ ਠਾਮੇ ਨਮਸਤਾ ਕਰਮ ਨਮਸਤਾ ਧਰਮ ਨਮਸਤਾ ਨਾਮ ਨਮਸਤਾ ਧਾਮੰ ਨਮਸਤਾ ਜੀਤੇ ਨਮਸਤਾ ਪੀਤੇ ਨਮਸਤਾ ਬਾਹਿ ਨਮਸਤਾ ਢਾਹਿ ਨਮਸਤਾ ਨੀਲੇ ਨਮਸਤਾ ਨਾਦੇ ਨਮਸਤਾ ਛੇਦੇ ਨਮਸਤਾ ਗਾਧੇ ਨਮਸਤਾ ਗੰਜੇ ਨਮਸਤਾ ਭੰਜੇ ਨਮਸਤਾ ਉਧਾਰੇ ਨਮਸਤਾ ਪਾਰੇ ਨਮਸਤਾ ਸੋਏਕਾ ਨਮਸਤਾ ਅਨੇਕਾ ਨਮਸਤਾ ਭੂਤੇ ਨਮਸਤਾ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਧੂਤੇ ਨਮਸਤਾ ਭੂਤੇ ਨਮਸਤਾ ਲੋਕੇ ਨਮਸਤਾ ਸੋਕੇ ਨਮਸਤੰ ਨਿਰਤਾਪੇ ਨਮਸਤਾ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤਾ ਗਾਹਿ ਨਮਸਤਾ ਬਾਹਿ ਨਮਸਤੰ ਤ੍ਰਿਵਰਗੇ ਨਮਸਤਾ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤਾ ਰੰਗੇ ਨਮਸਤਾ ਭੰਗੇ ਨਮਸਤਾ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤਾ ਅਜਾਤੇ ਨਮਸਤਾ ਪਾਤੇ ਨਮਸਤਾ ਮਜਬੇ ਨਮਸਤਸਤਜਬੇ ਦੇਸੰਗ ਦੇਸੇ ਨਮਸਤਾ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਯਾਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਤਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੈ ਨਮਸਤਾ ਭੇਵੈ ਨਮਸਤਾ ਜਨਮੇ ਨਮਸਤੰ ਸੁਬਨਮੇ ਨਮੋ ਸਰਵਗੌਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਲਕਾਲੇ ਨਮੋ ਨਮਸਤਸ ਦਯਾਲੇ ਨਮਸਤਾ ਵਰਨੇ ਨਮਸਤਾ ਮਰਨੇ ਨਮਸਤੰ ਗਿਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੀ ਨਮੋ ਸਰਵ ਨਮੋ ਭੋਗ ਭੋਗੇ

ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ ਨਮੋ ਜੋਗ ਜੋਗੇ ਸੁਰਮ ਪਰਮ ਸਿੱਧੇ ਨਮੋ ਰਾਜ ਰਾਜੇ ਸੁਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ

ਪ੍ਰਭੂ ਹੋਇਆ ਜੂ ਹੋਇਆ ਦੇ ਸਿਆ ਭੇ ਸਿਆ ਭੁਜੰਗ ਪ੍ਰਿਆਤ ਛੰਦ ਅਗਾਧ ਅਬਾਧ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮਸਤਵੰ ਨਿਰੇਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਭੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸ਼ ਨਮੋ ਸਰਪੇਸ਼ ਨਮੋ ਰਾਜ ਰਾਜ ਨਮੋ ਸਾਹਸਾਹਿ ਨਮੋ ਸਾਹਸਾਹਿ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਧ੍ਰਿਤ ਸੰਘ ਨਮੋ ਸਰਵ ਕ੍ਰਿਤ ਸੰਘ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ

ਜਨਮ ਮਰਨ ਵਿਹੀਨ ਚੱਕਰ ਵਕਰ ਫਿਰੈ ਚਿੱਤਰ ਚਕਮਾ ਨਹੀਂ ਪੁਰਤੀਨ ਲੋਕ ਚਾਉ ਦਹਿ ਕੇ ਵਿਖੈ ਜਗ ਜਾ ਪਈ ਜੇ ਜਾ ਪਾਸ ਦੇਵਨ ਆਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨਾਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਤ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇਨ ਭੇਖ ਸਰਵ ਸ਼ਾਸਤ੍ਰ ਨਾ ਜਾਣੀ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁਚਿਤ ਮਦ ਭਾਰ ਸੰਤ ਵੈ ਪ੍ਰਸਾਦ।

ਪਾਏ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਡੇ ਅੰਡੰਡ ਬਾਢਿਆ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਪਰਮੰ ਨ ਪਿਤ੍ਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿੱਤ੍ਰੈ ਨ ਮਿੱਤ੍ਰੈ ਨ ਪਰੇ ਨ ਚਿੱਤ੍ਰੈ ਨ ਮਿੱਤ੍ਰੇ ਪਰੇ ਹੈ ਪਵਿੱਤ੍ਰੈ ਪ੍ਰਥੀ ਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਹਤੇ ਕਿ ਆ ਸ਼ਿਜ ਦਿਸੇ ਕਿ ਆ ਭਿਜ ਭਿਸੈ ਕਿ ਆ ਗੰਜ ਕਰਮੈ ਕਿ ਆ ਪੰਜ ਭਰਮੈ ਕਿ ਆ ਭਿਜ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਵਾਹਿਕ ਧਰਮੰ ਤੁਜਾ ਹੈ ਕਿ ਆ ਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਭਵ ਰੂਪ ਹੈ ਕਿ ਆਦ ਆਦੇਵ ਹੈ ਕਿ ਆਪ ਅਪੇਵ ਹੈ ਕਿ ਚਿਤਰੰਗ ਮਹੀਨੇ ਕਿ ਕੈਦੀਨੈ ਕਿ ਰੋਜੀ ਰਜਾ ਕਰੀ ਮੇਰੇ ਹੱਕ ਹੈ

ਇੱਕ ਸਰਵਤਰ ਮਾਨੀਆ ਸਦੈਵ ਪ੍ਰਧਾਨੀ, ਇੱਕ ਸਰਵਤਰ ਜਾਪੀ, ਇੱਕ ਸਰਵਤਰ ਥਾਪੀ, ਇੱਕ ਸਰਵਤਰ ਪਾਨ, ਇੱਕ ਸਰਵਤਰ ਮਾਨ, ਇੱਕ ਸਰਵਤਰ ਇੰਦ੍ਰ, ਇੱਕ ਸਰਵਤਰ ਚੰਦ੍ਰ, ਇੱਕ ਸਰਵੰ ਕਲੀਮੇ ਕੇ ਪਰਮ ਭੀਮੇ ਕਿਆ ਕੁਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਮੈਂ ਸੁਲਸਲਾ ਮੈਂ ਸਲੀ ਖਤਮੁਦਾ ਮੈਂ ਗਨੀ ਮੁਲ ਸਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦੁਲ ਮਕਾਨਾ ਜਮੀਨ ਉਲ ਜਮਾਨਾ ਤਮੀਡੁਲ ਤਮਾ ਮੈਂ ਰਜ਼ੂਲ ਨਿੰਦਾਨੈ ਹਰੀ ਫੁਲਾਜੀ ਮੇਰੇ ਯਾਇਕ ਯਕੀਨ ਹੈ ਅਨੇਕ ਉਤਰੰਗ ਹੈ ਅਭੇਦ ਹੈ ਅਭੰਗ ਹੈ ਅਜੀ ਜੁਲ ਨਿਵਾਸ ਹੈ ਗਨੀ ਮੁਲ ਕਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵ ਸਰੂਪ ਹੈ ਆਪੇ ਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ

ਸਰਵੰਘੰਤਾ ਸਰਵੰਘੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰਪ੍ਰਾਣੰ ਸਰਵੰਤ੍ਰਾਣੰ ਸਰਵੰਕਰਮ ਸਰਵੰਧਰਮ ਸਰਵੰਯੋਗਤਾ ਸਰਵਮੁਕਤਾ ਸਰਵਸ਼ਤਵੈ ਪ੍ਰਸਾਦ ਨਮੋ ਨਰਕਨਾਸਿਸ ਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪ

ਨਗਾਹ ਹਟਾ ਅਨਾਥੇ ਪ੍ਰਮਾਥੇ। ਅਜੋਨੀ ਅਮੋਨੀ ਨਰਾਗੀ ਨਰੰਗੀ ਨ ਰੂਪੇ ਨਰੇਖੇ ਕਰਮ ਭਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ। ਨਮਸਤੁਲ ਪ੍ਰਣਾਮੇ ਸੁਮਸਤੁਲ ਪ੍ਰਣਾਸ।

ਸ਼ਰਾਬਦ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ ਮਾਤੇ ਮਤੰਗ ਜਰੇ ਜਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਪ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੂੰ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭਦੇਸ ਦਿਸਾਨ ਕੁਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ

ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ। ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੁ ਏਕ ਨਾ ਲੇਖੈ।

ਨਵਦੇ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਵਲੋਕ ਚਪੈਂਗੇ ਮਾਨ ਵੇਂਦਰ ਗਜਿੰਦਰ ਨਰਾਤ ਭਜਾਉਂ ਤ੍ਰਿਲੋਕ ਕੋ ਰਾਜ ਕਰੇਂਗੇ ਉਹ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਭਰੇ। ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ ਜੀ ਨਰ ਸ਼੍ਰੀ ਪਤ ਕੇ ਪ੍ਰਸਹਿ ਪਗ ਤੇ ਨਰ ਫੇਰ ਨਾ ਦੇ ਤਰੇਂਗੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤਿਆਂ ਲਗਾਇਓ ਨਹਾਤ ਫਿਰਿਓ ਲੀਏ ਸਾਸ ਨਹਾਤ ਫਿਰਿਓ ਲੀਏ ਸਾਸ ਸਮੁੰਦਰਨ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੋਹਾ ਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਸਭੈ ਤੁਮ ਕਾਵ ਹੋਆ ਭਾਤ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਏ ਸਭੈ ਰਣਕੋਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਸ਼ਾੜ ਕੋਈ ਅਵਰਨਾ।

ਜਬ ਉਦ ਕਰਖ ਕਰਾ ਕਰਤਾ ਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ।

ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਾਣ ਘਾਤਾ। ਜੇ ਅਸ ਤੁਝ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਨ ਭਗ ਭਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਤਿਆ ਹੈ ਤਾ ਕਿ ਕਾਲ ਨਿਕ ਨਹੀਂ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾ ਕਿ ਤਾਪ ਤਨਕ ਮਹਿ ਹਰੇ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਛਾ ਸਕੈ।

ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲੇਹ ਉਬਾਰੀ ਸਰਵ ਠੌਰ ਮੋਹ ਹੋਹ ਸਹਾਈ ਦੁਸਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿੱਚ ਸਕਲ ਦੇਹ ਕੋ ਹਰਤਾ ਦੁਸਦੋਖੀਅਨ ਕੋ ਸ਼ੈ ਕਰਤਾ।

ਚੌਪਈ ਸੰਬਤ 1700 ਪਣਜੈ ਅੰਤ ਸਾਹਿਬ ਫੁਨਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸੁਤ ਪੁਦਰਵ ਗ੍ਰੰਥ ਸੁਧਾਰਾ ਸਵਈਆ।

सिमृत शास्त्र वेद सब भेद कहे हम एक न जानियो।

ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰ।

ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੁਭਾਵ ਹੈ ਸਦਾ ਸੇ ਫਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ

ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕਿਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਉ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਮਾਇਆ ਮੋਹਣੀ ਜੁਨੀਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਹੁਕਟੰਬ ਤੂੰ ਜੇ ਦੇਖਦਾ ਚਲੈ ਨਾਹੀਂ ਤੇਰੇ ਨਾਲੇ ਸਾਹ ਤੇਰੇ ਚਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ

ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀਤ ਮਾਰਗ ਜਾਣ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ।

ਜਿਵ ਤੂੰ ਚਲਾਏ ਤਿਵੇ ਚਲਹਿ ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇ ਚਲਾਵੇ, ਇਹੋ ਸੁਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਹੈ, ਫਿਰੈ ਘਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ।

ਲਿਆ ਕਹਿ ਨਾਨਕ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ।

ਸਦਾ ਰਹੇ ਗੁਰੂ ਨਾਨਕ ਜੀ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਨਹੀਂ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪ੍ਰਣ ਗੁਰਬਣੀ ਅਵਰ ਨਾ ਜਾਣੇ ਕੋਈ ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ।

ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਨੰਗਾਵੋ ਗੁਰੂ ਕੇਰੀ

ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ।

ਜਿਹੜਾ ਸ਼ਿਵ ਸ਼ਕਤੀ ਆਪ ਉਪਾਇ ਕਹਿ ਕਰਦਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਖ ਸਭ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ। ਏਕ ਸਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮ੍ਰਿਤ ਸ਼ਾਸਤ੍ਰ ਪੁਨ ਪਾਪ ਵਿਚਾਰਦੇ, ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ ਗੁਰੂ ਬਾਝੋ, ਤਤੈ ਸਾਰ ਨ ਜਾਣੀ ਤੇਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਬਿਆਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅੰਦਰ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕਿਉ ਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਬਿਰਦਾਤਾ ਜੇ ਅਗਰ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੋਹ ਹੀ ਨਾ ਸਕੀ, ਜਿਸ ਨੂੰ ਆਪਣੇ ਬੁਲਾਵੇ।

ਬਹੁੜ ਨਾ ਤ੍ਰਿਸ਼ਨਾ ਲਾਗ ਆਏ ਵਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨਵਾਏ।

ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਕਿਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ

ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ

ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਨੰਡਿਠ ਕੀਤਾ

ਬੰਦ ਬੰਦ ਕਟਵਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ।

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਏ। ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ। ਬਾਣੀ ਪੜ੍ਹਦਿਆਂ, ਸੇਵਾ ਨਿਭਾਉਂਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ, ਬਾਣੀ ਪੜ੍ਹਨ ਦੇ ਉਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ, ਅਕਾਲ ਕੀ ਤਵੀ ਚਲਾਇਓ ਪੰਥ ਸਭ।

ਭੈ ਚੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈਵੇ ਸੂਰਜ ਭੈਵੇ ਚੰਦ ਕੋ ਕਰੋੜੀ ਚਲਤ ਨੰਤ ਭੈਵੇ ਸਿਧ ਬੁੱਧ ਸੁਰਨਾਥ ਭੈ ਵਿੱਚ ਅਡਾਣੇ ਆਕਾਸ ਭੈਵੇ ਜੋਤ ਮਹਾਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲਿਆ ਪੌਲ

ਚੁੱਲ੍ਹਾ, ਪੜਪੜ ਗੱਡੀ ਲੱਦੀ ਐ, ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ, ਪੜਪੜ ਘੜੀਏ ਖਾਤ, ਪੜੀਏ ਜੇਤੇ ਬਰਸ, ਬਰਸ ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ, ਨਾਨਕ ਲਿਖ ਇੱਕ ਗੱਲ।

ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਰ ਏਕਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਭਾਵੇਂ ਅਵਗੁਣ ਭਰੇ ਏਕ ਗੁਣ ਨਾਹੀ ਮ੍ਰਿਤ ਚਾਡ ਵਿਖੇ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾ

ਹੋਈ ਸਰਬ ਕਲਿਆਣ ਰਹਾਉ। ਦਿਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ,

ਰਾਖੀ ਨਾਨਕ ਸਤਿ ਕੁਰਬਾਨ। ਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮ ਪਿਆਰਿਓ, ਵਡਭਾਗੀ ਹਾਂ ਜੋ ਨਿਰੰਕਾਰ ਪਿਤਾ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਸ਼ ਦੇ ਰੂਪ 'ਚ ਦੇ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ 'ਚ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਅਤੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਕੀਰਤਨ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ। ਉਪਰੰਤ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਜੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸ਼ਬਦ ਹੈ, 619 ਅੰਗ ਤੇ ਸਵਾਇਮਾਨ। ਅੱਜ ਦੇ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਇਸ ਜੀਵ ਦਾ ਕਿਵੇਂ ਪਾਰ ਉਤਾਰਾ ਹੋਵੇ, ਕੌਣ ਪਾਰ ਉਤਾਰਾ ਕਰਦਾ, ਉਹ ਬੇਨਤੀਆਂ ਰੂਪੀ ਜੋਦੜੀਆਂ ਕਿਵੇਂ ਕਰਨੀਆਂ, ਉਹ ਸਾਨੂੰ ਸਮਝਾ ਰਹੇ ਨੇ। ਕਿਹਦੀ ਸ਼ਰਨ 'ਚ ਜਾਣਾ ਹੈ, ਜਿਹਦੀ ਸ਼ਰਨ 'ਚ ਜਾਣ ਦੇ ਨਾਲ ਸਾਡਾ ਭਲਾ ਹੋ ਜਾਵੇ। ਇਸ ਲਈ ਗੁਰਸਿੱਖਾਂ ਦੀਆਂ ਬੇਨਤੀਆਂ ਅਤੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਇਹ ਸਮਝਾਉਂਦੇ ਸੀ ਕਿਵੇਂ ਉਹਨਾਂ ਨੇ ਗੁਰੂ ਦੀ ਸ਼ਰਨ 'ਚ ਆਪ ਗਏ ਅਤੇ ਕਿਵੇਂ ਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਮਿਲਾਪ ਕੀਤਾ। ਇਹ ਸਾਰੀ ਗੁਰਬਾਣੀ ਦੇ ਵਿੱਚ ਵਾਰ ਵਾਰ ਦ੍ਰਿੜ ਕਰਾਇਆ ਗਿਆ। ਗੁਰੂ ਤੋਂ ਬਿਨਾਂ ਭੇਤ ਨਹੀਂ ਆਉਂਦਾ, ਗੁਰੂ ਦੀ ਸ਼ਰਨ, ਗੁਰੂ ਦੀ ਸੰਗਤ। ਇਸ ਲਈ ਗੁਰਬਾਣੀ 'ਚ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ ਆ, ਇਹਨੂੰ ਪ੍ਰੇਮ ਕਹਾਣੀ ਕਿਹਾ ਗਿਆ। ਗੁਰਬਾਣੀ 'ਚ ਅਕਥ ਕਹਾਣੀ ਵੀ ਕਿਹਾ ਗਿਆ। ਅਕਥ ਕਹਿੰਦੇ ਨੇ ਬ੍ਰਹਮ ਜਿਹਨੂੰ ਕਥਿਆ ਨਹੀਂ ਜਾ ਸਕਦਾ, ਬੇਅੰਤ ਕਹਾਣੀ, ਉਸ ਤੋਂ ਅਸ ਰਚਨਾ ਕਿਵੇਂ ਹੋਈ ਹੈ। ਅਕਥ ਕਹਾਣੀ ਪ੍ਰੇਮ ਕੋਈ ਕੋਈ ਪ੍ਰੀਤਮ ਆਖਿਆ ਹੈ। ਗੁਰੂ ਸਾਹਿਬਾਂ ਨੇ ਉਹ ਅਕਥ, ਉਹ ਬ੍ਰਹਮ ਦਾ ਭੇਦ ਦਿੱਤਾ ਹੋਇਆ ਹੈ। ਇਸ ਲਈ ਅੱਜ ਦੇ ਸ਼ਬਦ ਵਿੱਚ ਸਾਨੂੰ ਇਹ ਸਮਝਾਇਆ ਗਿਆ, ਸੋਝੀ ਦਿੱਤੀ ਗਈ ਹੈ ਕਿਵੇਂ ਉਹ ਜਦੋਂ ਕਿਰਪਾ ਕਰਦਾ ਪਰਮਾਤਮਾ, ਉਦੋਂ ਸਾਨੂੰ ਗੁਰੂ ਦੀ ਸੰਗਤ ਬਖਸ਼ਿਸ਼ ਕਰਦਾ। ਉਹਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਕਿਉਂਕਿ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਪੁੱਤਰ ਹਨ, ਤਿੰਨ ਪੁੱਤਰ ਨੇ ਉਹਨਾਂ ਦੇ। ਪਿਰਤੀ ਚੰਦ ਦਾ ਵੀ ਆਪਾਂ ਇਤਿਹਾਸ ਜਦੋਂ ਪੜ੍ਹਦੇ ਹਾਂ, ਪਿਰਤੀ ਚੰਦ ਜੀ ਦਾ ਵੀ ਜ਼ਿਕਰ ਆਉਂਦਾ, ਉਹ ਵੀ ਗੁਰੂ ਪੁੱਤਰ। ਪਰ ਮਿਹਰ ਦੀ ਨਦਰ ਨਹੀਂ ਹੋਈ, ਅਕਾਲ ਪੁਰਖ ਵੱਲੋਂ ਉਹਦੇ ਕੀਤੇ ਕਰਮਾਂ ਅਨੁਸਾਰ ਹੈ ਗੁਰੂ ਘਰ ਦੇ ਵਿੱਚ ਜਨਮ ਲਿਆ, ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਜੀ ਨੇ ਵੀ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਉਹ ਮਿਹਰ ਕਰਦਾ, ਆਪਣਾ ਮਿਹਰ ਦਾ ਹੱਥ ਸਾਡੇ ਸਿਰ 'ਤੇ ਰੱਖਦਾ, ਫਿਰ ਸਾਨੂੰ ਸੰਗਤ 'ਚ ਬਿਠਾਉਂਦਾ। ਪਿਰਥੀ ਚੰਦ ਜੀ ਸੰਗਤ ਨਹੀਂ ਕਰਦੇ ਸੀ ਗੁਰੂ ਦੀ, ਇਸ ਲਈ ਬਿਨਾਂ ਸੰਗਤ ਤੋਂ, ਬਿਨਾਂ ਗੁਰੂ ਦੀ ਕਿਰਪਾ ਤੋਂ ਕਹਿੰਦੇ ਵੀ ਇਹ ਜੀਵਨ ਦਾ ਪਾਰ ਉਤਾਰਾ ਨਹੀਂ ਹੁੰਦਾ। ਸਾਡੇ 'ਚ ਬਹੁਤ ਔਗਣ ਨੇ, ਅੱਜ ਦੇ ਸ਼ਬਦ 'ਚ ਦੱਸ ਰਹੇ ਨੇ। ਜੇ ਕੋਈ ਜੀਵ ਕਹੇ ਮੈਂ ਆਪਣੇ ਔਗਣ ਖਤਮ ਕਰ ਲੂੰਗਾ, ਕਹਿੰਦੇ ਬੜਾ ਮੁਸ਼ਕਲ ਹੈ। ਪਰ ਪਰਮਾਤਮਾ ਜਿਹੜਾ ਹੈ ਉਹ ਤੁਹਾਡੇ ਕੋਈ ਔਗਣ ਨਹੀਂ ਦੇਖਦਾ, ਉਹ ਪ੍ਰੇਮ ਦੇਖਦਾ। ਇਸ ਲਈ ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ, ਕਿਵੇਂ ਇਹ ਨਿਰਮਲ ਹੋਵੇ, ਕਿਵੇਂ ਗੁਰੂ ਦੀ ਸ਼ਰਨ 'ਚ ਜਾਂਦਾ ਹੈ, ਇਹ ਅੱਜ ਦੇ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ। ਆਓ ਸ਼ਬਦ ਦੀ ਆਰੰਭਤਾ ਕਰੀਏ। ਸਾਰੇ ਜਾਣੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਹਮਰੀ ਗਣਤ ਨ ਗਣੀਆਂ ਕਾਈ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ 'ਚ ਇੰਨੇ ਜ਼ਿਆਦਾ ਔਗਣ ਸੀ ਕਿ ਗਿਣਤੀ ਨਹੀਂ ਸੀ, ਪਰ ਉਹ ਪਰਮਾਤਮਾ ਦਾ ਸੁਭਾਅ ਹੈ, ਬਿਰਧ ਹੈ, ਜਿਹੜਾ ਸ਼ਰਨ ਚਾਹੁੰਦਾ ਉਹਨੂੰ ਕੰਠ ਨਾਲ ਲਾ ਲੈਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸ਼ੰਦਾ। ਇਸ ਲਈ ਜੀਵਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਸੰਗਤ ਚਾਹੁੰਦੇ ਹਾਂ, ਸਾਡੇ 'ਚ ਬੜੇ ਔਗਣ ਨੇ। ਮਹਾਰਾਜ ਕਹਿੰਦੇ ਵੀ ਉਹ ਜਿਹੜਾ ਪਰਮੇਸ਼ਰ ਦਾ ਸੁਭਾਅ ਹੈ, ਉਹ ਤੁਹਾਡੀਆਂ ਇਹ ਗਿਣਤੀਆਂ ਮਿਣਤੀਆਂ ਨਹੀਂ ਦੇਖਦਾ, ਉਹ ਗਿਣਤੀ ਮਿਣਤੀ ਨਹੀਂ ਦੇਖਦਾ। ਜੇ ਕੋਈ ਕਹੇ ਮੈਂ ਇੰਨੇ ਪਾਠ ਕਰਦਾ, ਇੰਨੀ ਬਾਣੀ ਪੜ੍ਹਦਾ, ਇੰਨਾ ਸਮਾਂ ਭਗਤੀ ਕਰਦਾ, ਗਿਣਤੀ ਮਿਣਤੀ ਆ, ਉਹ ਗਿਣਤੀ ਮਿਣਤੀ ਨਹੀਂ ਦੇਖਦਾ। ਉਹ ਕੀ ਦੇਖਦਾ? ਪ੍ਰੇਮ। ਪ੍ਰੇਮ ਦੁਆਰਾ ਹੀ ਖੇਲ ਚੱਲਦਾ ਸਾਰਾ। ਸਾਚ ਕਹੂੰ ਸਾਨੂੰ ਲਿਹੋ ਸਭੈ ਜਨ, ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪ ਪਾਏਗਾ। ਜਿੱਥੇ ਗਿਣਤੀ ਹੁੰਦੀ ਹੈ ਉੱਥੇ ਪ੍ਰੇਮ ਨਹੀਂ ਹੁੰਦਾ। ਆਪਾਂ ਸੰਸਾਰੀ ਤੌਰ 'ਤੇ ਵੀ ਦੇਖਦੇ ਹਾਂ, ਜਿੱਥੇ ਪ੍ਰੇਮ ਹੁੰਦਾ ਉੱਥੇ ਆਪਾਂ ਬਹੁਤ ਹੀ ਗਿਣਤੀ ਮਿਣਤੀ ਨਹੀਂ ਇੱਕ ਦੂਜੇ ਨਾਲ ਰੱਖਦੇ। ਕੋਈ ਗੱਲ ਨਹੀਂ, ਪੰਜ ਦਸ ਵੱਧ ਆ ਗਏ ਘੱਟ ਆ ਗਏ, ਕੋਈ ਫਰਕ ਨਹੀਂ ਪੈਂਦਾ। ਅਤੇ ਜਿੱਥੇ ਪ੍ਰੇਮ ਨਾ ਆਵੇ ਉੱਥੇ ਫਿਰ ਇੱਕ ਇੱਕ ਰੁਪਈਆ ਗਿਣਤੀ ਮਿਣਤੀ 'ਚ ਲਿਆਉਂਦੇ ਹਾਂ। ਇਵੇਂ ਹੀ ਜਿਹੜਾ ਵਾਹਿਗੁਰੂ ਹੈ ਉਹ ਪ੍ਰੇਮ ਦੁਆਰਾ ਫਿਰ ਸਾਡੇ ਔਗਣ ਨਹੀਂ ਦੇਖਦਾ, ਉਹ ਬਖਸ਼ ਦਿੰਦਾ ਹੈ। ਕਿਉਂਕਿ ਉਹ ਜਿਹੜੇ ਸਾਰੇ ਗੁਣ ਨੇ ਉਹਦੇ, ਜਿੰਨੇ ਵੀ ਔਗਣ ਹੈ ਸਾਡੇ ਆ, ਪਰਮਾਤਮਾ 'ਚ ਗੁਣ ਹੀ ਗੁਣ, ਗੁਰੂ ਕੋਲ ਆਉਂਗੇ ਗੁਣ ਹੀ ਗੁਣ। ਇਹ ਔਗਣ ਜਿਹੜੇ ਆ ਇਹ ਸਾਡੇ 'ਚ ਪਤਾ ਨਹੀਂ ਕਿੰਨੇ ਕੁ ਹੈ। ਜੇ ਕੋਈ ਕਹਿੰਦਾ ਨਾ ਮੇਰੇ 'ਚ ਕੋਈ ਔਗਣ ਨਹੀਂ ਹੈ, ਉਹ ਝੂਠ ਬੋਲਦਾ। ਇਸ ਲਈ ਗੁਰੂ ਦੇ ਸਾਹਮਣੇ ਆ ਕੇ ਰੱਖ ਦਿੰਦੇ ਹਾਂ ਜਦੋਂ ਅਸੀਂ ਖੋਲ੍ਹ ਕੇ, ਵੀ ਮਹਾਰਾਜ ਆਹ ਦੇਖੋ ਮੇਰੀ ਹਾਲਤ, ਫਿਰ ਉਹ ਔਗਣ ਨਹੀਂ ਦੇਖਦਾ, ਉਹਨੂੰ ਪਤਾ ਹੈ ਇਹ ਬੱਚਾ ਮੇਰੀ ਸ਼ਰਨ 'ਚ ਆ ਗਿਆ। ਸ਼ਰਨ ਆਵੈ ਤਿਸ ਕੰਠ ਲਾਵੈ। ਭਗਤ ਰਵਿਦਾਸ ਜੀ ਕਹਿੰਦੇ ਵੀ ਕਿੰਨੇ ਕੁ ਔਗਣ, ਕਹਿੰਦੇ ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ਼ ਵਿਦੇਸ਼ ਨ ਸੂਝ, ਐਸੋ ਮੇਰਾ ਮਨ ਵਿਖਿਆ ਬਮੋਹਿਆ, ਕੁਛ ਆਰਾ ਪਾਰ ਨ ਸੂਝ। ਕਹਿੰਦੇ ਵੀ ਜਿਵੇਂ ਇੱਕ ਖੂਹ ਦੇ ਵਿੱਚ ਡੱਡੂ ਹੁੰਦਾ, ਉਹਨੂੰ ਬਾਹਰ ਦਾ ਕੁਛ ਨਹੀਂ ਪਤਾ, ਇਵੇਂ ਹੀ ਸਾਡਾ ਮਨ ਆ ਮਾਇਆ ਦੇ ਵਿੱਚ ਇੰਨਾ ਜ਼ਿਆਦਾ ਗਿਲਤਾਨ ਹੋ ਗਿਆ, ਵਿਖਿਆ ਬਮੋਹਿਆ, ਇਹਨੂੰ ਕੁਛ ਵੀ ਨਹੀਂ ਪਤਾ, ਨਾ ਲੋਕ ਦਾ ਪਤਾ ਅਤੇ ਨਾ ਪਰਲੋਕ ਦਾ ਪਤਾ, ਨਾ ਲੋਕ ਦਾ ਗਿਆਨ ਆ ਨਾ ਪਰਲੋਕ ਦਾ ਗਿਆਨ ਹੈ। ਇਸ ਲਈ ਔਗਣਾ ਕਰਕੇ ਅਤੇ ਜਦੋਂ ਭੱਟ ਸਾਹਿਬ ਗੁਰੂ ਦੀ ਸ਼ਰਨ 'ਚ ਆਏ, ਉਹਨਾਂ ਨੇ ਵੀ ਦੇਖਿਆ, ਕਿਉਂਕਿ ਜਦੋਂ ਗੁਰੂ ਕੋਲ ਜਾਂਦੇ ਹਾਂ ਨਾ ਅਸੀਂ ਪਹਿਲਾਂ ਬਾਹਰ ਮੁਖੀ ਹੁੰਦੇ ਹਾਂ, ਅਸੀਂ ਬਾਹਰ ਦੇਖਦੇ ਹਾਂ, ਦੂਜੇ ਨੂੰ ਦੇਖਦੇ ਹਾਂ, ਗੁਰੂ ਸਾਨੂੰ ਅੰਤਰਮੁਖੀ ਕਰਦਾ। ਅਸੀਂ ਅੰਦਰ ਜਦੋਂ ਝਾਤੀ ਮਾਰਦੇ ਹਾਂ ਫਿਰ ਸਾਨੂੰ ਦਿਸਣ ਲੱਗਦਾ, ਕਿਉਂਕਿ ਗੁਰਬਾਣੀ ਸ਼ੀਸ਼ਾ। ਜਿਵੇਂ ਆਪਾਂ ਸ਼ੀਸ਼ੇ 'ਚ ਖੜ ਕੇ ਆ ਚਿਹਰਾ ਦੇਖਦੇ ਹਾਂ ਨਾ, ਆਪਾਂ ਨੂੰ ਪਤਾ ਲੱਗ ਜਾਂਦਾ, ਇਵੇਂ ਹੀ ਗੁਰਬਾਣੀ ਸ਼ੀਸ਼ੇ ਦੀ ਤਰ੍ਹਾਂ ਸ਼ੁੱਧ ਹੈ। ਅਤੇ ਜਦੋਂ ਅਸੀਂ ਆਪਣਾ ਮਨ ਗੁਰੂ ਦੇ ਅੱਗੇ ਰੱਖਦੇ ਹਾਂ ਫਿਰ ਸਾਨੂੰ ਆਪਣਾ ਮਨ ਦਿਸਦਾ, ਫਿਰ ਸਾਨੂੰ ਮਨ ਦੇ ਵਿੱਚ ਔਗਣ ਵੀ ਦਿਸਦੇ ਨੇ। ਅਤੇ ਫਿਰ ਜਦੋਂ ਭੱਟ ਸਾਹਿਬ ਗੁਰੂ ਦੀ ਸ਼ਰਨ 'ਚ ਗਏ, ਉਹ ਵੀ ਬਹੁਤ ਵਿਦਵਾਨ ਸੀ, ਪੰਡਿਤ ਸੀ, ਵਿਦਵਤਾ ਸੀ ਉਹਨਾਂ ਕੋਲ ਬੜੀ, ਪਰ ਵਿਦਵਤਾ ਕੰਮ ਨਹੀਂ ਆਉਂਦੀ। ਉਹ ਜਦੋਂ ਗੁਰੂ ਦੀ ਸ਼ਰਨ 'ਚ ਗਏ, ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਦਿਖਾਇਆ ਵੀ ਆਹ ਖੇਲ ਆ, ਫਿਰ ਉਹ ਕੀ ਕਹਿੰਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਬੰਦਾ ਇੱਕ ਦਾ ਗੁਣ ਹੋਵੇ ਉਹਦਾ ਹੀ ਮਾਣ ਕਰੀ ਜਾਂਦਾ। ਇਸ ਲਈ ਉਹ ਫਿਰ ਬੇਨਤੀ ਕਰਦੇ ਆ ਵੀ ਅਸੀਂ ਤਾਂ ਔਗਣਾਂ ਦੇ ਭਰੇ ਹੋਏ ਹਾਂ, ਮਹਾਰਾਜ ਕਿਰਪਾ ਕਰੋ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਈ। ਗੁਰੂ ਸਾਨੂੰ ਅੰਮ੍ਰਿਤ ਪਿਆਉਂਦਾ, ਬਾਣੀ ਅੰਮ੍ਰਿਤ ਹੈ, ਅਸੀਂ ਵਿਖਿਆ। ਵਿਖ ਕਹਿੰਦੇ ਨੇ ਆ ਮਾਇਆ ਨੂੰ, ਸੰਸਾਰ ਨੂੰ, ਸਾਰਾ ਵਿਖ ਹੀ ਕਿਹਾ, ਬਾਬਾ ਵਿਖ ਵੇਖਿਆ ਦੇਖਿਆ ਸੰਸਾਰ, ਇਹ ਸੰਸਾਰ ਵਿਖ ਰੂਪੀ ਹੈ। ਇਸ ਕਰਕੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਹੀ। ਸਾਡਾ ਬਾਣੀ ਨਾਲ ਮਨ ਨਹੀਂ ਜੁੜਦਾ, ਸੰਸਾਰ ਦੀਆਂ ਗੱਲਾਂ ਨਾਲ ਬਹੁਤ ਜੁੜਦਾ, ਵਿਖਿਆ ਨਾਲ ਬਹੁਤ ਜੁੜਦਾ। ਇਸ ਕਰਕੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ। ਅਸੀਂ ਭਰਮ ਦੇ ਵਿੱਚ ਹਾਂ, ਕਿਉਂਕਿ ਮਾਇਆ ਨੇ ਪਾਉਣਾ ਹੀ ਭਰਮ, ਗੁਰੂ ਨੇ ਭਰਮ ਕੱਢਣਾ, ਮਾਇਆ ਨੇ ਭਰਮ ਪਾਉਣਾ।
ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਉਹਦਾ ਭਰਮ ਨਹੀਂ ਹੈ, ਉਹਦੇ ਵਿੱਚ ਮਾਇਆ ਉਹਨੂੰ ਭੁਲਾ ਨਹੀਂ ਸਕਦੀ ਕਿਉਂਕਿ ਗੁਰੂ ਨੇ ਜਣਾ ਦਿੱਤਾ। ਜਿਹਨੂੰ ਗੁਰੂ ਜਣਾ ਦੇਵੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਭੁਲਾ ਨਹੀਂ ਸਕਦੀ, ਜਿਹਨੂੰ ਗੁਰੂ ਨੇ ਨਹੀਂ ਜਣਾਇਆ ਉਹਨੂੰ ਕੋਈ ਦੁਨੀਆਂ ਦੀ ਤਾਕਤ ਜਣਾ ਵੀ ਨਹੀਂ ਸਕਦੀ। ਇਸ ਕਰਕੇ ਉਹ ਪਰਮਾਤਮਾ ਜਦੋਂ ਕਿਰਪਾ ਕਰਕੇ ਜਣਾ ਦਿੰਦਾ ਹੈ ਉਹ ਫਿਰ ਬੇਨਤੀਆਂ ਕਰਦਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛੱਡ ਵਿਖੇ ਵਿਖਾਈ, ਮਾਇਆ ਮੋਹ ਪਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇਹ ਆਪਣੀ ਵੀ ਹਾਲਤ ਹੈ। ਫਿਰ ਉਹ ਦੱਸਦੇ ਨੇ ਵੀ ਸਾਨੂੰ ਕਿੱਥੇ ਜਾ ਕੇ ਗਿਆਨ ਹੋਇਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਸਭ ਤੋਂ ਵੱਡੀ ਹੈ ਗੱਲ ਦੁਨੀਆਂ ਦੇ ਵਿੱਚ ਸਤ ਸੰਗਤ, ਗੁਰੂ ਦੀ ਸੰਗਤ, ਉੱਤਮ ਪੰਥ। ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਗੁਰੂ ਨਾਨਕ ਅਤੇ ਭਗਤਾਂ ਨੇ ਸਾਨੂੰ ਇਹ ਰਸਤਾ ਗਾਡੀ ਮਾਰਗ ਦੱਸਿਆ ਨਾ, ਇਹ ਉੱਤਮ ਪੰਥ ਹੈ। ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ। ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਗੁਰੂ ਨੇ ਕਿਰਪਾ ਕੀਤੀ, ਜਮ ਤਰਾਸ ਮਿਟਾਈ। ਜਮ ਸਾਡੇ ਨੇੜੇ ਨਹੀਂ ਆ ਸਕਦੇ, ਪੰਜ ਵਿਕਾਰਾਂ ਨੂੰ ਜਮ ਕਿਹਾ ਗਿਆ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਭੱਟ ਜੀ ਬੇਨਤੀ ਕਰਦੇ ਆ, ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ 'ਚ ਆ ਗਿਆ, ਹੁਣ ਤੁਸੀਂ ਕਿਰਪਾ ਕਰੋ, ਮੈਨੂੰ ਬਖਸ਼ ਦਿਓ। ਉਹਨਾਂ ਨੇ ਬਖਸ਼ਤਾ। ਸੁਭਾਅ ਆ ਗੁਰੂ ਦਾ, ਹਮਰੀ ਗਣਤ ਨਾ ਗਣੀਆਂ ਕਾਏ, ਆਪਣਾ ਬਿਰਧ ਪਛਾਣ। ਹੇ ਵਾਹਿਗੁਰੂ, ਤੇਰਾ ਮੁੱਢ ਕਤੀਮ ਤੋਂ ਸੁਭਾਅ ਹੈ, ਜਿਹੜਾ ਤੇਰੀ ਸ਼ਰਨ 'ਚ ਆ ਜਾਂਦਾ ਤੂੰ ਉਹਦੇ ਗੁਣ ਅਤੇ ਔਗਣ ਨਹੀਂ ਦੇਖਦਾ, ਤੂੰ ਉਹਦਾ ਕੋਈ ਜਪ ਤਪ ਵੀ ਨਹੀਂ ਦੇਖਦਾ। ਤਾਂ ਹੀ ਤਾਂ ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ। ਬੇਨਤੀ ਕਰਨ ਦਾ ਢੰਗ ਦੱਸ ਰਹੇ ਨੇ ਸਾਨੂੰ, ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਜਿਹੜਾ ਸ਼ਰਨ ਚਾਹੁੰਦਾ ਕਹਿੰਦੇ ਤੂੰ ਉਹਦੀ ਰੱਖਦਾ, ਲੱਜਾ ਰੱਖਦਾ, ਤੂੰ ਉਹਦੀ ਪੱਤ ਰੱਖਦਾ, ਮੇਰੀ ਵੀ ਰੱਖ ਲਓ। ਇਹ ਬੇਨਤੀਆਂ ਗੁਰਬਾਣੀ 'ਚ ਜੋਦੜੀਆਂ ਕਰਨ ਦੇ ਤਰੀਕੇ ਹੈ ਸਾਰੇ। ਇਸ ਕਰਕੇ ਤੁਸੀਂ ਕਿਰਪਾ ਕੀਤੀ ਮੇਰੇ 'ਤੇ ਗੁਰੂ ਅਰਜਨ ਦੇਵ ਜੀ, ਤੁਸੀਂ ਮੈਨੂੰ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਇਹ ਬੇਨਤੀ ਰੂਪੀ ਸ਼ਬਦ ਸਾਨੂੰ ਦੱਸਦੇ ਨੇ। ਕਹਿੰਦੇ ਉਸ ਪਰਮੇਸ਼ਰ ਨੇ ਸਾਡੇ 'ਤੇ ਫਿਰ ਕਿਰਪਾ ਕਰਕੇ, ਉਹ ਵਾਹਿਗੁਰੂ ਦਾ ਸੁਭਾਅ ਆ, ਉਹਨੇ ਆਪਣੇ ਗਲ ਨਹੀਂ ਲਾ ਲਿਆ, ਸ਼ਰਨ ਆਵੇ ਤਾਂ ਸਕੰਠ ਲਾਵੇ। ਗੁਰੂ ਅਰਜਨ ਦੇਵ ਜੀ ਨੂੰ ਆਪਣਾ ਰੂਪ ਦੇ ਦਿੱਤਾ ਗੁਰੂ ਨੇ ਅਤੇ ਪਰਮਾਤਮਾ ਨੇ। ਤਾਂ ਹੀ ਭੱਟਾ ਨੇ ਕਿਹਾ ਨਾ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਅਤੇ ਪਰਮਾਤਮਾ 'ਚ ਕੋਈ ਭੇਤ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਇਸ ਲਈ ਜਦੋਂ ਤੂੰ ਕਿਰਪਾ ਕਰਦਾ ਤੂੰ ਆਪਣਾ ਸੁਭਾਅ ਹੈ, ਤੂੰ ਆਪਣਾ ਰੂਪ ਹੀ ਦੇ ਦਿੰਦਾ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਉਹ ਕਿਰਪਾ ਰੂਪੀ ਹੱਥ, ਉਹਦੀ ਨਜ਼ਰ ਰੂਪੀ ਹੱਥ, ਰਾਖਾ ਕਰ ਆਪਣੇ, ਉਹਨਾਂ ਨੂੰ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਆਪ, ਸਦਾ ਸਦਾ ਰੰਗ ਮਾਣ। ਉਹ ਫਿਰ ਆਪਣਾ ਰੰਗ, ਆਪਣਾ ਪ੍ਰੇਮ ਬਖਸ਼ਿਸ਼ ਕਰਦਾ। ਉਹ ਪ੍ਰੇਮ ਦੇ ਰੰਗ 'ਚ ਰੰਗੇ ਜਾਂਦੇ ਨੇ, ਉਹ ਆਨੰਦ 'ਚ ਹਮੇਸ਼ਾ ਹੀ ਸੁਭਾਅ ਉਹਨਾਂ ਦਾ ਬਣ ਜਾਂਦਾ, ਉਹ ਪ੍ਰੇਮ 'ਚ ਰਹਿੰਦੇ ਨੇ ਅਤੇ ਉਹ ਸਾਰਿਆਂ ਨੂੰ ਪ੍ਰੇਮ ਕਰਨਗੇ। ਜਿਹੜੇ ਗੁਰੂ ਦੀ ਨਿਸ਼ਾਨੀ ਆ, ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਨਾ, ਉਹਨਾਂ ਦੇ ਅੰਦਰ ਪ੍ਰੇਮ ਆ। ਜਿਹੜੇ ਅਜੇ ਗੁਰੂ ਦਾ ਗਿਆਨ ਨਹੀਂ ਹਿਰਦੇ 'ਚ ਵਸਾਇਆ ਅਤੇ ਉਹਨਾਂ ਦੇ ਅੰਦਰ ਦੁਬਧਾ, ਈਰਖਾ, ਨਫ਼ਰਤ ਆ। ਇਸ ਕਰਕੇ ਜਿਹੜੀ ਇਹ ਦੁਬਧਾ, ਈਰਖਾ, ਨਫ਼ਰਤ ਆ, ਇਹ ਸਾਡੇ ਔਗਣ ਆ। ਜਿਹੜਾ ਅੰਦਰ ਪ੍ਰੇਮ ਆ, ਪ੍ਰੇਮ ਪਰਮੇਸ਼ਰ ਪੈਦਾ ਕਰਦਾ, ਉਹ ਪ੍ਰੇਮ ਪੈਦਾ ਕਰਦਾ ਨਿਰਗੁਣ ਅਤੇ ਸਰਗੁਣ ਦਾ, ਤਾਂ ਭੇਤ ਆਉਂਦਾ। ਕਿਉਂਕਿ ਨਿਰਗੁਣ ਆਪ ਸਰਗੁਣ ਵੀ ਉਹੀ ਪਰਮਾਤਮਾ, ਦੋ ਹੀ ਰੂਪ ਨੇ, ਇੱਕ ਨਿਰਗੁਣ ਹੈ, ਨਿਰਾਕਾਰ ਹੈ, ਇੱਕ ਸਰਗੁਣ ਆ। ਨਿਰਗੁਣ ਤੋਂ ਆਪਾਂ ਸਰਗੁਣ ਪ੍ਰਗਟ ਹੋ ਗਏ, ਜੋ ਵੀ ਆਪਾਂ ਨੂੰ ਫਿਰ ਸਾਰਾ ਦੱਸਦਾ ਇਹ ਸਰਗੁਣ ਸਰੂਪ, ਫਿਰ ਉਹਦਾ ਹੀ ਹੋਇਆ। ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਜਦੋਂ ਸਾਡੇ ਸਰਗੁਣ ਸਰੂਪ 'ਚ ਸਾਹਮਣੇ ਆਉਂਦਾ ਅਸੀਂ ਉਹਦੇ ਨਾਲ ਮੱਥੇ ਵੱਟ ਪਾ ਲੈਂਦੇ ਹਾਂ। ਤਾਂ ਹੀ ਫਿਰ ਗੁਰੂ ਸਾਹਿਬ ਨੇ ਕਿਹਾ ਨਾ, ਜਿਹਨਾਂ ਨੂੰ ਪਛਾਣ ਹੋ ਗਈ, ਕਹਿੰਦੇ ਜਦੋਂ ਸਨਮੁੱਖ ਹੁੰਦੇ ਇੱਕ ਦੂਜੇ ਦੇ, ਫਿਰ ਉਹਨਾਂ ਨੂੰ ਦਿਸਦਾ ਵਿੱਚ ਵਾਹਿਗੁਰੂ ਵੀ ਇਹ ਖਾਲਸਾ ਵਾਹਿਗੁਰੂ ਦਾ। ਤਾਂ ਫਿਰ ਇਹ ਫਤਿਹ ਬੁਲਾਉਣੇ ਹੁੰਦੇ ਹਾਂ ਆਪਾਂ, ਇੱਕ ਦੂਜੇ ਦੇ ਦਰਸ਼ਨ ਕਰਦੇ ਹਾਂ ਸਾਰਿਆਂ ਦੇ ਵਿੱਚ, ਉਹ ਪਰਮਾਤਮਾ ਹੈ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਅਸੀਂ ਫਤਿਹ ਬੁਲਾਉਣੀ ਹੁੰਦੀ ਇੱਕ ਦੂਜੇ ਨੂੰ, ਤਾਂ ਅਸੀਂ ਇੱਕ ਦੂਜੇ ਨੂੰ ਨਤਮਸਤਕ ਹੁੰਦੇ ਹਾਂ।
ਇਹ ਕਰਕੇ ਮਹਾਰਾਜ ਕਹਿੰਦੇ ਵੀ ਇਹ ਉਹਦੀ ਕਿਰਪਾ ਨਾਲ, ਕਿਰਪਾ ਦਾ ਹੱਥ ਜਦੋਂ ਸਿਰ 'ਤੇ ਰੱਖਦਾ, ਹੱਥ ਦੇ ਰਾਖਾ ਕਰ ਆਪਣੇ, ਉਹਨਾਂ ਨੂੰ ਆਪਣੇ ਬਣਾ ਲੈਂਦਾ, ਸਦਾ ਸਦਾ ਰੰਗ ਮਾਣ। ਇਸ ਕਰਕੇ ਉਹਦੀ ਸ਼ਰਨ 'ਚ ਜਿਹੜਾ ਆ ਜਾਂਦਾ ਉਹਦਾ ਹੀ ਹੋ ਕੇ ਰਹਿ ਜਾਂਦਾ, ਇਹ ਸੁਭਾਅ ਹੈ। ਜਿਹੜਾ ਉਹਦੀ ਸ਼ਰਨ 'ਚ ਨਹੀਂ ਆਉਂਦਾ ਉਹਨੂੰ ਆਪਣਾ ਰੂਪ ਨਹੀਂ ਦਿੰਦਾ। ਇਸ ਲਈ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਮੈਨੂੰ ਆਪਣੇ ਰੰਗ 'ਚ ਰੰਗ ਲਿਆ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਇਹ ਰਹਾਉ ਦੀ ਪੰਗਤੀ ਆ। ਰਹਾਉ ਦੀ ਪੰਗਤੀ ਸ਼ਬਦ ਦਾ ਮੂਲ ਭਾਵ ਹੈ। ਕਹਿੰਦੇ ਜਿਹੜਾ ਪਰਮੇਸ਼ਰ ਆ ਨਾ ਉਹ ਸਦਾ ਹੀ ਮਿਹਰਬਾਨ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਇੱਕੋ ਹੀ ਸਾਚਾ ਸਾਹਿਬ ਹੈ ਦੁਨੀਆਂ 'ਚ, ਉਹ ਪਰਮੇਸ਼ਰ। ਇਸ ਕਰਕੇ ਸਾਚਾ ਸਾਹਿਬ, ਸੱਚ ਕਹਿੰਦੇ ਨੇ ਬ੍ਰਹਮ ਨੂੰ, ਸਾਹਿਬ ਵੱਡਾ, ਸਭ ਤੋਂ ਵੱਡਾ ਉਹ ਸਤਿਗੁਰ ਹੈ। ਇਸ ਕਰਕੇ ਉਸ ਵੱਡੇ ਦੀ ਵਡਿਆਈ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਸਾਚਾ ਸਾਹਿਬ, ਸਾਹਿਬ ਇੱਕ ਹੈ। ਇੱਥੇ ਔਂਕੜ ਲੱਗਿਆ ਸਾਹਿਬ ਨੂੰ, ਮਤਲਬ ਇੱਕੋ ਹੀ ਸਾਹਿਬ ਹੈ ਸਾਰਿਆਂ ਦਾ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਕਹਿਣਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋਸੀ ਵੀ ਸੱਚ। ਜੋ ਸੱਚ ਬ੍ਰਹਮ ਉਹ ਸਦ ਮਿਹਰਬਾਨ ਆ, ਉਹ ਸਾਰਿਆਂ 'ਤੇ ਦਇਆ ਦਿਆਲੂ ਦੀ ਨਿਗਾਹ ਰੱਖਦਾ, ਉਹ ਕ੍ਰੋਧਵਾਨ ਨਹੀਂ ਹੁੰਦਾ ਕਿਸੇ 'ਤੇ ਵੀ। ਜੇ ਕੋਈ ਉਹਨੂੰ ਮੰਨਦਾ, ਜੇ ਕੋਈ ਨਹੀਂ ਮੰਨਦਾ, ਦੋਨਾਂ ਨੂੰ ਰਿਜਕ ਪਹੁੰਚਾਉਂਦਾ। ਭਾਵੇਂ ਬਹੁਤ ਸਾਰੇ ਐਸੇ ਵੀ ਜੀਵ ਆ ਜਿਹੜੇ ਕਿ ਪਰਮਾਤਮਾ ਨੂੰ ਮਾੜਾ ਬੋਲਦੇ ਨੇ ਜਾਂ ਮਾੜੇ ਬਚਨ ਬੋਲਦੇ ਨੇ, ਉਹ ਕ੍ਰੋਧ ਨਹੀਂ ਕਰਦਾ, ਗੁੱਸੇ 'ਚ ਨਹੀਂ ਆਉਂਦਾ, ਕਿਉਂਕਿ ਉਹ ਮਿਹਰਬਾਨ ਦਿਆਲੂ ਆ, ਕਿਰਪਾਲੂ ਹੈ। ਕਿਉਂਕਿ ਉਹ ਪਰਮਾਤਮਾ ਨੇ ਇਹ ਮਨ ਰੂਪੀ ਬੱਚੇ ਨੂੰ ਸੰਸਾਰ 'ਚ ਭੇਜਿਆ। ਪਰਮਾਤਮਾ ਕਹਿੰਦਾ ਵੀ ਜੋ ਤੂੰ ਕਰੇਗਾ ਮੈਂ ਤਾਂ ਉਹਦਾ ਫੈਸਲਾ ਸੁਣਾ ਦੇਣਾ ਬਸ। ਜਿਹਨੂੰ ਆਪਾਂ ਪੜ੍ਹਦੇ ਨਾ ਆਪੇ ਬੀਜ ਆਪੇ ਹੀ ਖਾਓ। ਹੁਣ ਜਦੋਂ ਅਸੀਂ ਸੰਸਾਰ 'ਚ ਆਉਂਦੇ ਹਾਂ ਉਹ ਸਾਨੂੰ ਆਜ਼ਾਦ ਕਰ ਦਿੰਦਾ ਵੀ ਮੇਰਾ ਬੱਚਾ ਹੈ, ਆਹ ਤੈਨੂੰ ਇੱਕ ਕਲਮ ਦੇ ਤੀ, ਇੱਕ ਫੱਟੀ ਦੇ ਤੀ, ਤੂੰ ਇਹਦੇ ਜੋ ਲਿਖ ਕੇ ਲਿਆਵੇਂਗਾ ਅੰਤ ਸਮੇਂ ਤੈਨੂੰ ਆਉਣਾ ਮੇਰੇ ਕੋਲ ਹੀ ਪਾਉਣਾ ਅਤੇ ਮੈਂ ਤੇਰਾ ਫੈਸਲਾ ਕਰ ਦੇਣਾ। ਕਈ ਵਾਰ ਅਸੀਂ ਕਹਿ ਦਿੰਦੇ ਪਰਮਾਤਮਾ ਐਂ ਕਰਦਾ, ਆਹ ਪਰਮਾਤਮਾ ਨੇ ਗਲਤ ਕਰਤਾ, ਠੀਕ ਹੋ ਗਿਆ। ਨਹੀਂ ਨਹੀਂ, ਕੋਈ ਗਲਤ ਨਹੀਂ, ਕੋਈ ਇੱਥੇ ਠੀਕ ਨਹੀਂ, ਸਭ ਇੱਕੋ ਹੀ ਆ। ਤਾਂ ਹੀ ਤਾਂ ਸਮ ਦ੍ਰਿਸ਼ਟੀ ਕਿਹਾ ਗੁਰਬਾਣੀ 'ਚ ਉਹਨਾਂ ਗੁਰਮੁਖਾਂ ਦੀ। ਇਸ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਉਹ ਸਦਾ ਹੀ ਮਿਹਰਬਾਨ ਹੈ। ਉਹਨੇ ਸਾਨੂੰ ਇੱਕ ਪੱਟੀ ਦੇ ਤੀ, ਇੱਕ ਕਲਮ ਦੇ ਤੀ, ਜਿਹਨੂੰ ਮਾਰ ਕਹਿੰਦੇ ਆਪੇ ਪੱਟੀ ਕਲਮ ਆਪ ਉੱਪਰ ਲਿਖ ਪੀ, ਤੂੰ ਆਪਣੇ ਲੇਖ ਆਪ ਲਿਖਣੇ ਆ ਅਸੀਂ। ਹੁਣ ਜੋ ਅਸੀਂ ਕਰਮ ਕਰਦੇ ਹਾਂ ਇਹ ਲੇਖ ਆ, ਇਹ ਲਿਖ ਹੈ। ਇਸ ਕਰਕੇ ਉਹ ਫਿਰ ਸਾਨੂੰ ਲਿਖ ਲੈਂਦੇ ਹਾਂ ਅਸੀਂ। ਜਦੋਂ ਅਸੀਂ ਲਿਖੀ ਜਾਂਦੇ ਹਾਂ ਅੰਤ ਵੇਲੇ ਉਹਦੇ ਸਨਮੁੱਖ ਹੁੰਦੇ ਆ, ਜਦੋਂ ਉਹ ਸਾਨੂੰ ਉਹ ਲੇਖਾ ਜਿਹੜਾ ਉਹਦਾ ਪੜ੍ਹ ਕੇ ਸੁਣਾ ਦਿੰਦੇ ਨੇ ਵੀ ਤੂੰ ਆਹ ਕੀਤਾ ਭਾਈ, ਇਹਦਾ ਫਲ ਆ ਹੈ, ਉਹਨੂੰ ਫਲ ਮਿਲ ਜਾਂਦਾ। ਜਿਹਾ ਬੀਜਾ ਸੋ ਲੁਣਾ, ਕਰਮਾ ਸੰਦੜਾ ਖੇਤ। ਇਸ ਸਰੀਰ ਰੂਪੀ ਖੇਤ ਦੇ ਵਿੱਚ ਜੋ ਬੀਜਾਂਗੇ ਉਹ ਵੱਢ ਲਾਂਗੇ, ਉਹੀ ਫਲ ਮਿਲਣਾ। ਪਰਮਾਤਮਾ ਇਹਦੇ 'ਚ ਕੁਛ ਨਹੀਂ ਕਰਦਾ, ਅਸੀਂ ਆਪਣੇ ਲੇਖ ਆਪ ਹੀ ਲਿਖ ਰਹੇ ਹਾਂ। ਤਾਂ ਹੀ ਤਾਂ ਜਿਨ੍ਹਾਂ ਨੂੰ ਗਿਆਨ ਹੋਇਆ, ਜਿਨ੍ਹਾਂ ਨੇ ਇਹ ਦੇਖਿਆ, ਉਹ ਸਾਨੂੰ ਫਿਰ ਸਮਝਾਉਂਦੇ ਨੇ ਗੁਰਬਾਣੀ ਦੁਆਰਾ। ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਹਿੰਦੇ ਜੇ ਤੂੰ ਸਿਆਣਾ ਹੈ ਆਪਦੇ ਉਲਟ ਨਾ ਲਿਖ, ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਵੀ ਤੂੰ ਆਪਣੇ ਅੰਦਰ ਝਾਤੀ ਮਾਰ, ਜੋ ਤੂੰ ਲਿਖ ਰਿਹਾ ਇਹ ਤੈਨੂੰ ਲਿਖੇ ਹੋਏ ਦਾ ਹੀ ਫੈਸਲਾ ਸੁਣਾਇਆ ਜਾਣਾ। ਇਹੋ ਜਿਹਾ ਕੋਈ ਦੁਨੀਆਂ 'ਚ ਹੈ ਜਿਹੜਾ ਜੱਜ ਦੁਨੀਆਂ ਦਾ ਕਹੇ ਵੀ ਜੋ ਲਿਖ ਲਿਆਵੋਂਗੇ ਮੈਂ ਫੈਸਲਾ ਸੁਣਾ ਦੂੰਗਾ, ਇਹੋ ਜਿਹਾ ਮਿਹਰਬਾਨ ਆ। ਹੁਣ ਗਲਤੀਆਂ ਸਾਡੀਆਂ, ਜੋ ਅਸੀਂ ਬੀਜ ਰਹੇ ਹਾਂ ਉਹ ਵੱਢ ਰਹੇ ਹਾਂ। ਇਸ ਕਰਕੇ ਅਸੀਂ ਪਰਮਾਤਮਾ ਨੂੰ ਕਈ ਵਾਰ ਦੋਸ਼ ਦਿੰਦੇ ਹਾਂ ਵੀ ਆਹ ਕਿਉਂ ਹੋ ਗਿਆ ਜੀ, ਮੇਰੇ ਨਾਲ ਐਂ ਕਿਉਂ ਹੋ ਗਿਆ ਜੀ। ਉਹ ਬੀਜਿਆ ਹੁੰਦਾ ਕੋਈ ਨਾ ਕੋਈ, ਜਿਹਨੂੰ ਗਿਆਨ ਹੋ ਜਾਂਦਾ ਉਹ ਦੋਸ਼ ਨਹੀਂ ਦਿੰਦਾ, ਉਹ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ। ਜਿਹਨੂੰ ਵਾਰ ਕਹਿੰਦਾ ਦੱਦਾ ਦੋਸ਼ ਨੇ ਤੇ ਉਹ ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ। ਇਸ ਲਈ ਸਾਨੂੰ ਕਈ ਯੁੱਗ ਹੋ ਗਏ ਬੀਜਦਿਆਂ ਨੂੰ ਵੱਢਦਿਆਂ ਨੂੰ, ਬਹੁਤ ਲੰਬਾ ਚੌੜਾ ਸਾਡਾ ਹਿਸਾਬ ਕਿਤਾਬ ਹੈ।
ਇਹ ਗਿਣਤੀ ਮਿਣਤੀ ਮੁੱਕਣੀ ਨਹੀਂ, ਇਹ ਉਦੋਂ ਹੀ ਮੁੱਕਣੀ ਜਦੋਂ ਸ਼ਰਨ 'ਚ ਆ ਗਏ। ਇਹ ਸੁਭਾਅ ਜਿਹੜਾ ਸ਼ੁਰੂ 'ਚ ਹੀ ਆਪਾਂ ਪੜਿਆ ਨਾ, ਹਮਰੀ ਗਣਤ ਨਾ ਗਣੀਆਂ ਗਾਈ, ਕੋਈ ਯੁੱਗ ਹੋ ਗਏ ਸਾਨੂੰ ਤੁਰਿਆਂ ਫਿਰਦਿਆਂ ਨੂੰ, ਪਤਾ ਨਹੀਂ ਕਿੰਨਾ ਕੁ ਅਸੀਂ ਬੀਜੀ ਜਾਂਦੇ ਹਾਂ, ਵੱਢੀ ਜਾਂਦੇ ਹਾਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਮਿਹਰਬਾਨ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਇਸ ਕਰਕੇ ਉਹ ਪਰਮੇਸ਼ਰ ਮਿਹਰਬਾਨ ਹੈ, ਉਹ ਸਾਹਿਬ ਹੈ, ਉਹ ਵੱਡਾ ਹੈ। ਉਹਨੇ ਕੀ ਕੀਤਾ? ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਵੱਡੇ ਦੀ ਜਿਹੜਾ ਸ਼ਰਨ 'ਚ ਗਿਆ, ਗੁਰੂ ਦੀ ਸ਼ਰਨ 'ਚ ਗਿਆ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਸਤਿਗੁਰ ਦੀ ਸ਼ਰਨ ਦੇ ਵਿੱਚ ਜਾਣ 'ਤੇ ਸਤਿਗੁਰ ਨੇ ਗਿਆਨ ਰੂਪੀ ਬੰਨਾ ਦਿੱਤਾ, ਇਹ ਜਿਹੜੇ ਵਿਕਾਰ ਨੇ ਇਹਨਾਂ ਨੂੰ ਬੰਧ ਲੱਗ ਗਿਆ। ਗਿਆਨ ਦੁਆਰਾ ਹੀ ਵਿਕਾਰਾਂ ਤੋਂ ਬਚਿਆ ਜਾ ਸਕਦਾ, ਅਗਿਆਨਤਾ 'ਚ ਬੰਦਾ ਵਿਕਾਰ ਕਰੂਗਾ ਹੀ ਕਰੂਗਾ। ਇਸ ਕਰਕੇ ਮਹਾਰਾਜ ਕਹਿੰਦੇ ਨਾ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਗੁਰੂ ਦੇ ਗਿਆਨ ਦੁਆਰਾ ਇਹ ਮਨ ਨੂੰ ਬੰਨਣਾ ਬੰਧ, ਗੁਰੂ ਕਿਰਪਾ ਕਰਕੇ ਆਪ ਹੀ ਫਿਰ ਸਾਨੂੰ ਗਿਆਨ ਬਖਸ਼ਿਸ਼ ਕਰਦਾ, ਬੰਧ ਪਾਇਆ ਮੇਰੇ ਸਤਿਗੁਰ ਪੂਰੇ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੂਰੇ ਦੀ ਸ਼ਰਨ 'ਚ ਜਿਹੜਾ ਆਉਂਦਾ ਹੈ, ਫਿਰ ਉਹਦਾ ਕਲਿਆਣ, ਸਰਬ ਕਲਿਆਣ, ਉਹ ਜੀਵਨ ਮੁਕਤ ਹੋ ਜਾਂਦਾ, ਕਿਉਂਕਿ ਵਿਕਾਰਾਂ ਤੋਂ ਛੁੱਟ ਗਿਆ। ਵਿਕਾਰ ਹੀ ਸਾਨੂੰ ਜੀਵਨ 'ਚ ਲੈ ਕੇ ਆਉਂਦੇ ਨੇ ਵਾਰ ਵਾਰ, ਵਿਕਾਰਾਂ ਤੋਂ ਖੇੜਾ ਛੁੱਟ ਗਿਆ। ਮਹਾਰਾਜ ਕਹਿੰਦੇ ਇਹ ਕਲਿਆਣ ਜਨਮ ਮਰਨ ਦਾ ਗੇੜ ਖਤਮ ਕਰ ਦਿੰਦਾ, ਬੰਧ ਪਾਇਆ ਮੇਰੇ ਸਤਿਗੁਰ ਪੂਰੇ। ਸਤਿਗੁਰ ਨੇ ਇਹ ਸ਼ਬਦ ਦਾ ਬੰਨਾ ਲਾ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਬੰਧਾਵੋ ਇਹ ਮਨ। ਜਿਨ੍ਹਾਂ ਨੂੰ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਹਿਰਦੇ 'ਚ ਵੱਸ ਜਾਂਦਾ, ਇਹ ਮਨ ਬੰਧ ਪਾਇਆ ਮੇਰੇ ਸਤਿਗੁਰ ਪੂਰੇ। ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਮਨ ਨੂੰ ਵਾਰ ਵਾਰ ਸਮਝਾ ਰਹੀ ਹੈ ਵੀ ਆਹ ਕਰਮ ਤੂੰ ਨਾ ਕਰ, ਜੇ ਤੂੰ ਇਹ ਕਰੇਂਗਾ ਤੈਨੂੰ ਦੁਆਰਾ ਜਨਮ ਆ। ਸੁਖਮਣੀ ਸਾਹਿਬ 'ਚ ਦੱਸਦੇ ਨੇ, ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਇਹੂ ਜੁਗਤ ਬਿਆਨੇ ਕਈ ਜਨਮ। ਕਹਿੰਦੇ ਇਹ ਕਾਰਨਾਂ ਕਰਕੇ ਤੈਨੂੰ ਪਿੱਛੇ ਜਨਮ ਲੈਣੇ ਪਏ, ਬਹੁਤ ਜਨਮ ਹੋ ਗਏ ਤੈਨੂੰ ਵਿਛੜੇ ਨੂੰ। ਜੇ ਤੂੰ ਹਜੇ ਵੀ ਕਰੀ ਜਾਵੇਂਗਾ, ਗੁਰੂ ਦੀ ਸ਼ਰਨ 'ਚ ਆ ਕੇ ਸਿੱਖਿਆ ਨਹੀਂ ਲਵੇਂਗਾ, ਕਹਿੰਦੇ ਇਹ ਤੈਨੂੰ ਦੁਆਰਾ ਜਨਮ ਦਿਵਾ ਦੇਣਗੇ। ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਗੁਰੂ ਸਤਿਗੁਰ ਪੂਰਾ, ਸਤਿਗੁਰੂ ਦੀ ਮੈਂ ਸ਼ਰਨ 'ਚ ਗਿਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਜੀ ਇੱਥੇ ਸਤਿਗੁਰ, ਉਹਨਾਂ ਦੀ ਵਡਿਆਈ ਕਰਦੇ ਨੇ। ਕਹਿੰਦੇ ਸਤਿਗੁਰ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਇਹ ਗਿਆਨ ਬਖਸ਼ਿਸ਼ ਕੀਤਾ, ਜਦੋਂ ਕਿ ਪ੍ਰਿਥੀ ਚੰਦ ਵੀ ਪੁੱਤਰ ਸੀ ਪਰ ਉਹਨਾਂ ਨੇ ਗੁਰੂ ਦੀ ਸ਼ਰਨ 'ਚ ਨਹੀਂ ਗਏ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਨਹੀਂ ਮੰਨਿਆ। ਤਾਂ ਹੀ ਸਾਨੂੰ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੋਹ ਕਢਾਏ। ਇਸ ਕਰਕੇ ਮਹਾਰਾਜ ਕਹਿੰਦੇ ਰਹਾਉ ਦੀ ਪੰਕਤੀ 'ਚ, ਉਹ ਸੱਚਾ ਸਾਹਿਬ ਪਰਮੇਸ਼ਰ ਮਿਹਰਬਾਨ ਆ, ਸਦਾ ਹੀ ਤੁਹਾਡੇ 'ਤੇ ਮਿਹਰਬਾਨ ਹੈ, ਤੁਸੀਂ ਉਹਦੀ ਸ਼ਰਨ 'ਚ ਨਹੀਂ ਜਾਂਦੇ, ਉਹ ਸਤਿਗੁਰ ਪੂਰਾ ਹੈ, ਉਹ ਤੁਹਾਨੂੰ ਜੀਵਨ ਮੁਕਤ ਕਰ ਦਿੰਦਾ ਹੈ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਮਹਾਰਾਜ ਕਹਿੰਦੇ ਜੀਉ ਪਾਏ ਪਿੰਡ ਜਿਨ ਸਾਜਿਆ, ਸਾਨੂੰ ਪੈਦਾ ਕਰਨ ਵਾਲਾ, ਜੀਵ ਨੂੰ ਪੈਦਾ ਕਰਨ ਵਾਲਾ, ਮਨ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ। ਮਨ ਪਰਮਾਤਮਾ ਦਾ ਬੱਚਾ, ਜਿਵੇਂ ਆਪਣਾ ਮਾਤਾ ਪਿਤਾ ਵਾਹਿਗੁਰੂ ਆ, ਹਰ ਜੀਉ ਮਾਤਾ ਹਰ ਜੀਉ ਪਿਤਾ ਹਰ ਜੀ ਮੇਰੀ ਸਾਰ ਕਰੇ। ਆਹ ਸੰਸਾਰ ਦੇ ਤਨ ਦੇ ਮਾਤਾ ਪਿਤਾ ਹੁੰਦੇ ਨੇ, ਇਹ ਵੀ ਸਾਡੇ ਮਾਤਾ ਪਿਤਾ ਸੀ, ਇਹਨਾਂ ਦਾ ਸਤਿਕਾਰ ਕਰਨੇ ਆ ਜਿਹਨਾਂ ਕਰਕੇ ਸਾਨੂੰ ਸੰਸਾਰ 'ਚ ਆਏ ਹਾਂ। ਪਰ ਜਿਹੜਾ ਮਨ ਦਾ ਮਾਤਾ ਪਿਤਾ ਉਹ ਵਾਹਿਗੁਰੂ ਆ, ਤਨ ਦਾ ਮਾਤਾ ਪਿਤਾ ਵੱਖਰਾ, ਮਨ ਦਾ ਮਾਤਾ ਪਿਤਾ ਵੱਖਰਾ ਹੈ। ਉਹਨੇ ਸਾਨੂੰ ਜੀਵ ਨੂੰ ਪੈਦਾ ਕਰਕੇ ਪਿੰਡ ਬਣਾ ਕੇ ਦਿੱਤਾ, ਪਿੰਡ ਜਨ ਸਾਜਿਆ, ਸਰੀਰ ਨੂੰ ਪਿੰਡ ਕਹਿੰਦੇ ਨੇ। ਇਹ ਸਰੀਰ ਰੂਪੀ ਪਿੰਡ ਪਰਮਾਤਮਾ ਨੇ ਆਪ ਬਣਵਾਇਆ ਮਨ ਬੱਚੇ ਲਈ, ਜਿਵੇਂ ਆਪਾਂ ਪਿੰਡ ਤਿਆਰ ਕਰਦੇ ਹਾਂ ਉੱਥੇ ਬਹੁਤ ਸਾਰੇ ਜੀਵ ਵੱਸਦੇ ਨੇ, ਇਸੇ ਤਰ੍ਹਾਂ ਇਸ ਸਰੀਰ ਦੇ ਵਿੱਚ ਬਹੁਤ ਸਾਰੇ ਜੀਵ ਵੱਸਦੇ ਨੇ, ਉਹਨਾਂ ਵਾਸਤੇ ਇਹ ਸਰੀਰ ਰੂਪੀ ਪਿੰਡ ਤਿਆਰ ਕੀਤਾ। ਇਹਦੇ ਵਿੱਚ ਸਾਨੂੰ ਰਾਜਾ ਬਣਾ ਕੇ ਭੇਜਿਆ ਹੈ, ਕਾਇਆ ਨਗਰੀ ਇਹ ਮਨ ਰਾਜਾ। ਇਸ ਕਰਕੇ ਇਹ ਮਨ ਰਾਜਾ ਬਣਾ ਦਿੱਤਾ, ਇਸ ਨਗਰੀ ਦਾ ਮੁਖੀ ਬਣਾ ਦਿੱਤਾ। ਇਸ ਕਰਕੇ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ, ਫਿਰ ਇਹਨੂੰ ਪਾਲਣ ਪੋਸ਼ਣ ਲਈ ਉਹਨੇ ਪਹਿਲਾਂ ਹੀ ਰਿਜਕ ਪੈਦਾ ਕਰ ਦਿੱਤਾ, ਪਹਿਨਣ ਖਾਣ ਲਈ ਆਸਾਰ ਰਿਜਕ ਪਹਿਲਾਂ ਹੀ ਭੇਜਿਆ ਹੋਇਆ। ਇਸ ਕਰਕੇ ਜੀਵ ਦਾ ਰਿਜਕ ਜਿੱਥੇ ਜਿੱਥੇ ਹੁੰਦਾ ਉੱਥੇ ਉੱਥੇ ਚੁਗਦਾ ਫਿਰਦਾ, ਜਿਹਨੂੰ ਮਹਾਰਾਜ ਕਹਿੰਦੇ ਨੇ ਨਾ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ। ਦਿੱਤਾ ਪਹਿਨਣ ਖਾਣ,
ਉਹ ਪਰਮੇਸ਼ੁਰ ਦਾਤਾ ਹੈ, ਉਹ ਦਾਤਾਂ ਦੇ ਰਿਹਾ ਹੈ, ਪਹਿਨਣ ਵਾਸਤੇ ਖਾਣ ਵਾਸਤੇ ਸਭ ਕੁਛ ਪਰਮੇਸ਼ੁਰ ਦੇ ਰਿਹਾ, ਸਾਨੂੰ ਭਰਮ ਮੈਂ ਕਰਦਾ ਤਾਂ ਹਾਂ। ਇਹ ਜਦੋਂ ਭਰਮ ਖਤਮ ਹੋ ਜਾਂਦਾ ਫਿਰ ਪਤਾ ਲੱਗਦਾ ਵੀ ਦੇਣ ਵਾਲਾ ਵੀ ਤੂੰ ਹੀ ਹੈ। ਅਸੀਂ ਦੇਣ ਵਾਲੇ ਨੂੰ ਛੱਡ ਕੇ ਆਪਦੀ ਹਉਮੈ 'ਚ ਤੁਰਦੇ ਫਿਰਦੇ ਹਾਂ। ਤਾਂ ਮਾਰ ਕਹਿੰਦੇ ਦਿੱਤਾ ਪਹਿਨਣ ਖਾਣ, ਮਾਤਾ ਦੇ ਗਰਭ 'ਚ ਤੈਨੂੰ ਕਿਹਨੇ ਦਿੱਤਾ? ਉੱਥੇ ਵੀ ਤਾਂ ਪਰਮਾਤਮਾ ਹੀ ਦੇ ਰਿਹਾ ਸੀ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਣੀ, ਉੱਧਰ ਮਾਹੇ। ਇਸ ਕਰਕੇ ਮਾਰੇ ਕਹਿੰਦੇ ਉਹ ਪਰਮੇਸ਼ੁਰ ਜਿਹੜਾ ਹੈ ਉਹੀ ਜੀਵ ਨੂੰ ਪੈਦਾ ਕਰਦਾ, ਉਹੀ ਜੀਵ ਦੀ ਪਾਲਣਾ ਪੋਸ਼ਣਾ ਕਰਦਾ, ਉਹੀ ਜੀਵ ਨੂੰ ਖਾਣ ਪੀਣ ਨੂੰ ਦਿੰਦਾ, ਦਿੱਤਾ ਪਹਿਨਣ ਖਾਣ। ਪਰ ਅਗਿਆਨੀ ਬੰਦਾ ਜਦੋਂ ਆਪਦੀ ਹਉਮੈ 'ਚ ਆਉਂਦਾ ਉਹ ਕਹਿੰਦਾ ਵੀ ਨਹੀਂ, ਇਹ ਤਾਂ ਗੱਲਾਂ ਨੇ, ਇਸ ਤਰ੍ਹਾਂ ਨਹੀਂ ਹੈ। ਬਹੁਤ ਸਾਰਾ ਅੱਜ ਕੱਲ੍ਹ ਕਿੰਤੂ ਪ੍ਰੰਤੂ ਚੱਲ ਰਿਹਾ ਸੰਸਾਰ, ਜਦੋਂ ਦੇਖਦੇ ਹਾਂ ਸਭ ਅਗਿਆਨਤਾ। ਜਿਹੜਾ ਆਮ ਜੀਵ ਉਹਨੇ ਬਾਣੀ ਨਹੀਂ ਪੜ੍ਹੀ ਹੋਈ, ਇਸ ਕਰਕੇ ਬਹੁਤ ਸਾਰੇ ਜੀਵ ਭਰਮ 'ਚ ਜਾ ਰਹੇ ਨੇ, ਨਾ ਗੁਰਬਾਣੀ ਦਾ ਗਿਆਨ ਹੋਣ ਕਰਕੇ। ਗੁਰਬਾਣੀ ਦਾ ਗਿਆਨ ਹਰ ਇੱਕ ਸਿੱਖ ਨੂੰ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਕੋਈ ਭਰਮ 'ਚ ਨਾ ਪਾ ਸਕੇ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕੁਰਬਾਨ। ਗੁਰੂ ਅਰਜਨ ਦੇਵ ਜੀ ਸ਼ਬਦ ਦੀ ਸਮਾਪਤੀ ਕਰਦੇ ਨੇ, ਕਹਿੰਦੇ ਜਿਹੜਾ ਵੀ ਉਹਦਾ ਦਾਸ ਬਣ ਜਾਂਦਾ। ਗੁਰੂ ਅਰਜਨ ਦੇਵ ਜੀ ਦਾਸ ਬਣੇ, ਇਸ ਕਰਕੇ ਆਪਣੇ ਦਾਸ

ਸਾਧ ਬੋਧ ਹੈ। ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ।

ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ।

ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਉਤੇ ਤਵ ਕਰ ਸੁਭਾਗੈ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜੇਤਵ ਘਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾਲ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਰਿਆਇਤ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਦੇਵ ਸਿੰਘ ਧਾਲੀਵਾਲ, ਬੀਬੀ ਕੁਲਜੀਤ ਕੌਰ ਧਾਲੀਵਾਲ, ਉਹਨਾਂ ਦੇ ਬੇਟੇ ਭਾਈ ਗੁਲਰਾਜ ਸਿੰਘ ਧਾਲੀਵਾਲ ਅਤੇ ਬੇਟੀ ਬੀਬਾ ਹਰਜੋਤ ਕੌਰ ਧਾਲੀਵਾਲ, ਸਤਿਗੁਰੂ ਜੀ ਸਮੂਹ ਪਰਿਵਾਰ ਨੇ ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਕਿਸੇ ਸਮੇਂ ਅਰਦਾਸ ਬੇਨਤੀਆਂ ਕੀਤੀਆਂ ਸਨ। ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਪਣੇ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਪ੍ਰਦਾਨ ਕੀਤੀ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕੀਤੀਆਂ ਹਨ, ਬਖਸ਼ਿਸ਼ਾਂ ਕੀਤੀਆਂ ਹਨ। ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਸਮੂਹ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ, ਆਗਿਆ ਬਖਸ਼ਿਸ਼ ਕਰਨੀ, ਸਮੂਹ ਧਾਲੀਵਾਲ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਦਿਨੋਂ ਦਿਨ ਆਪਣੀ ਸੇਵਾ ਆਪ ਲੈ ਲੈਣੀ, ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਕਿਰਪਾ ਕਰਨੀ, ਸਮੂਹ ਸੇਵਕ ਪਰਿਵਾਰ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਜੀ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਅੰਗ ਸੰਗ ਸਹਾਈ ਹੋ ਕਰਕੇ
ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ, ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕਰਨੀਆਂ, ਸਦਾ ਆਪਣੇ ਸੇਵਕਾਂ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ। ਸਤਿਗੁਰੂ ਜੀਓ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸਤਿਗੁਰੂ ਜੀ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਰੱਖੋ ਸਰਨਾਈ ਬਾਣੀ ਗੁਰੂ ਗੁਰੂ ਹੈ ਬਾਣੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਵਾਈਆਂ, ਸਬਦ ਹੋ ਤੰਗਾ ਵਹੋ ਹਰੀ ਕੇਰਾ, ਮੰਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੇ, ਹਰਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਹੈ, ਘਰ ਤਾਂ ਤੇਰਾ ਹੈ, ਸਭ ਕਿਛ ਹੈ ਜਿਸ ਦੇ ਹੇ ਸੁਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬਾ, ਕਿਆ ਨਾਹੀ ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਵਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤਹ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਜਨ ਕਹੋ ਸੇ ਨਾਮ ਹਰ ਕਾ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੁੰਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸਤਾ ਕਉ ਵਿਘਨ ਨਾ ਕਉ ਲਾਗੈ ਜਾ ਕੀ ਪ੍ਰਭੁ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰ ਰਾਜ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਹਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਬਜਾਵੈ ਤੰਤੀ ਤਿਉਂ ਵਾਜੇ ਜੰਤ ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਅਪਾਰ ਬਖਸ਼ਿਸ਼ ਪ੍ਰੇਰਨਾ ਦਾ ਸਦਕਾ ਸਤਿਗੁਰੂ ਜੀ ਨਗਰ ਲਿੱਤਰਾਂ ਦੀ ਸਮੂਹ ਸੰਗਤ ਵੱਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਸਮੂਹ ਨਗਰ ਦੀ ਸਾਧ ਸੰਗਤ ਜੀ ਚੜ੍ਹਦੀ ਕਲਾ ਵਾਸਤੇ ਗੁਰੂ ਗਰੀਬ ਨਿਵਾਜ ਪਿਤਾ ਜੀਓ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰਨੀ ਰਹਿਮਤ ਕਰਨੀ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਤਿੰਨੋਂ ਦਿਨੇ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰੂ ਜੀ ਉਹ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ ਸੇਵਾ ਕਰਨ ਦੇ ਚਾਉ ਬੁੱਧੀ ਬਲ ਬਖਸ਼ਿਸ਼ ਕਰਨੇ ਰਹਿਮਤਾਂ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀ ਉਹ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਇਸੇ ਤਰ੍ਹਾਂ ਸਮੂਹ ਨਗਰ ਨਿਵਾਸੀ ਸੇਵਾਦਾਰ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਦਾ ਹੀ ਆਪਣੇ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਚੜ੍ਹਦੀ ਕਲਾ ਦੇ ਨਾਲ ਲੈਂਦੇ ਰਹਿਣਾ ਸਤਿਗੁਰੂ
ਰਹਿਮਤਾਂ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਛ ਥਿਰ ਨਾ ਰਹਾਈ। ਹਰ ਦੀਜੈ ਨਾਮ ਪਿਆਰੀ ਜੀਓ। ਸੱਜਣ ਸੱਚਾ ਪਾਤਸ਼ਾਹ ਫਿਰ ਸ਼ਾਹਾਂ ਦਾ ਸ਼ਾਹ।

ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਧੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ

0: ਕੀਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ, ਕਰੀ ਜੇਤੀ ਸਿਰਠ ਉਪਾਈ, ਵੇਖਾਂ ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ, ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ, ਸਭ ਕੋਈ ਚੰਗਾ ਨਾ ਔਰਖਾਏ, ਕਹਿ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝੇ, ਜੇ ਤਿਸ ਗੁਣ ਕੋਏ ਕਰੇ।
1: ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਾਲਾ ਹਨੁਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਹ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸੱਤ ਸੰਤੋਖ ਗਿਆਨ, ਸੁਣੈ ਅੜਸਠ ਕਾ ਇਸਨਾਨ, ਸੁਣੈ ਪੜ ਪੜ ਪਾਵੈ ਮਾਣ, ਸੁਣੈ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤ ਸਾਹ, ਸੁਣੈ ਅੰਧੇ ਪਾਵਹਿ ਰਾਹੋ, ਸੁਣੈ ਹਾਥ ਹੋਵੈ ਅਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਾ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾ ਰੇਸਾ ਆਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਾਵੇ ਨਿਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੈ ਕਹਿ ਕਰੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜੈਨ ਸੂਤ, ਜੇ ਕੋ ਬੁੰਜੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਆਲਿਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾ ਕੀਤਾ ਵਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪੱਖਸਾਰ, ਅਸੰਖ ਮੋਨ ਲਿਵ ਲਾਹੇ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਡ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਸੰਖ ਥਾਭ, ਅਸੰਖ ਅਗਮ ਅਗਮ ਸੰਖ ਲੋਹ, ਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲ ਆਹ, ਅੱਖਰੇ ਗਿਆਨ ਗੀਤ ਗੁਣ ਗਾਹ ਅੱਖਰੇ ਲਿਖਣ ਬੋਲਣ ਵਾਣ ਅੱਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤੇਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਥ ਕਵਣ ਵਾਰ ਕਵਣ ਸਿਰੁੱਤੀ ਮਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੈ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਤਿਥ ਵਾਰ ਨਾ ਜੋਗੀ ਜਾਣੈ ਰੁੱਤ ਮਹੁ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਬੀਦ ਕਹਿਣ ਇੱਕ ਬਾਤ ਸਹਿਸ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਬਹਾ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਵਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਧ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਮੁੱਲਵਾ ਪਾਰ ਮੁੱਲਵਾ ਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲਹਿ ਜਾਹੇ ਅਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਬੀਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰਹਿ ਤਾ ਆਖ ਨ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਓ ਕਹੀਅਨ ਕੀਤੇ ਗਾਵਣ ਹਾਰੇ ਗਾਵੈ ਤੁਨ ਪਾਣ ਪਾਣੀ ਵਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਈ ਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਪੰਡਾ ਕਾਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨ ਉਪਾਈ ਕਾਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਭਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਵਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਮਨੋਦ ਕੋੜ ਆਨੰਦ ਸਾਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾਂ ਕਿ ਇਹ ਗੱਲਾਂ ਕਥੀਆਂ ਨਹਿ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿਣ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਾਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਾਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਵਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਮਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਓ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਬੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਇਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਾਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜੈਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨ ਸੀ ਮਾਇਆ ਜੈਨਾ ਪਾਈ ਕਾਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਏ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀ ਹੈ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਧੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸੁਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾ ਘਰ ਜਗ ਆ ਗਏ ਘਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੈ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਵੱਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਬਣਾਉਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਵਿਨਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵਹਿ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਭਾਵੈ ਸੋਈ ਬਾਤੈ ਜੀ ਤੂੰ ਆਪੇ ਕਰਹਿ ਸੋਹੋਏ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਉਹ ਸਭ ਤੁਝ ਹੀ ਮਾਹੇ, ਤੁਝ ਵਿਨ ਦੂਜਾ ਕੋਈ ਨਾ ਹੈ ਜੀ, ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਵਿਨ ਦੂਜਾ ਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵ ਰੜੇ ਭੇਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਅਲੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨਕੀ ਸਰਣ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁੱਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ, ਬੀਚਾਰੋ ਤਿਤ ਕਰ ਗਾਵੋ ਸੋਹਿਲਾ, ਸਿਵਰ ਹੋ ਸਿਰਜਣਹਾਰੋ ਤੁਮ ਗਾਵੋ, ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇਸ ਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ।
2: ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗਤ ਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਲ ਰਵ ਚੰਦ, ਦੀਪਕ ਬਣੇ ਤਾਰਕਾ, ਮੰਡਲ ਜਨਕ ਮੋਤੀ, ਧੂਪ ਮਲ ਆਲਣ ਪਾਵਣ, ਚਵਰ ਕਰੇ ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ, ਅਨਹਤ ਸ਼ਬਦ ਬਜੰਤ ਭੇਰੀ ਰਹਾ, ਸਹਿਸ ਤਵ ਨੈਣ ਨਨ ਨੈਣ ਹੈ, ਤੋਹੇ ਕੋ ਸਹਿਸ ਮੂਰਤ ਨਾ ਏਕ, ਤੋਹੇ ਸਹਿਸ ਪਦ
1: ਵਿਮਲ ਨਨ ਏਕ ਪੰਦ ਗੰਦ ਵਿਨ, ਸਹਿਸ ਤਵ ਗੰਦੇ ਵਿਚਲਤ ਮੋਹੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰ ਕਉ ਹੋਏ, ਜਾਤੇ ਤੇਰੇ ਨਾਏ ਬਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਮੇ ਕੰਡਾ ਹੈ, ਜਿਉ ਜਿਉ ਚੱਲੈ ਚੁੱਭੈ ਦੁੱਖ ਜਿਉ ਪਾਵੈ ਜਿਉ ਜਿਉ ਚੱਲਹਿ ਚੁੱਭੇ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚੱਲੋ ਹਰ ਲਾਹਾ ਆਗੈ ਵਸਨ ਸੁਹੇਲਾ ਆਓਦ ਘਟੈ ਦਿਨ ਸੁ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਜਗਾਏ ਪਿਆਵੇ ਹੋ ਰਸ ਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਹੇ ਜੁੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਹਰ ਵਿਨ ਜੀਉ ਜਲ ਬਲ ਜਾਓ ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਉ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸਿੱਧ ਹੋਵਾ ਸਿੱਧ ਆਈ ਰਿੱਧ ਆਖਾਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੀ ਭਾਵੈ ਤੇ ਕਰੇ ਤਮਾਏ ਰਹਾਓ ਕੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਪੰਖੀ ਹੋਏ ਕਹਿ ਜੇ ਭਵਾ ਸੈ ਅਸਮਾਨੀ ਜਾਓ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਨਾਨਕ ਕਾਗਦ ਲਖਮਣ ਪੜ ਪੜ ਕੀਚੈ ਭਾਓ ਮਸੂ ਤੋਟ ਨਾ ਆਵੇ ਲਿਖਣ ਪੌਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਬਾਟ ਚਲਾਈਆ ਲਿਖੈ ਸੁਣ ਵਿਖਾਓ ਲਿਖੈ ਸਾਹ ਲਵਾਈ ਹੈ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋ ਅੰਧੈ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਇ ਕੈ ਇੱਥੈ ਖਾਜੈ ਕਾਲ ਜਿੱਥੈ ਬਹਿ ਸਮਝਾਈਐ ਤਿੱਥੈ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਭੰਨਹਿ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋ ਜੀਆ ਕੀਤੇ ਲੋ ਕੋਈ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਜੀਆ ਹੋਰ ਜੀਆ ਕੀਤੇ ਲੋ ਨੀਚਾ ਏ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆ ਸਿਓ ਕਿਆ ਰੀਸ ਜਿੱਥੈ ਨੀਚ ਸੰਭਾਲੀਐਨ ਤਿੱਥੈ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲਾਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮੁੱਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਆਪ ਸਲਾਹਣਾ ਇਹ ਕਰਮ ਕਰੇ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਵਾਹਰੇ ਰਾਚਹਿ ਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮੁੱਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸੱਚੇ ਕੋ ਸੱਚ ਜਾਣ ਜਿਤ ਸਿਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਉ ਸੁਣ ਹੈ ਬਖਾਣ ਹੈ ਜੇਤੜੇ ਹੋ ਤਿੰਨ ਬਲਿਹਾਰੈ ਜਾਓ ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਧੰਨ ਵਾਸ ਤਾ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਨ ਸਭ ਅਪਵਿੱਤਰ ਹੈ ਜੀਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮੁਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪਿਛ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ ਰਹਾਉ ਜਿੱਥੈ ਮਿਲੈ ਵਡਿਆਈਆ ਸਦ ਖੁਸ਼ੀਆ ਸਦ ਚਾਉ ਤਿੰਨ ਮੁਖ ਟਿਕੈ ਨਿਕਲ ਹੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ਇੱਕ ਆਵੈ ਇੱਕ ਜਾਹੇ ਉੱਠ ਰੱਖੀ ਹੈ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਨ ਨਾਵੈ ਵੇਕਾਰ ਭੈ ਤਿਰੈ ਡਰੇ ਅਗਲਾ ਖੱਪ ਖੱਪ ਚੀਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੇ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਣ ਸਾਂਗ ਤੇ ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰੀ ਹੈ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚੱਲੇ ਬੇਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਤਾ ਅਗਰ

ਨਿਧਾਨ ਹੈ, ਨਾਮ ਪ੍ਰਗਟ ਹੋਏ, ਨਾਉ ਪੂਜੀਐ, ਨਾਉ ਮੰਨੀਐ, ਅਖੰਡ ਸਦਾ ਸੱਚ ਸੋਏ, ਖੇਹੂ ਖੇਹੇ ਰਲਾਈਐ, ਤਾ ਜੀਉ ਕਿਹਾ ਹੋਏ, ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰਿਆ ਦਰ ਗਇਆ ਕਿਆ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਗੁਣਵੰਤੀ ਗੁਰ ਵੀਥਰੇ, ਔਗਣਵੰਤੀ ਝੂਰ, ਜੇ ਲੋੜਹਿ ਵਰ ਕਾਮਣੀ ਨਹਿ ਮਿਲੀਏ ਪਿਰ ਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ, ਮੇਰੇ ਠਾਕੁਰ ਪੂਰੇ ਤਖਤ ਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਉ, ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਬਿਨ ਪੌੜੀ ਗੜ ਕਿਉ ਚੜੋ, ਗੁਰ ਹਰ ਧਿਆਨ ਨਿਹਾਲ, ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ, ਜੇ ਤਿਸ ਭਾਵੈ ਉਜਲੀ ਸਤ ਸਰ ਨਹਾਵਣ ਜਾਉ, ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ, ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ, ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ, ਸ੍ਰੀ ਰਾਗ ਮਹੱਲਾ ਪਹਿਲਾ, ਆਵੋ ਭੈਣੇ ਗੱਲ ਮਿਲ ਅੰਕ ਸਹੇਲੜੀਆ, ਮਿਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤ ਕੀ ਆਹ, ਸਾਚੇ ਸਾਹਿਬ ਸਭ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਆਸਾ, ਕਰਤਾ ਸਭ ਕੋ ਤੇਰੈ ਜੋਰ, ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ, ਰਹਾਉ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ, ਪਿਓਰ ਸਾਲੂ ਤਾਂ ਮਿਲੇ ਜਾ ਗੁਰ ਸ਼ਬਦ ਸੁਣੀ, ਕੀਤੀਆ ਤੇਰੀਆ ਕੁਦਰਤੀ ਕੇਵੜ ਤੇਰੀ ਦਾਤ, ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ, ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ, ਸੱਚ ਮਿਲੇ ਸੱਚ ਉਪਜੈ ਸੱਚ ਮਹਿ ਸਾਚ, ਸਮਾਏ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਉ ਖਾਏ, ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਏ, ਸ੍ਰੀ ਰਾਗ ਮਹੱਲਾ ਪਹਿਲਾ, ਭਲੀ ਸਰੀ ਜੇ ਉਭਰੀ ਹਮੇ ਮੁਈ ਕਰਾਹੋ, ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾਵੇ ਸਾਹੋ, ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ, ਮਨ ਰੇ ਸੱਚ ਮਿਲੈ ਭਉ ਜਾਏ, ਭੈ ਵਿਨ ਨਿਰਭਉ ਕਿਉ ਥੀਏ, ਗੁਰਮੁਖ ਸ਼ਬਦ ਸਮਾਏ ਰਹੋ, ਕੀਤਾ ਆਖਣ ਆਖੀਐ ਆਖਣ ਤੋਟ ਨ ਹੋਏ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਜਿਸ ਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ, ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ, ਸੰਜੋਗੀ ਮਿਲ ਏਕ ਸੇ ਵਿਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋਥੀਏ ਅਵਰਨ ਕਰਨਾ ਜਾਏ, ਗੁਰਮੁਖ ਵਸਤ ਵਿਸਾਹੀ ਹੈ ਸੱਚ ਵੱਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰ ਪੂਰੇ ਸਾਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲ ਪਹਿਲਾ, ਧਾਤ ਮਿਲੇ ਪੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆ ਹਰ ਜਪ ਇੱਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾਗਰ ਪਾਈਏ ਮੁਕਤ ਪਦਾਰਥ ਧੇਣ, ਰਹਾਉ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ, ਸੱਚ ਕਰਨੀ ਤੇ ਪਾਈਏ ਦਾਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ, ਤ੍ਰਿਵਦ ਕਰਮ ਕਮਾਈ ਹੈ ਆਸ ਅੰਦੇਸਾ ਹੋਏ, ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਸ ਮਿਲੀਐ ਸੁਖ ਹੋਏ, ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ, ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉ ਘਰ ਬਾਸ, ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਏ ਹੋ ਸਦ ਵਲਿਹਾਰੈ ਜਾਸ, ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ, ਕੱਲਰ ਕੇਰੀ ਕੰਧ ਜੋ ਐਨਸ ਕਿਰ ਢਹਿ ਪਾਏ, ਬਿਨ ਸਾਬਦੈ ਸੁਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸੀ।

ਬਿਰਨਾ ਵਿੱਚ ਹੁਣ ਸੁੱਟੀਐ ਕੋਈ ਨਾ ਸੰਗੀ ਸਾਥ, ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ, ਮਨ ਮੁੱਖ ਸੂਚੇ ਜਾਣੀਐ ਗੁਰਮੁਖ ਜਿੰਨਾ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲੈ ਸੁਖ ਪਾਇਆ, ਜਮਦੂਤ ਮੋਏ ਬਿਖ ਖਾਏ ਨਾਵੇ ਅੰਦਰ ਹੋ ਵਸਾਂ, ਨੌ ਵਸੇ ਮੰਨਿਆਏ ਬਾਜ ਗੁਰੂ ਗੋਬਰ ਹੈ, ਬਿਨ ਸਭ ਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ, ਸੱਚ ਰਹੇ ਲਿਵਲਾਏ ਤਿੱਥੇ ਕਾਲ ਨਾ ਸੰਚਰੈ, ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੋ ਜਾਣ, ਤੂੰ ਆਪੇ ਮੇਲਣਹਾਰ ਗੁਰਸਬ ਦੀ ਸਲਾਹੀਏ ਅੰਤ ਨਾ ਪਾਰਾ ਵਾਰ, ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ, ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਏ, ਨਾਨਕ ਜੋਤਿ ਸੁਭਾਵੇ ਸੋਤੀਏ ਇਹਨਾਂ ਜਨਤਾ ਵਸ ਕਿਸ ਨਾਏ, ਸਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ, ਜੇ ਵਹਾ ਜੂਠੀ ਹੋਏ ਮੁੱਕ ਝੂਠੇ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ, ਬਿਨ ਅਬ ਸ਼ਬਦ ਨਾ ਮਾਂਜੀਐ ਸੱਚ ਤੇ ਸੱਚ ਹੋਏ ਹੁੰਦੇ।

0: ਵਿਚਾਰੀਏ ਗੁਣਵੰਤ
1: ਨਾਨਕ ਸਦ ਕੁਰਬਾਨ
0: ਮਨ ਵਾਂਝਤ ਫਲ ਦੇਤ ਹੈ।
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਅਨਾਥ ਕੇ ਨਾਤੇ
2: ਜਿਵੇਂ ਕਿ ਸਤਿਗੁਰਾਂ ਨੇ ਅੱਗੇ ਬਖਸ਼ਿਸ਼ ਕੀਤੀ ਹੈ
0: ਜਬ ਜੂਏ ਜਨਮ ਨਾ ਹਾਰੀ
2: ਪਹਿਲੇ ਦੀ ਰਸਮ ਹੋਵੇਗੀ ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਪਾਕ ਜੋੜੀ ਨੇ ਸੰਬੋਧਨ ਹੋਵੇਗਾ
0: ਸਜਪਨ ਜੋਤ ਸਿੰਘ ਲਤਾਰੀ ਹੈ
2: ਸਿਮਰਨਜੋਤ ਕੌਰ
0: ਨਖਣਾ ਧੂੜੀ ਮਜਨ
2: ਦਾ ਦਿਸ ਇਜ਼ ਅ ਵੈਰੀ ਸਪੈਸ਼ਲ ਮੋਮੈਂਟ ਫॉर ਬੋਥ ਆਫ ਯੂ ਗਾਇਜ਼
0: ਆਈ ਦੀ ਕਿਰਪਾਲ
2: ਰਤੇ
0: ਹਬੇ ਤੋ ਕਰੇ
2: ਇਹ ਨਾ ਅੱਖੀਆਂ ਨੂੰ
0: ਨਾਨਕ ਹਰ ਧਨ ਪਾਲ
2: ਸੰਤ ਇੱਕ ਜੋਤ ਦੋ ਹੀ ਮੂਰਤੀ ਤਾਂ ਪਰ ਕਹੀ ਅਸੀਂ
0: ਵਿਸ਼ਰਾਮ
2: ਆਜਾ ਲਗਦੀ ਜੀਵ
0: ਤੇ ਜੀਓ
2: ਦੈਟ
0: ਮਾਨ ਇਜ਼
2: ਨਾਟ ਰਿਗਾਰਡ ਟੂ ਪੀਪਲ ਸਿਟਿੰਗ ਟੁਗੇਦਰ ਐਜ਼ ਅ ਕਪਲ
0: ਰਬ ਨਾ
2: ਫੋਰ ਦੈਟ ਇਜ਼ ਅ ਕ੍ਰਾਈਟੇਰੀਆ ਵਿਚ ਇਜ਼ ਇੱਕ ਜੋਤ ਦੋ ਹੀ ਮੂਰਤੀ
0: ਜੀਵ ਤੇ
2: ਸਰੀਰ ਭਾਵੇਂ ਵੱਖ ਰਹੇ ਹਨ
0: ਵੀ ਕਹਾ ਜਾਣੇ ਆ ਬਿਗਰ ਬਾਲ ਗੋਪਾਲ ਬ੍ਰਹਮ ਮੇਰੇ
2: ਟੂ ਬਾਡੀਜ਼ ਬਟ ਵਨ ਸੋਲ ਵਿਚ ਮੀਨਸ ਯੋਰ ਐਕਸ਼ਨਸ ਯੋਰ ਥੌਟਸ ਯੋਰ ਡਿਸੀਜਨਸ ਦੇ ਆਲਸੋ ਰੈਜ਼ੋਨੇਟ
0: ਆਨੰਦ
2: ਐਂਡ ਟੁਡੇ ਯੂ ਬੋਥ ਆਰ ਹੋਲਡਿੰਗ ਦ ਪਲ ਇਨ ਫਰੰਟ ਆਫ ਗੁਰੂ ਸਾਹਿਬ ਇਨ ਫਰੰਟ ਆਫ ਯੋਰ ਲਵਡ ਵਾਂਸ
0: ਮਾਨ ਅੰਦਰ ਦੀ
2: ਇਟ ਹੈਜ਼ ਅ ਡੀਪ ਮੀਨਿੰਗ
0: ਬਿਹਾਈਂਡ ਤੇ ਇੱਕ ਤਿਲ ਨਹੀਂ ਵਿੱਚ ਦੇ ਪ੍ਰਾਣ ਧਾਰਾ
2: ਜੇ ਬੋਥ ਆਰ ਮੇਕਿੰਗ ਟੁਡੇ
0: ਜਬ ਨਾਨਕ ਜੀ
2: ਵੀ ਤੇ ਰੱਖਣਾ ਕਨਸਟ ਸਟੇ ਟੁਗੇਦਰ ਫॉर द ਰੈਸਟ ਆਫ ਹਰ ਲਾਈਫ ਵੀ ਆਰ ਪੁਟਿੰਗ ਆਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ
0: ਆਪੀ ਆਪ
2: ਯੂ ਪ੍ਰੋਮਿਸਿੰਗ ਟੁਡੇ ਦੈਟ ਆਈ ਵਿਲ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫॉर ਮਾਈ ਪਾਰਟਨਰ
0: ਆਪ ਸੁਣੇ ਹੋਏ
2: ਦਿਸ ਇਜ਼ ਅ ਕਮਿਟਮੈਂਟ ਦੈਟ ਆਈ ਵਿਲ ਸਟੇ ਲਾਇਲ ਟੂ ਮਾਈ ਪਾਰਟਨਰ ਫॉर द ਰੈਸਟ ਆਫ ਮਾਈ ਲਾਈਫ and I'm willing to take Japanjot Singh or Simranjot Kaur as my lifelong partner. I hope you both understand this. So, hun main binti karunga Sardar Gurvinder Singh
0: jo hai
2: aa sab ji agge aunge ate palle di jo rasam hai ada karnge palle da shabd aap sab sangtan nu sarvan karwa rahe ne bhai sahab bhai Kamaljeet Singh ji Rabaabi Hazuri Raagi Jatha Sachkhand Sri Harmandir Sahib se Darbar Sahib aao palle di rasam ho rahi hai ji Wahiguru ji ka Khalsa Wahiguru ji ki Fateh.

0: So now, you both have made your promises, so there is no looking back now. Agaha kutrag, ichhafe no more. So our satsang is now Lama di Maryada prarambh ho rahi hai. Sab to pehla, Gyani ji pehli love the part, aap ji sarvan karaunge. Bade dhyan de naal, prem de naal, ekagrata de naal, paath sarvan karna hai. ਜਦੋਂ ਨਾਨਕ ਪਦ ਆਏਗਾ ਜਦ ਗਿਆਨੀ ਜੀ ਪਹਿਲੀ ਲਾਭ ਦਾ ਪਾਠ ਸਮਾਪਤ ਕਰਨਗੇ ਦੋਨੋਂ ਜਣੇ ਨੇ ਨਮਸਕਾਰ ਕਰਨੀ ਹੈ ਫਿਰ ਉਸ ਤੋਂ ਬਾਅਦ ਖੜੇ ਹੋ ਜਾਣਾ ਹੈ ਫਿਰ ਪਰਿਕਰਮਾ ਸ਼ੁਰੂ ਕਰ ਦੇਣੀ ਹੈ ਜਪਨਜੋਤ ਸਿੰਘ ਵਿਲ ਬੀ ਐਟ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸ ਆਰਡਰ ਵਿੱਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ ਟੇਕ ਯੂਰ ਟਾਈਮ ਇੰਜੋਏ ਦਿਸ ਮੋਮੈਂਟ ਡੋਂਟ ਰਸ਼ ਐਟ ਆਲ ਐਂਡ ਵੈਨ ਯੂ ਕਮ ਟੂ ਦ ਫਰੰਟ ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਬੈਠ ਜਾਣਾ ਹੈ ਗਿਆਨੀ ਜੀ ਦੂਜੀ ਲਾਭ ਦਾ ਪਾਠ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਮੱਥਾ ਟੇਕ ਕੇ
1: ਗੁਰਮੁਖਾ ਮਨ ਪ੍ਰਕਾਸ਼ ਹੈ ਸੀ ਬਿਰਲੇ ਕੀ ਕੇ ਹਉ ਬਲਿਆਰੀ ਤਨ ਕੋ
0: ਫੋਕਸ ਔਨ
1: ਜਿਨ ਹਰ ਪਾਇਆ ਗੁਰਮਤੇ ਜਨਨ ਕਰ
0: ਅਵਸਾ ਸੰਗਤ ਜੀ ਲਾਵ
1: ਪ੍ਰਕਾਸ਼ਿਆ ਮਨ ਹਰ ਹਰ ਬੁਠੜਾ ਹੈ
0: ਗਿਆਨੀ ਸੁਰਿੰਦਰ ਸਿੰਘ
1: ਜੀ ਹਰ ਹਰ ਜਪ ਕਰੇ ਹਰ ਗੁਰ ਸੁਣਾਈ ਭਾਈ ਬਾਜੀ ਨੂੰ ਸਭ
0: ਐਸਾ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਆਓ ਇਕਾਗਰਤਾ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

मन हर हर मीठा लाया, जन कहे नानक लाभ पहली।

0: ਹਾਂ ਮੈਂ ਮਾਰ ਇਕ ਲਿਵਲਾਗੀ ਅੰਤਰ ਨਾਮ ਬਸਾਇਆ
1: ਸੰਤ ਜਨ ਹਰ ਮੇਲੋ ਹਰ ਪਾਇਆ
0: ਵਰਤੇ ਕਰਤਾ ਜੋ ਭਾਵੇ ਸੋ ਨਾਇ ਲਾਇਆ
1: ਵੱਡ ਭਾਗਿਆ ਬਲਰਾਮ ਜੀਓ
0: ਜੋ ਮਿਲਿਆ ਹਰ ਦੀਵਾਨ ਸੋ ਸਭਨੀ ਦੀਵਾਨੀ ਮਿਲਿਆ ਜਿੱਥੇ ਉਹ
1: ਨਿਰਮਲੋ ਹਰ ਪਾਇਆ ਹਰ ਗੁਣ ਗਾਇਆ
0: ਉਸ ਅੰਤਰ ਨਾਮ ਨਿਧਾਨ ਹੈ ਨਾਮੋ
1: ਮੁਖ ਬੋਲੀ ਹਰ ਬਾਣੀ
0: ਜਿਹਨੇ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ
1: ਸੰਤ ਜਨ ਵੱਡ ਭਾਗੀ ਪਾਇਆ
0: ਗੁਰੂ ਕੇ ਜੈ ਜਪਾਏ ਆਤਮੇ ਨੂੰ
1: ਹਰ ਕਥੀਏ ਅਕਥ ਕਹਾਣੀ
0: ਆਤਮਾ ਅਡੋਲ ਨਾ ਡੋਲੇ
1: ਹਿਰਦੇ ਹਰ ਹਰ ਹਰ ਤੁਮ ਉਪਜੀ
0: ਲੋਭ ਮੈਲ ਨਾ ਵਿਚੋਂ ਜਾਏ
1: ਹਰ ਜਪੀਏ ਮਸਤਕ ਭਾਗ ਜੀਓ

ਨਿਰੰਕਾਰ ਕਰਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਸਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ

ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਨੇ ਮਿਹਰਾਂ ਕੀਤੀਆਂ, ਆਪ ਜੀ ਦਾ ਘੂਟਾਨ ਘੂਟ ਧੰਨਵਾਦ ਆਨੰਦ।

0: ਦਿਖਾ ਰਿਹਾ ਜੀਓ ਆਪੇ ਰਾਜ ਨੇ ਆਪੇ ਲੋਕ ਆਪਣੇ ਬਾਣੀ ਆਪੇ ਭੋਗਾ ਆਪੇ ਤਖਤ ਪੈ ਸਜਣੇ ਆਈ ਸਭ ਚੁੱਕੀ ਕੁੱਕ ਪੁਕਾਰਿਆ ਜੀਓ
1: ਆਪਣੇ ਸੇਵਕ ਕੀ ਆਪੇ ਰੱਖੈ
0: ਜੋਤੀ ਜੋਤ ਮਿਲੀ ਸੁੱਖ ਪਾਇਆ ਜਾਂ ਨਾਨਕ

0: ਫੌਜ
1: ਗਿਰਦ ਸੇਵ ਕੀ
0: ਆਂਦੇ ਸ਼ਿੰਗਾਰੀ ਜੀ
1: ਤਹਾ
0: ਆਪਣਾ ਪੁੱਤਰਬੰਦੀ ਜਿਲਵੰਤ ਆਪਣਾ ਰੋਗਨਦਾਸ ਅਜੋ ਘੜੇ ਵਿੱਚ ਆਪਣਾ ਜੋ ਤੁਹਾਨੂੰ
1: ਸੇਵਕ ਕੋ ਨਿਕਟੀ ਹੋਏ ਦਿਖਾਵੇ

अविनाशी जीवन को दाता, सिमरत सब मल खोई गुण।

ਜਾ ਕੀ ਸਰਨ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾਓ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ

0: ਬ੍ਰਾਂਡ ਹੈ ਉਹਦੇ ਵੀ ਮਾਲਕ ਨੇ। ਸੋ ਸਤਿਗੁਰੂ ਕਿਰਪਾ ਕਰਨ ਇਹਨਾਂ ਦੇ ਕਾਰੋਬਾਰ ਨੂੰ ਵਿਚੜ ਦੀ ਕਲਾ ਬਖਸ਼ਣ ਅਤੇ ਦੋਨਾਂ ਪਰਿਵਾਰਾਂ ਵੱਲੋਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਖਜ਼ਾਨੇ ਭਰਪੂਰ ਕਰਨ। ਆਓ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਰਛਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤ ਦੇ ਨਾਲ ਕੇਵਲ ਇੱਕ ਕਵਿਤਾ ਦੇ ਨਾਲ ਸੰਬੋਧਨ ਹੋਣਗੇ। ਸੋ ਇਹਨਾਂ ਦੇ ਢਾਡੀ ਜਥੇ ਪਾਸੋਂ ਆਪਾਂ ਇੱਕ ਕਵਿਤਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੋਨੋਂ ਹੀ ਪਰਿਵਾਰ ਬੜੀ ਬੇਸਬਰੀ ਦੇ ਨਾਲ ਜਿਸ ਸਮੇਂ ਨੂੰ ਆਪਾਂ ਉਡੀਕਦੇ ਸਾਂ, ਅੱਜ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ। ਦੋਨਾਂ ਪਰਿਵਾਰਾਂ ਦੇ ਬੱਚੇ ਕਾਕਾ ਜਪਨਜੋਤ ਸਿੰਘ ਅਤੇ ਬੇਟੀ ਸਿਮਰਨਜੋਤ ਕੌਰ ਪਤੀ ਪਤਨੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜੇ ਹੋਏ ਨੇ। ਇਹ ਰਿਸ਼ਤਾ ਬੜਾ ਪਵਿੱਤਰ ਹੈ ਰਿਸ਼ਤਾ, ਅਤੇ ਸਤਿਗੁਰੂ ਮਹਾਰਾਜ ਇਸ ਰਿਸ਼ਤੇ ਬਾਰੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਉਦੋਂ ਪਰੇ ਕੋਈ ਹੋਰ ਦਲੀਲ ਹੀ ਨਹੀਂ। ਧੰਨ ਪਰ ਇਹ ਨਾ ਆਖੀਏ ਨਾ, ਬਹਿਨ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ, ਧੰਨ ਪਰ ਕਹੀ ਹੈ ਸੋਈ। ਇਕੱਲੇ ਇਕੱਠੇ ਬਹਿ ਲੈਣਾ ਪਤੀ ਪਤਨੀ ਨਹੀਂ, ਸਰੀਰ ਦੋ ਧੜਕਣ ਇੱਕ ਹੋ। ਅੱਜ ਜਿੱਥੇ ਸਰਦਾਰ ਜਗਦੀਪ ਸਿੰਘ ਜੀ, ਮਾਤਾ ਭਗਵੰਤ ਕੌਰ ਮਾਂਗਟ ਪਰਿਵਾਰ, ਦੂਜੇ ਪਾਸੇ ਸਰਦਾਰ ਗੁਰਵਿੰਦਰ ਸਿੰਘ ਜੀ, ਭੈਣ ਜੀ ਅਮਨਪ੍ਰੀਤ ਕੌਰ ਟਰਬਨ ਬਿਲਾ, ਜੋ ਦਸਤਾਰ ਦਾ ਇਹਨਾਂ ਦੇ ਮਹਾਨ ਇਹ ਸੇਵਾ ਜਿਹੜੀ ਇਹਨਾਂ ਦੇ ਹਿੱਸੇ ਆਈ ਆ ਗੁਰਵਿੰਦਰ ਸਿੰਘ ਜੀ ਉਹਨਾਂ ਦੀ, ਕਿਉਂਕਿ ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਪੰਥ ਦੇ ਮਹਾਨ ਵਿਦਵਾਨ ਨੇ, ਇਹਨਾਂ ਦੇ ਹਮ ਜਮਾਤੀ ਨੇ ਜਲੰਧਰ ਦੇ ਵਿੱਚ, ਇਹ ਇਕੱਠੇ ਪੜ੍ਹੇ ਨੇ। ਜਿੱਥੇ ਹਰਭਜਨ ਸਿੰਘ ਜੀ ਅਠਵਾਲ ਗੁਰਦੁਆਰਾ ਦੁੱਖ ਸੁੱਖ ਸਾਗਰ ਸਾਹਿਬ ਦੇ ਪ੍ਰਧਾਨ ਨੇ, ਉਹ ਜਿਉਂ ਆਇਆਂ ਪਰਿਵਾਰਾਂ ਨੂੰ ਉਹਨਾਂ ਨੇ ਆਖਿਆ। ਅਮਨਦੀਪ ਸਿੰਘ ਜੀ ਗਰਚਾ ਸਿੱਖ ਮੋਟਰਸਾਈਕਲ ਵਾਲੇ, ਵੀਰ ਜਤਿੰਦਰ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਤੋਂ, ਬਾਬਾ ਨਰਿੰਦਰ ਸਿੰਘ ਜੀ, ਜਿੰਨੀਆਂ ਸਿਰਕੱਢ ਸ਼ਖਸੀਅਤਾਂ ਨੇ ਅੱਜ ਇੱਥੇ ਹਾਜ਼ਰੀ ਭਰ ਰਹੀਆਂ ਨੇ। ਮਹਾਰਾਜ ਨੇ ਦਸਤਾਰ ਦੀ ਇਹਨਾਂ ਤੋਂ ਸੇਵਾ ਲਈ ਆ। ਹਰ ਮਹੀਨੇ ਗੁਰਵਿੰਦਰ ਸਿੰਘ ਜੀ ਇਹ ਕੈਂਪ ਵੀ ਲਗਾਉਂਦੇ ਨੇ, ਸਿਖਲਾਈ ਕੈਂਪ ਵੀ ਲੱਗਦਾ ਇਹਨਾਂ ਵੱਲੋਂ ਸਿੱਖ ਮੋਟਰਸਾਈਕਲ ਵਾਲਿਆਂ ਦੇ ਨਾਲ ਰਲ ਕੇ। ਅਤੇ ਗੁਰੂ ਕੇ ਪਿਆਰਿਓ, ਇਹ ਜਿਹੜੀ ਸੇਵਾ ਸਤਿਗੁਰਾਂ ਦਾ ਸੁਨਹਿਰੀ ਤਾਜ ਆ ਦਸਤਾਰ, ਜਿਨ੍ਹਾਂ ਨੇ ਇਹਨੂੰ ਸਮਝਿਆ, 5-6 ਮੀਟਰ ਦਾ ਇਹ ਕੱਪੜਾ ਨਹੀਂ, ਇਹ ਤਾਜ ਆ, ਉਹਦੀ ਬਖਸ਼ਿਸ਼ ਹੈ ਕਲਗੀਆਂ ਵਾਲੇ ਦੀ, ਇਹਨੂੰ ਕੋਈ ਖੋਹ ਨਹੀਂ ਸਕਦਾ, ਕਿਉਂਕਿ ਇਸ ਤਾਜ ਦੀ ਕੀਮਤ ਬਾਜਾਂ ਵਾਲੇ ਨੇ ਪੂਰਾ ਪਰਿਵਾਰ ਵਾਰ ਕੇ ਉਤਾਰੀ। ਅੱਜ ਅਰਦਾਸ ਬੇਨਤੀ ਆ ਕਾਕਾ ਜਪਨਜੋਤ ਸਿੰਘ ਸਿਮਰਨਜੋਤ ਕੌਰ, ਸੱਚੇ ਪਾਤਸ਼ਾਹ ਕਿਰਪਾ ਕਰੀ, ਸਭ ਤੋਂ ਵੱਡੀ ਗੱਲ ਆ ਇੱਕ ਦੂਜੇ ਦੇ ਵਿਚਾਰਾਂ ਨਾਲ ਇਹਨਾਂ ਨੂੰ ਸਮਝੌਤਾ ਕਰਨ ਦਾ ਬਲ ਬਖਸ਼ੀ, ਜਿਹੜੀ ਵੱਡੀ ਗੱਲ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਮਝੌਤਾ ਕਰਨ ਦਾ ਇਹਨਾਂ ਨੂੰ ਬਲ ਅਤੇ ਤਾਕਤ ਦੇਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ ਅਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਹਮੇਸ਼ਾ ਪਾਤਰ ਬਣਨ। ਢਾਡੀ ਜਥਾ ਅਰਦਾਸ ਬੇਨਤੀ ਕਰਦਾ, ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰਦੀ ਇਸ ਭਾਗ ਜੋੜੀ ਦੀ, ਢਾਡੀ ਜਥੇ ਤੋਂ ਇੰਜ

0: ਸਤਿਗੁਰੂ ਮਹਾਰਾਜ ਕਿਰਪਾ ਕਰ ਦੋਨਾਂ ਪਰਿਵਾਰਾਂ ਦੇ ਪਿਆਰ ਦੀਆਂ ਤੰਦਾਂ ਦਿਨੋ ਦਿਨ ਮਜ਼ਬੂਤ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣ ਇਸ ਭਾਗ ਭਰੀ ਜੋੜੀ ਤੇ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਉੱਘੇ ਬੁਲਾਰੇ ਡਾਕਟਰ ਗੁਰਿੰਦਰ ਸਿੰਘ ਜੀ ਧਾਲੀਵਾਲ ਸੰਖੇਪ ਸ਼ਬਦਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਆਓ ਤਿੰਨਾਂ ਪਾਸੋਂ ਵੱਡੇ ਵੱਡੇ ਵਿਚਾਰ ਸਰਵਣ ਕਰੀਏ ਅਤੇ ਪਰਿਵਾਰ ਵੱਲੋਂ ਭਾਈ ਸਾਹਿਬ ਜੀ ਇੱਥੇ ਪਹੁੰਚੇ ਨੇ, ਸਾਰੀ ਸੰਗਤ ਦਾ ਧੰਨਵਾਦ ਕਰਨਗੇ। ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਕੇਵਲ 2 ਮਿੰਟਾਂ ਦੇ ਲਈ ਸਨਮੁਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਸੁਭਾਗਾ ਦਿਨ ਹੈ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿੱਥੇ ਜਪਨਜੋਤ ਸਿੰਘ ਅਤੇ ਸਿਮਰਨਜੋਤ ਕੌਰ ਦੇ ਆਨੰਦ ਕਾਰਜ ਦੇ ਮੌਕੇ 'ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਊਟ ਆਸਰਾ ਲਿਆ, ਪਹਿਲਾਂ ਤਾਂ ਕੋਟਾਨਕੋਟ ਧੰਨਵਾਦ ਹੈ ਸਤਿਗੁਰਾਂ ਦਾ, ਜਿਨ੍ਹਾਂ ਨੇ ਇਹ ਕਾਰਜ ਨਿਰਵਿਘਨਤਾ ਦੇ ਨਾਲ ਸੰਪੂਰਨ ਕਰਵਾਏ ਨੇ। ਅਤੇ ਆਰੰਭ ਦੀ ਅਰਦਾਸ ਜਿਹੜੀ ਕੀਤੀ ਹੈ, ਉਸ ਤੋਂ ਬਾਅਦ ਬਖਸ਼ਿਸ਼ ਕੀਤੀ ਹੁਕਮਨਾਮਾ ਸਾਹਿਬ ਦੀ, ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਸਾਡੀ ਗਣਤ, ਅਸੀਂ ਜਿਹਨੂੰ ਗਣਿਤ ਵੀ ਕਹਿ ਦਿੰਦੇ ਹਾਂ ਮੈਥੇਮੈਟਿਕਸ, ਇਹਦੇ 'ਚ ਅਸੀਂ ਗੁਨਾਹਗਾਰੀਆਂ, ਉਹਦੀ ਕੈਲਕੂਲੇਸ਼ਨ ਸਤਿਗੁਰੂ ਕਦੇ ਨਾ ਕਰੀ। ਤੇਰਾ ਬਿਰਦ ਹੀ ਇਹ ਹੈ ਕਿ ਤੂੰ ਸਾਡੇ ਵਰਗਿਆਂ ਦੀ ਜਿਹੜੀ ਲਾਜ ਰੱਖਦਾ, ਅਤੇ ਕਿਰਪਾ ਕੀਤੀ ਹੈ ਸਤਿਗੁਰੂ ਨੇ। ਜਦੋਂ ਸੰਪੂਰਨਤਾ ਦੀ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਏ ਨੇ, ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਹਰ ਤਰ੍ਹਾਂ ਦੀ, ਹਰ ਤਰ੍ਹਾਂ ਦੀ ਮੈਲ ਜਿਹੜੀ ਹੈ ਦੂਰ ਸਤਿਗੁਰੂ ਕਰਨ, ਇਹ ਬਖਸ਼ਿਸ਼ ਹੈ। ਇਹ ਹੁਕਮਨਾਮਾ ਸਾਹਿਬ ਸਾਡੇ ਲਈ ਬੜੇ ਮਹੱਤਵਪੂਰਨ ਹੁੰਦੇ ਨੇ। ਇਹ ਜਿਸ ਤਰ੍ਹਾਂ ਅਸੀਂ ਘਰਾਂ 'ਚ ਤਸਵੀਰਾਂ ਜੜਾ ਕੇ ਰੱਖਦੇ ਹਾਂ, ਗੁਰਬਾਣੀ ਦਾ ਫੋਟੋਆਂ ਹੋਰ ਜੜਾਉਣ ਦੀ ਥਾਂ 'ਤੇ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਉਹ ਸਜਾਉਣੀਆਂ ਜ਼ਰੂਰੀ ਨੇ। ਅਤੇ ਪ੍ਰਬੰਧਕ ਸਾਹਿਬਾਨਾਂ ਦਾ, ਭਾਈ ਹਰਭਜਨ ਸਿੰਘ ਜੀ ਅਤੇ ਸਮੂਹ ਸੇਵਾ ਦਾ ਟੀਮ ਗੁਰਦੁਆਰਾ ਸਾਹਿਬ ਦੀ, ਯਾਨੀ ਹਰਬੰਸ ਸਿੰਘ ਜੀ ਨੇ ਅਰਦਾਸ ਦੀ ਸੇਵਾ ਕੀਤੀ ਹੈ, ਧੰਨਵਾਦ। ਭਾਈ ਸੁਰਿੰਦਰ ਸਿੰਘ ਜੀ ਕਿਆ ਕਹਿਣੇ, ਜਦੋਂ ਅਲਾਮਾਂ ਦਾ ਪਾਠ ਕਰਦੇ ਨੇ ਜਾਂ ਬਾਣੀ ਸਰਵਣ ਕਰਾਉਂਦੇ ਨੇ, ਬੇਅੰਤ ਬਖਸ਼ਿਸ਼ ਹੈ। ਇਸੇ ਤਰ੍ਹਾਂ ਭਾਈ ਬਿਪਨਪ੍ਰੀਤ ਸਿੰਘ ਬਹੁਤ ਸੋਹਣਾ ਸੰਚਾਲਨ ਕਰਦੇ ਨੇ, ਕਿਰਪਾ ਗੁਰੂ ਦੀ। ਅਤੇ ਭਾਈ ਰਣਜੀਤ ਸਿੰਘ ਜੀ, ਸਾਰੀਆਂ ਸ਼ਖਸੀਅਤਾਂ ਦਾ, ਅਤੇ ਅੱਜ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਸ ਮੌਕੇ 'ਤੇ ਜਦੋਂ ਇਹ ਸੁਭਾਗਾ ਸਮਾਂ ਬਣਿਆ, ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਮੈਂ ਸਰਵਣ ਕਰ ਰਿਹਾ ਸੀ ਕਿ ਜੋ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ ਹੈ, ਕੋਈ ਐਸਾ ਸਬੱਬ ਤਾਂ ਹੀ ਬਣਦਾ। ਗੁਰੂ ਕੇ ਰਬਾਬੀਏ ਜਦੋਂ ਹਾਜ਼ਰੀ ਲਵਾ ਰਹੇ ਹੋਣ, ਅਤੇ ਉਸ ਤੋਂ ਬਾਅਦ ਕਵੀਸ਼ਰੀ ਜਥਾ ਪੰਥ ਪ੍ਰਸਿੱਧ ਭਾਈ ਰਛਪਾਲ ਸਿੰਘ ਜੀ, ਕੌਣ ਨਹੀਂ ਜਾਣਦਾ, ਇਹ ਸਾਰਾ ਜਿਹੜਾ ਸੁਭਾਗ ਹੈ ਅੱਜ ਹਾਸਲ ਹੋਇਆ, ਸਤਿਗੁਰੂ ਦੀ ਕਿਰਪਾ ਹੋਈ ਹੈ। ਅਤੇ ਇੰਨੀਆਂ ਜਥੇਬੰਦੀਆਂ ਸੰਸਥਾਵਾਂ, ਸ਼ਖਸੀਅਤਾਂ, ਗੁਰਦੁਆਰਾ ਸੰਸਥਾਵਾਂ ਵੱਖ ਵੱਖ ਹਾਜ਼ਰ ਨੇ, ਅਤੇ ਉਹਨਾਂ 'ਚੋਂ ਵਿਸ਼ੇਸ਼ ਕਰ ਗਿਆਨੀ ਨਰਿੰਦਰ ਸਿੰਘ ਜੀ, ਇਸੇ ਤਰੀਕੇ ਨਾਲ ਸਿੱਖ ਮੋਟਰਸਾਈਕਲ ਕਲੱਬ, ਸਾਰੇ ਸੇਵਾਦਾਰ ਵੀਰ ਹਾਜ਼ਰ ਨੇ, ਮੀਡੀਆ ਸ਼ਖਸੀਅਤਾਂ, ਸਾਡੇ ਵੱਖ ਵੱਖ ਆਊਟਲੈਟਸ, ਖਾਸ ਕਰ ਵੀਰ ਹਰਜਿੰਦਰ ਸਿੰਘ ਜੀ ਥਿੰਦ ਹੁਰੀ ਮੌਜੂਦ ਨੇ, ਸਾਡੀਆਂ ਸੰਗਤਾਂ ਦੇ ਵਿੱਚ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਨੇ। ਸੋ ਜਿਹੜੀ ਅੱਜ ਖੁਸ਼ੀ ਵਾਲੀ ਗੱਲ ਮੇਰੇ ਲਈ ਇਹ ਵੀ ਹੈ ਕਿ ਗੁਰਵਿੰਦਰ ਸਿੰਘ ਦਾ ਜਦੋਂ ਆਪਣਾ ਆਨੰਦ ਕਾਰਜ ਸੀ, ਅਤੇ ਅਮਨਪ੍ਰੀਤ ਕੌਰ ਹੋਰੀ ਇਹਨਾਂ ਨੂੰ ਵਿਆਹ ਕੇ ਲਿਆਉਣਾ ਸੀ, ਅਤੇ ਉਸ ਵੇਲੇ ਵੀ ਕਹਿੰਦੇ ਉੱਥੇ ਵੀ ਬੋਲਣਾ, ਅਤੇ ਉੱਥੇ ਵੀ ਮੈਂ ਹੀ ਬੋਲਿਆ ਸੀ। ਅਤੇ ਮੈਨੂੰ ਹੁਣ ਵੀ ਯਾਦ ਹੈ ਕਿ ਸਿਮਰਨਜੋਤ, ਮੈਨੂੰ ਲੱਗਦਾ 31 ਸਾਲ ਹੋ ਗਏ ਡੈਡੀ ਦੇ ਆਨੰਦ ਕਾਰਜ ਤੋਂ ਬਾਅਦ, ਹੁਣ ਫਿਰ ਡਿਊਟੀ ਲੱਗ ਗਈ। ਅਤੇ ਮੈਂ ਇਸ ਗੱਲ ਦੀ ਖੁਸ਼ੀ ਹੈ ਕਿ ਸਕੂਲ ਦੇ ਵਿੱਚ ਵੀ ਜਦੋਂ ਗੁਰਵਿੰਦਰ ਸਿੰਘ ਕਹਿ ਕੇ ਅਧਿਆਪਕ ਨੇ ਸਾਨੂੰ ਸੱਦਣਾ, ਸਾਡੇ ਉਲਫਤ ਬਾਜਵਾ ਸਾਹਿਬ ਪੜ੍ਹਾਉਂਦੇ ਸਨ, ਕਿਉਂਕਿ ਲਾਸਟ ਨੇਮ ਤਾਂ ਉੱਥੇ ਕੋਈ ਨਹੀਂ ਲਾਉਂਦਾ, ਉਦੋਂ ਭੁਲੇਖਾ ਪੈ ਜਾਂਦਾ ਸਾਦੇ ਕਿਨੂੰ, ਕਿਉਂਕਿ ਦਸਤਾਰਾਂ ਵਾਲੇ ਵੀ ਅਸੀਂ ਦੋਨੇ ਹੀ ਸੀ, ਤੇ ਬਹੁਤੇ ਜਿਹੜੇ ਉਹਨਾਂ ਦੀ ਪਛਾਣ ਹੋਰ ਤਰ੍ਹਾਂ ਦੀ ਸੀ ਤੇ ਫਿਰ ਇਹ ਕਾਰੋਬਾਰੀ ਬਹੁਤ ਸੀ, ਮਿਹਨਤ ਬਹੁਤ ਕਰਦੇ ਸੀ ਤੇ ਮੈਂ ਇਕੱਲਾ ਪੜ੍ਹਨ ਵਾਲਾ ਹੀ ਸੀ ਤੇ ਕਈ ਵਾਰ ਸਾਡਾ ਇੱਕ ਦੂਜੇ ਦੇ ਅਸੀਂ ਕੰਮ ਵੀ ਆ ਜਾਂਦੇ ਸੀ ਪੜ੍ਹਨ ਪਾਉਣ ਦੇ ਚੱਕਰ 'ਚ ਨਾ, ਤੇ ਕਾਮਯਾਬੀ ਸਾਨੂੰ ਮਿਲਦੀ ਰਹੀ। ਬਹੁਤੀਆਂ ਗੱਲਾਂ ਨਹੀਂ ਕਰਦੇ ਹੁਣ, ਪਰ ਸਾਨੂੰ ਨਾਂ ਦਾ ਸਪੈਲਿੰਗ ਵੀ ਹੋਈ ਸੀ। ਹੋਰ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੱਥੇ ਪਰਿਵਾਰ ਇਕੱਠੇ ਆ, ਸਾਡਾ ਜਨਮ ਵੀ 72 ਦਾ ਹੀ ਆ, ਦੋਨਾਂ ਦਾ ਹੀ ਆ। ਇਹ ਇਹ ਵੀ ਇਹਨਾਂ ਦਾ ਆਉਣਾ ਵੀ ਨੇੜੇ ਤੇੜੇ ਇਹਨਾਂ ਦਿਨਾਂ 'ਚ ਹੀ ਸਾਰਿਆਂ ਦਾ, ਅਤੇ ਕੁਝ ਦਿਨ ਉਮਰ 'ਚ ਵੀ ਵੱਡੇ ਨੇ, ਕੁਝ ਇਹਨਾਂ ਨੇ ਇਹਨਾਂ ਕਾਰਜਾਂ 'ਚ ਵੀ ਪਹਿਲਾਂ ਕਰ ਲਿਆ, ਵਿਆਹ ਸ਼ਾਦੀ ਵਾਲੇ ਕਾਰਜ ਵੀ ਪਹਿਲਾਂ ਕਰ ਲਏ ਬੱਚਿਆਂ ਦੇ, ਅਜੇ ਅਸੀਂ ਪਿੱਛੇ ਹਾਂ। ਅਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ ਗੁਰੂ ਦੀ ਕਿਰਪਾ ਦੇ ਨਾਲ, ਕਾਰੋਬਾਰ ਜਿਹੜਾ ਬਹੁਤ ਸੋਹਣਾ, ਹਰਮਨਜੋਤ ਸਿੰਘ ਸਾਡਾ ਅਜ਼ੀਜ਼ ਟਰਬਨ ਬਿੱਲਾ ਦੀ ਗੱਲ ਹੁਣੇ ਕੀਤੀ ਹੈ, ਏਡੀ ਕਿਰਪਾ ਸਤਿਗੁਰੂ ਦੀ ਰਹੀ ਹੈ, ਹਮੇਸ਼ਾ ਗੁਰਸਿੱਖੀ ਨੂੰ ਸੰਭਾਲ ਕੇ ਰੱਖਿਆ। ਮਾਂਗਟ ਪਰਿਵਾਰ ਦੇ ਲਈ ਇਹ ਖੁਸ਼ਕਿਸਮਤੀ ਹੈ, ਬਹੁਤ ਚੰਗਾ ਪਰਿਵਾਰ ਗੁਰੂ ਦਾ ਕਿਰਪਾ। ਪਾਇਲ ਤੋਂ ਜਲੰਧਰ ਵੱਲ ਅਤੇ ਇਸੇ ਤਰ੍ਹਾਂ ਇਹਨਾਂ ਦੇ ਨਾਨਾ ਜੀ ਪਰਿਵਾਰ ਜਿਹੜਾ ਉਹ ਵੀ, ਜੋ ਕਿ ਬਟਾਲੇ ਦੇ ਕੋਲ ਧਾਲੀਵਾਲਾਂ ਦੇ ਪਿੰਡ ਤੋਂ ਸੰਧੂ ਪਰਿਵਾਰ ਹੈ, ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਆ। ਜਗਦੀਪ ਸਿੰਘ ਅਤੇ ਭਗਵੰਤ ਕੌਰ ਭੈਣ ਜੀ ਹੋਰੀ, ਸਾਡੇ ਇੱਧਰੋਂ ਭੈਣ ਜੀ ਸਾਰੇ ਜਿਹੜੇ ਬ੍ਰਦਰ ਉਹ ਵੀ ਆਏ ਨੇ, ਪੰਜਾਬ ਤੋਂ ਪਹੁੰਚੇ ਨੇ। ਇਹ ਖੁਸ਼ੀ ਵਾਲੀ ਇਸ ਘੜੀ ਦੇ ਵਿੱਚ ਜਿੱਥੇ ਇਹ ਸਾਰੀਆਂ ਗੱਲਾਂ ਸੰਸਾਰਕ ਨੇ, ਉੱਥੇ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੀ ਭੈਣ ਦੇ ਵਿਆਹ 'ਤੇ ਸ਼ਬਦ ਸਾਂਝੇ ਕਰ ਰਹੇ ਸੀ, ਉਹ ਮੇਰੇ ਜ਼ਿਹਨ 'ਚ ਅੱਜ ਆ ਰਹੇ ਸੀ। ਅਤੇ ਅੱਜ ਸਿਮਰਨਜੋਤ ਦੇ ਵਿਆਹ ਦੇ ਮੌਕੇ 'ਤੇ ਗੁਰਵਿੰਦਰ ਸਿੰਘ ਹੁਣਾਂ ਦੇ ਆਸ਼ੇ ਅਨੁਸਾਰ ਇਹ ਸ਼ਬਦ ਮੈਂ ਸਾਂਝੇ ਕਰ ਰਿਹਾ। ਕੁਝ ਜਜ਼ਬਾਤੀ ਅਤੇ ਭਾਵਨਾ ਦੇ ਸ਼ਬਦ ਨੇ। ਰਿਸ਼ਪਾਲ ਸਿੰਘ ਜੀ ਦੇ ਬੜੀ ਕਿਰਪਾ, ਬਹੁਤ ਸੋਹਣਾ ਇਹਨਾਂ ਨੇ ਹਾਜ਼ਰੀ ਲਵਾਈ। ਮੈਂ ਧੰਨਵਾਦ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੇ, ਸਾਡੇ ਸੱਚਖੰਡ ਵਾਸੀ ਪਿਤਾ ਜੀ ਭਾਈ ਹਰਪਾਲ ਸਿੰਘ ਜੀ ਲੱਖਾ, ਉਹਨਾਂ ਦੀ ਲਿਖਤ ਨੂੰ ਬਹੁਤ ਸਟੇਜਾਂ 'ਤੇ ਸਾਂਝਾ ਕੀਤਾ, ਇਹਨਾਂ 'ਤੇ ਕਿਰਪਾ ਬੜੀ। ਉਹਨਾਂ ਨੇ ਹੀ ਤਕਰੀਬਨ 35-40 ਸਾਲ ਪਹਿਲਾਂ ਇੱਕ ਕਵਿਤਾ ਲਿਖੀ ਸੀ ਪਿਤਾ ਜੀ ਹੋਰਾਂ ਦੀ, ਅਤੇ ਉਹਦੇ ਕੁਝ ਬੋਲ ਨੇ ਕਿ ਗੁਰਮੁਖ ਸਦਾ ਰਜ਼ਾ ਵਿੱਚ ਰਾਜ਼ੀ, ਦਾਤਾ ਜੋ ਵਰਤਾਉਂਦਾ ਏ, ਗੁਰੂ ਦੇ ਨਾਂ ਦੀ ਫੇਰ ਨਿਮਾਲਾ, ਭਾਗ ਜੋ ਸਭ ਨੂੰ ਲਾਉਂਦਾ ਏ, ਸਭ ਦੁਨੀਆਂ ਦੇ ਛੱਡ ਦਰਵਾਜ਼ੇ, ਜੋ ਇਸ ਦੇ ਦਰ 'ਤੇ ਬਹਿੰਦਾ ਏ, ਸੇਵਕ ਤੋਂ ਨਹੀਂ ਦੂਰ, ਸਤਿਗੁਰੂ ਸਦਾ ਨਜ਼ਦੀਕੀ ਰਹਿੰਦਾ ਏ। ਬੰਦਾ ਕਿਸੇ ਨੂੰ ਕੀ ਦੇ ਸਕਦਾ, ਦੇਵਣ ਵਾਲਾ ਮਾਲਕ ਹੈ, ਸਭ ਦੀ ਖਾਲੀ ਝੋਲੀ ਭਰਦਾ, ਜੋ ਸਭ ਦਾ ਪ੍ਰਤਪਾਲਕ ਹੈ, ਨੌ ਨਿਧਾਂ ਦੇ ਭਰੇ ਭੰਡਾਰੇ, ਦਾਤਾ ਦਿੰਦਾ ਥੱਕਦਾ ਨਹੀਂ, ਜੋ ਕੁਝ ਮੰਗਣਾ ਰੱਬ ਤੋਂ ਮੰਗੀਏ, ਦਾਤਾ ਦਿੰਦਾ ਅੱਕਦਾ ਨਹੀਂ। ਉਸ ਦਾਤੇ ਦੇ ਧੀਆਂ ਪੁੱਤਰ ਸਭ ਉਸੇ ਦੀ ਮਾਇਆ ਏ, ਪਾਲ ਪਲੋਸ ਕੇ ਵੱਡਾ ਕੀਤਾ, ਉਸੇ ਕਾਜ ਰਚਾਇਆ ਏ। ਗੁਰਬਾਣੀ ਦੀ ਇਹ ਪਾਵਨ ਪੰਕਤੀ ਹੈ ਕਿ ਆਪਣਾ ਕਾਰਜ ਆਪ ਸਵਾਰੇ, ਆਪੇ ਧਾਰਨ ਧਾਰੇ, ਕਹੋ ਨਾਨਕ ਸੋ ਘਰ ਮੈਂ ਬੈਠਾ, ਸੋਹੇ ਬੰਕ ਦੁਆਰੇ। ਤੇ ਸ਼ਬਦ ਨੇ ਕਿ ਸਭ ਦੇ ਹੁੰਦੇ ਧੀਆਂ ਪੁੱਤਰ, ਝਾਤੀ ਮਨ ਵਿੱਚ ਮਾਰ ਲਈਏ, ਕਿਸ ਦਾ ਪੁੱਤਰ ਕਿਸ ਦੀ ਬੱਚੀ, ਮਨ ਵਿੱਚ ਸਦਾ ਵਿਚਾਰ ਲਈਏ। ਗੁਰਜੰਟ ਸਿੰਘ ਜੀ ਬੈਠੇ ਨੇ, ਪਿਛਲੀ ਵਾਰ ਜਦੋਂ ਇਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ, ਬੜਾ ਜਜ਼ਬਾਤੀ ਮਾਹੌਲ ਸੀ, ਤੇ ਸ਼ਬਦ ਮੇਰੇ ਦਿਮਾਗ 'ਚ ਆ ਰਹੇ ਸਨ। ਸਭ ਦੇ ਹੁੰਦੇ ਧੀਆਂ ਪੁੱਤਰ, ਝਾਤੀ ਮਨ ਵਿੱਚ ਮਾਰ ਲਈਏ, ਕਿਸ ਦਾ ਪੁੱਤਰ ਕਿਸ ਦੀ ਬੱਚੀ, ਮਨ ਵਿੱਚ ਸਦਾ ਵਿਚਾਰ ਲਈਏ। ਧਨ ਦੌਲਤ ਦਾ ਜੇ ਕੋਈ ਦਾਨੀ, ਉਸਨੂੰ ਸਭ ਵਡਿਆਉਂਦੇ ਨੇ, ਧਨ ਧਨ ਪਏ ਮੂੰਹੋਂ ਕਹਿੰਦੇ, ਨਾਲੇ ਸੀਸ ਨਵਾਉਂਦੇ ਨੇ, ਪਰ ਸਭ ਤੋਂ ਵੱਡਾ ਦਾਨ ਹੈ ਧੀ ਦਾ, ਸਭ ਤੋਂ ਵੱਡਾ ਦਾਨ ਹੈ ਧੀ ਦਾ, ਜੋ ਜਿਗਰ ਦਾ ਟੋਟਾ ਜੀ, ਪਰ ਦਾਨ ਲੈਣ ਵਾਲਾ ਕਿੰਜ ਹੈ ਵੱਡਾ, ਕਰਨ ਵਾਲਾ ਕਿਉਂ ਛੋਟਾ ਜੀ, ਕਰਨ ਵਾਲਾ ਕਿਉਂ ਛੋਟਾ ਜੀ। ਧਨ ਤਾਂ ਯੋਗ ਉਹ ਮਾਤ ਪਿਤਾ ਨੇ, ਜੋ ਦਾਨ ਬੱਚੀ ਦਾ ਕਰਦੇ ਨੇ, ਇਤਨੇ ਵੱਡੇ ਦਾਨੀ ਹੋ ਕੇ ਹਿਰਦੇ ਹਲੀਮੀ ਭਰਦੇ ਨੇ। ਦਸਾਂ ਨੋਹਾਂ ਦੀ ਕਰੀ ਕਮਾਈ, ਉਹ ਵੀ ਝੋਲੀ ਪਾਈ ਹੈ, ਜਾਨੋ ਪਿਆਰੀ ਰਾਜ ਦੁਲਾਰੀ, ਹਰਜਨ ਦੇ ਲੜ ਲਾਈ ਹੈ, ਸਾਡੀ ਇਹੋ ਸਿੱਖਿਆ ਧੀਏ, ਮਨ ਤੋਂ ਨਾ ਭੁਲਾਈ, ਤੂੰ ਸਹੁਰਾ ਪਿਤਾ ਤੇ ਸੱਸ ਮਾਤਾ ਹੈ, ਮਨ ਵਿੱਚ ਸਦਾ ਵਸਾਈ ਤੂੰ। ਮਾਨਵਤਾ ਨੂੰ ਰੱਬ ਜਾਣ ਕੇ, ਮਾਨਵਤਾ ਨੂੰ ਰੱਬ ਜਾਣ ਕੇ ਹਰਦਮ ਸੇਬ ਕਮਾਉਣੀ ਹੈ, ਪਰ ਮੜੀਆਂ ਪੱਥਰ ਗੂਗੇ ਪੂਜਣ ਦੀ ਨਾ ਆਦਤ ਪਾਉਣੀ ਹੈ। ਤੜਕੇ ਉੱਠ ਕੇ ਪੜ੍ਹਿਆ ਕਰਨੀ ਸਤਿਗੁਰਾਂ ਦੀ ਬਾਣੀ ਤੂੰ। ਸਹੁਰੇ ਘਰ ਵਿੱਚ ਰਾਣੀ ਬਣ ਕੇ ਸੁੱਖ ਹਮੇਸ਼ਾ ਮਾਣੀ ਤੂੰ। ਗਲਤੀ ਹੋਵੇ ਤਾਂ ਭੁੱਲ ਮੰਨ ਲਈਏ, ਕੌੜਾ ਬੋਲ ਅਲਾਈਏ ਨਾ, ਪਰ ਗੁਰੂ ਗ੍ਰੰਥ ਤੇ ਬਿਨ ਗੁਰ ਸੰਗਤ ਪੂਜਣ ਹੋਰ ਥਾਂ ਜਾਈਏ ਨਾ। ਗੁਰੂ ਗ੍ਰੰਥ ਤੇ ਬਿਨ ਗੁਰ ਸੰਗਤ ਪੂਜਣ ਹੋਰ ਥਾਂ ਜਾਈਏ ਨਾ। ਆਪਣੇ ਘਰ ਹੁਣ ਜਾ ਕੇ ਬੱਚੀ ਸੋਹਣੀ ਮਹਿਕ ਖਿਡਾਵੀ ਤੂੰ। ਸੀਲ ਸੰਜਮ ਪ੍ਰਿਯ ਆਗਿਆ ਮੰਨ ਕੇ ਘਰ ਨੂੰ ਸਵਰਗ ਬਣਾਵੀ ਤੂੰ। ਪ੍ਰਭ ਅਵਨਾਸ਼ੀ ਕਿਰਪਾ ਕੀਤੀ ਦੂਣੀ ਅਤੇ ਸਵਾਈ ਹੈ, ਤੇਤਿਆਂ ਅਤੇ ਪਤੇਤਿਆਂ ਤਾਈਂ ਸਾਡੇ ਵੱਲੋਂ ਵਧਾਈ ਹੈ। ਤੇਤਿਆਂ ਅਤੇ ਪਤੇਤਿਆਂ ਤਾਈਂ ਸਾਡੇ ਵੱਲੋਂ ਵਧਾਈ ਹੈ। ਹੋਈਆਂ ਗੁਸਤਾਖੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਪੰਥਕ ਬੁਲਾਰੇ, ਬਹੁਤ ਹੀ ਪਿਆਰ ਵਾਲੀ ਸ਼ਖਸੀਅਤ ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ, ਜਿਨ੍ਹਾਂ ਨੇ ਬਹੁਤ ਹੀ ਵਡਬੁੱਲੇ ਵਿਚਾਰਾਂ ਦੇ ਨਾਲ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ, ਅਤੇ ਹਾਂਜੀ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜਿਉ ਆਇਆ, ਅਤੇ ਉਹ ਵੀ ਕੇਵਲ ਇੱਕ ਮਿੰਟ ਦੇ ਲਈ ਆਪਸ ਨੂੰ ਸੰਗਤਾਂ ਦੇ ਸਨਮੁਖ ਹੋਣਗੇ।
3: ਨਿਮਰ ਨਾਮ ਤੇ ਆਪਣਾ ਜੀਵਨ ਮਰਨਾ ਸਭ ਤੋਂ ਦਇਤਾਈ ਜਿਸ ਬਖਸ਼ੇ ਤੇ ਦੇ ਉੜਿਆ ਹੈ।
1: ਰਸਾ ਸੰਗਤ ਦੀ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਜਦੋਂ ਵਾਕਆਊਟ ਕਰਨਾ ਹੈ ਮੇਕ ਸ਼ੋਰ ਕਰਿਓ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਿਲ ਗਿਲਡ ਤੋਂ ਵਧਾਈਆਂ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਕਰ ਸਕਦੇ ਹਾਂ, ਪਰ ਪਲੀਜ਼ ਟ੍ਰਾਈ ਟੂ ਅਵੋਇਡ ਇਟ ਇਨ ਦ ਮੇਨ ਹਾਲ। ਆਓ ਸਰਦਾਰ ਹਰਜਿੰਦਰ ਸਿੰਘ ਜਿੱਥੇ ਦਾ ਆਪਸ ਨੂੰ ਸੰਗਤਾਂ ਦੇ ਸਨਮੁਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
3: ਫਤਿਹ।
4: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਦੋਨਾਂ ਪਰਿਵਾਰਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ। ਬਹੁਤ ਖੁਸ਼ੀ ਦਾ ਮੌਕਾ ਹੈ ਜਿਸ ਤਰੀਕੇ ਨਾਲ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਦੱਸੀ ਹੈ। ਉਹ ਇਹੋ ਜਿਹੇ ਮੌਕਿਆਂ ਨੂੰ ਅਸੀਂ ਮਾਪੇ ਜਿਹੜੇ ਆ ਸਾਰੀ ਉਮਰ ਜਿਹੜੇ ਇਸ ਦੀ ਸਿੱਖ ਰੱਖਦੇ ਆ, ਤਰਸਦੇ ਆ ਕਿ ਉਹ ਦਿਨ ਆਏਗਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਸ ਖੁਸ਼ੀ ਦੇ ਦਿਹਾੜੇ 'ਤੇ ਨੇਪਰੇ ਚੜ੍ਹਦੇ ਵੇਖਾਂਗੇ ਅਤੇ ਉਹ ਜ਼ਿੰਦਗੀ ਦੀ ਨਵੀਂ ਉਡਾਣ ਭਰਨਗੇ। ਸੋ ਮੈਂ ਸ਼ੁਭਕਾਮਨਾਵਾਂ ਲੈ ਕੇ ਹਾਜ਼ਰ ਹੋਇਆ ਕਿ ਬੱਚਾ ਅਤੇ ਬੱਚੀ ਦੋਨੇ ਜਣੇ ਜ਼ਿੰਦਗੀ 'ਚ ਖੁਸ਼ ਰਹਿਣ ਔਰ ਵਧੀਆ ਜ਼ਿੰਦਗੀ ਗੁਜ਼ਾਰਨ। ਬਾਕੀ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਟਰਬਨ ਵਿਲਾ ਦੇ ਆਉਣ ਨਾਲ ਸ਼ਹਿਰ ਦੇ ਵਿੱਚ, ਸਰੀ ਸ਼ਹਿਰ ਦੇ ਵਿੱਚ ਪਰਟੀਕੁਲਰਲੀ ਸਿੱਖਾਂ ਨੂੰ, ਖਾਸ ਤੌਰ ਦੇ ਉੱਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਜਿਹੜਾ ਹੁਲਾਰਾ ਮਿਲਿਆ, ਅਤੇ ਨਵੀਂ ਜਨਰੇਸ਼ਨ ਤੱਕ ਜਿਹੜੀ ਦਸਤਾਰ ਨੂੰ ਮਾਣਮੱਤੀ ਪੁਜ਼ੀਸ਼ਨ ਮਿਲਣ ਦਾ ਅਤੇ ਇਸ ਦਾ ਪਸਾਰਾ ਹੋਣ ਦਾ ਇੱਕ ਮੌਕਾ ਮਿਲਿਆ ਹੈ, ਉਸ ਦੇ ਲਈ ਮੈਂ ਪਰਸਨਲੀ ਵੀ ਧੰਨਵਾਦੀ ਹਾਂ ਗੁਰਵਿੰਦਰ ਸਿੰਘ ਹੋਰਾਂ ਦਾ ਅਤੇ ਇਹਨਾਂ ਸਾਰੇ ਪਰਿਵਾਰ ਦਾ। ਸੋ ਜਪਨਜੋਤ ਸਿੰਘ ਅਤੇ ਇਹਨਾਂ ਦੇ ਜਿਹੜੇ ਸਾਥੀ ਹੋਰ ਨੌਜਵਾਨ ਨੇ, ਉਹਨਾਂ ਨੇ ਬਹੁਤ ਵੱਡਾ ਉੱਦਮ ਕੀਤਾ ਹੈ, ਮੈਂ ਅੱਜ ਦੇ ਦਿਨ ਉਹ ਵੀ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਬਾਕੀ ਮੇਰਾ ਖਿਆਲ ਹੋਰ ਵੀ ਬੁਲਾਰੇ ਨੇ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ। ਅਸੀਂ ਅਕਸਰ ਹੀ ਇਹਨਾਂ ਨੂੰ ਰੇਡੀਓ ਉੱਪਰ ਵੀ ਸੁਣਦੇ ਰਹਿੰਦੇ ਹਾਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਹੁਣ ਕੜਾ ਪ੍ਰਸ਼ਾਦੀ ਦੇਗ ਵਰਤੇਗੀ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦੀ ਦੇਗ ਲੈ ਕੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਸਭ ਨੇ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਬੈਸਟ ਵਿਸ਼ਸ ਟੂ ਦ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੇਦਰ ਐਂਡ we are overjoyed to pronounce you as husband and wife, so good luck for the future. Always remember guru mera sang sada hai nal jithe assi seva vaste karobara vaste tatpar hona hai utthe naal naal eh vi dhyan rakhna ke arth vaste vi thoda ja sochna hai kuch ਗੁਰਸਿੱਖੀ ਜੀਵਨ ਵਾਸਤੇ ਵੀ ਆਪਣੇ ਆਪ ਨੂੰ ਤਿਆਰ ਕਰਨਾ, ਸੁਖੰਡੇ ਵਾਟੇ ਦੀ ਪਹੁੰਚ ਸਕਣੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨਾ, ਤਾਂ ਹੀ ਹੋਵੇਗਾ ਜਿਸ ਸਤਿਗੁਰਾਂ ਦੇ ਸਹਾਈ ਹੋਣ ਕਿਰਪਾ ਕਰਨ, ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਅੰਦਰ ਹੀਰਾ ਲਾਲ ਬਣਾਇਆ ਉਰ ਕੇ ਜਾਉਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਬਖਾਣਾ ਸੱਚ ਕਸੋਟੀ ਲਾਵਣੇ ਹਾਂ ਵਾਰੀ ਜੇ ਵਾਰੀ ਉਰ ਕੀ ਬਾਣੀ ਮਨ ਮਿਲਾਵਣਿਆ ਜਨ ਮੈਂ ਰੰਜਨ ਪਾਇਆ ਮਿਲਾਵਣਿਆ ਰਾ ਜੁਗਾਂ ਦਰਬਾਰ ਵਿਚਾਰਾ ਰੰਜਨ ਦੇ ਕੰਮ ਪਾਰਾ ਗੁਰਮੁਖ ਵਾਜ ਵੀ ਭਾਈ ਹੈਵੇ ਭਗਤੀ ਮਿਲਾਵਣਿਆ ਮੇਰਾ ਡਾਕਰ ਸੱਚ ਦੇਰੜਾ ਹੋਏ ਗੁਰਪੁਰਬ ਚੌਦੀ ਸੱਚ ਜਿੱਤ ਲਾਏ ਸੱਚ ਸੱਚ ਵਰਤਾ ਜਪਣੀ ਤਾਈ ਸੱਚ ਸੱਚ ਮਿਲਾ ਸਮਾਪਣੇ ਮੇਰਾ ਪਿਆਰਾ ਕਿਲਵੇ ਗੁਣ ਕੱਟਣ ਹਾਰਾ ਪ੍ਰੇਮ ਪ੍ਰੇਤ ਜਿਹੜਾ ਧਿਆਈਏ ਪੈ ਪੈ ਭਗਤ ਜਿਹੜਾ ਆਪਣੇ ਹਾਂ ਤੇਰੀ ਭਗਤ ਸੱਚੀ ਜੇ ਜੀ ਪਾਪੈ ਜਾਂ ਵਧੀਆ ਨੂੰ ਵਜੂਦਾ ਪੈ ਜਾਂ ਜਿਆਂ ਗਾਏ ਕੋ ਦਾਦਾ ਸਭ ਦੇ ਮਾਰ ਜਿਹੜਾ ਆਪਣਿਆ ਹਰ ਤੂੰ ਦਵਾ ਜੋ ਮੈਂ ਕੋਈ ਨਾਹੀਂ ਹਰ ਜਿਵੇਂ ਤੈ ਤੂੰ ਸਰਾਹੀ ਹੈ ਵੀ ਮੇਲੇ ਹੋ ਪ੍ਰਭੂ ਸੱਚੀ ਪੂਰੇ ਭਰਮ ਤੂੰ ਬਾਪਣਿਆ ਤੂੰ ਆਪੇ ਸਰ ਜੀ ਆਪੇ ਕੋਈ ਤੂੰ ਆਪੇ ਹੀ ਕੜ ਭੰਨ ਸਵਾਰਾ ਨਾਨਕ ਨਾਮ ਸੁਹਾਵਣਿਆ ਸੰਸਾਰ ਮੈਨੂੰ ਕਹਿੰਦੇ ਸਿੱਧਨ ਕਰ ਆਪਣਾ ਘਰ ਆਖਿਆ ਪੰਜ ਦੂਤ ਸ਼ਬਦ ਵਜਾਵਣਿਆ ਕੀ ਕਰੂੰ ਸਿੱਧਾ ਜੈ ਰੰਗ ਰਾਜ ਜੀ ਜੀ ਪ੍ਰਭੂ ਜੀ ਭੈਣ ਤੈਨੂੰ ਸਰ ਜੀ ਬਾਬਾ ਠੀਕ ਹੋ ਗਿਆ ਬਾਬਾ ਯਾਰ ਦਰਬਦ ਮਾਇਆ ਗੁਰਮੁਖ ਹੋ ਗਿਆ ਤੂੰ ਇੱਕੋ ਜਾਣਾ ਇੱਕੋ ਸੇਵ ਸੁੱਖ ਪਾਵਣਿਆ ਜੀ ਜਨ ਸਭ ਸ਼ਰਨ ਤੁਮਾਰੀ ਆਵੇ ਧਰ ਦੇਖੋ ਗੁਜ਼ਾਰੇ ਆਂਦਨ ਤੂੰ ਆਪੇ ਮੇਲਾ ਵੇਖ ਹਰੂ ਜਾ ਪਿਆ ਵਰਤਾ ਗੁਰਮੁਖ ਸਿਓ ਜੀ ਪਾਵਣ ਭੁੱਖ ਲਾਉਣਿਆ ਆਪਣੇ ਸੁਖਨਾ ਪਾਵਣਿਆ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਨਸਦਾ ਰਹੇ ਭੈ ਅੰਦਰ

aquí, que voy con el diputado. A mí no se me ha ponido más de mala dicha a pedir que se sepa, yo creo que... Rango chelulí, pepe rango chelulí, vari, yo vari, nerpa. Nerpa, te haya, porque pollo, sabor, taraunera. Thay na pai ya ya ji kare kon bachu ta kisu na sujay mar la khaye nahi bujay mar karm kare nahi pai me naam hai janm ko bavne pure gor pai hai mugd varu andar mani sur sunaye sajrate rang rang aavne rana hara sajrati rang lai ਮੰਤਾਨ ਮੋਹਿਆ ਜਜ ਪਏ ਜਜ ਮਿਲਾਵਣੇ ਰੰਗ ਸੂਈ ਗੁਣ ਗਾਵੈ ਗੁਰ ਹਾਂ ਭਲੇ ਸਦਾ ਤੈਨੂੰ ਬੈਠਾ ਮੁਰਸੀ ਵਜ ਦਿਲਾ ਪੀਜੇ ਗੁਰ ਪ੍ਰਜਾਤੀ ਅੰਦਰ ਪੀਜੇ ਮੈਂ ਜਤਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾ ਬਣਿਆ Ay, me lo he dicho, siento que sí, bien, me lo he dicho. Ya voy a decir, ya voy a decir, ya voy a decir, ya voy a decir, ya voy a decir. Uy, gurma, que me cae, morcha, no, la que ya, hombre. ਨਾ ਦੇਖਿਆ ਜਾਵੇ ਗੁਰ ਕਿਰਪਾ ਕਰ ਮੇਲ ਰਿਹਾ ਜੇ ਜੇ ਜੇ ਸਮਾਪਣੇ ਗੁਰਮਾ ਜੀ ਜਿਉਂ ਦੇਵ ਲਾਏ ਦੂਜਾ ਪਰਮ ਗੁਰ ਸ਼ਬਦ ਨਿਰਾਇਆ ਕਾਇਆ ਅੰਦਰ ਬਣ ਜ ਕਰੇ ਵਪਾਰਾ ਨਾਮ ਦਾ ਅੰਦਰ ਜੋ ਭਾਵਨਾ ਕੀ ਸਜਾਰ ਗੁਰਮਾ ਵਾਹਿ ਮੋ ਦਾ ਹੁਣਗਾ ਮੈਂ ਗੁਰੂ ਜੇ ਭਾਈ ਗੁਰਦੇਵਦੀਨ ਜੀ ਲਿਵਰਾਏ ਸੱਚ ਬੰਦੇ ਸੱਚ ਹਰੀਏ ਹਰੀ ਮੇਰਾ ਸੱਚ ਬੜਿਆਈ ਗੁਰ ਕਿਰਪਾ ਤੇ ਸੱਚ ਪਾਵਣੇ ਬਾਬੂ ਜੀ ਤੋਂ ਜੁੜਿਆ ਭਾਈ ਸਹਿਯੁਗੈ ਰਾਜ ਮਨ ਵਜਾਏ ਸੱਚ ਦੋ ਸਹਿਯੁਗ ਬਾਣੀ ਪੂਰੇ ਗੁਰਦੇ ਪਾਵਣੇ ਮੂਰਖੰਦ ਗਵਾਰਾ ਫਿਰੋਏ ਕਿੱਥੋਂ ਪੈਨ ਮੁਖ ਦੁਆਰਾ ਅਮਰ ਮਰਜ ਮੈਂ ਯਾਰ ਜਾਣਿਆ ਤਾਂ ਆਪ ਜਾਣਿਆ ਮੇਰਾ ਬਾਣੀ ਅਸੀਂ ਸੇਵ ਜਿਹੜਾ ਜਗ ਪੈਨ ਨਾ ਉਹਨੇ ਨਾ ਮਨ ਬਿਛਾਉਣੇ ਹਰ ਗੁਣ ਗਾਇਆ ਅੱਛਾ ਨਿਰਮਲ ਨਾਲ ਵਜਾਉਣੇ ਆ ਫਿਰ ਦਿਨ ਰਾਤੀ ਮਰ ਜਨ ਮੈਂ ਜਨਮ ਗਵਾ ਬਣਿਆ ਜਿਜਾ ਜੈ ਮੈਂ ਤੇ ਫੇਰਾ ਗੁਰੂ ਸ਼ਬਦ ਆਧਾਰਾ ਨਾਨਕ ਨਾਮ ਮਿਲਿਆ ਵੜਿਆਈ ਦੁੱਖ ਸੁੱਖ ਸਮ ਕਰ ਜਾਣੇ ਆ ਮਾਜ ਮਹੱਲਾ ਤੀਜਾ ਤੇਰੀ ਅਖਾਣੀ ਤੇਰੀ ਬਾਣੀ ਬਿਨਾਂ ਵਿਸ਼ਿਆ ਪਰਮ ਭੁਲਾਣੀ ਗੁਰੂ ਜੀ ਪਤੇ ਹਨ ਬਿਨ ਸਤੂ ਕਰ ਹਰੀ ਜੀ ਦਲਾਉਣੇ ਹਰ ਸੱਚਾ ਗੁਰੂ ਭਗਤੀ ਮੇਰੇ ਜੀ ਜੇ ਮਨ ਮਿਛਾਉਣੇ ਰਹੋ ਗੁਰ ਲਾਗੈ ਧੀਆ ਫਲ ਪਾਏ ਸਤਿਗੁਰ ਦਾਦਾ ਸਭਨਾ ਮਧੂਗਾ ਪੂਰੇ ਭਾਗ ਮਿਲਾ ਬਣਿਆ ਇਹੋ ਮੈਂ ਤੇ ਆਏ ਅੰਤਰ ਮੈਂ ਲਾਗੀ ਬਹੁਤ ਦੂਜੇ ਭਾਏ ਤੀਰ ਤੇ ਸੰਤਰ ਭਵੈ ਅਹੰਕਾਰੀ ਹੋਰ ਵਧੇਰਾ ਜੀਤ ਮਰੇ ਹਰ ਸਿਉ ਚਿਤ ਲਾਏ ਹਰ ਨਿਰਮਲ ਸੋਚ ਮੈਲ ਨਾ ਲਾਗੈ ਸੋਚ ਲਾਗੈ ਮੈਲ ਵਾਰਾ ਅਗਿਆਨੀ
ਪੂਰੇ ਭਾਗ ਗੁਰ ਪਾਵਣ ਆਪੇ ਭਗਤੀ ਮਿਲ ਮਿਲਾਏ ਪੂਰੇ ਗੁਰ ਦੁੱਖ ਗਵਾਵਣਿਆ ਜਿਹੜਾ ਹਜੂਰ ਦੂਰ ਨਹੀਂ ਜਾਣਾ ਮਿਲਿਆ ਵੜਿਆਈ ਪੂਰੇ ਗੁਰਦੇ ਪਾਵਣਿਆ ਮੋਦੀ ਕਦਰ ਆਪੇ ਰੰਗੇ ਰੰਗ ਚੜਾਏ ਸੀ ਜਾਂ ਰਾਤੀ ਗੁਰ ਸ਼ਬਦ ਰੰਗਾਏ ਹਰ ਰੰਗ ਚੜੇ ਆ ਤੋ ਪਰ ਰਾਜ ਰਾਜ ਗੁਣ ਗਾ ਸੋਈ ਗੁਰਮਕਾਰ ਸੱਚ ਕਮਾਵਾ ਸੱਚੇ ਸੱਚ ਮਾਵਣਿਆ ਗੁਰਮ ਕਥਾ ਵੀ ਥਾਪਾ ਥਾਪੇ ਗੁਰਮ ਜਾਤ ਪਤ ਸਭ ਆਪੇ ਨਾਨਾ ਗੁਰਮੁਖ ਨਾਮ ਦੇ ਆਏ ਨਾਮੇ ਨਾਮ

0: ਪ੍ਰਭਾਵ ਪਾਇਆ ਜਮਾ ਆਪਣੇ। ਹਾਂ ਵਾਰੀ ਜੀਓ ਵਾਰੀ ਉਮਰ ਪੂਰਾ ਮਨ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕੇ ਗੁਣੇ ਜਮਾ ਆਪਣੇ ਰਹੋ। ਮੁੰਡਾ ਵਾਰ ਭਾਲੇ ਮੈਨੂੰ ਕਹਿੰਦੇ ਮਨਮੋਹ ਭਰਮ ਭੁਲਾ ਆਪਣੇ ਆਪੇ ਦੇ ਪੈ ਸ਼ਬਦ ਮਹਿਲੀ ਮਹਿਲ ਨਾ ਮਿਲਿਆ ਬੜਿਆ ਆਪੇ ਸੁਣ ਸੁਣ ਤੇ ਆਪਣੇ ਮਿਲਿਆ ਕੀ ਜਾ ਸਤਿਗੁਰ ਸਾਚੀ ਸੁੱਖ ਸੁਣਾਈ ਅਜੇ ਤੋਂ ਵੰਧ ਹੋਏ ਸੁਖਾਈ ਹਰਾ ਕਮਾ ਗੋਚਰ ਨਾਥ ਯੋਨੀ ਸਤਿਗੁਰ ਕਹਿ ਪਾਏ ਪਾਵਣੇ ਹਾਂ ਵਰਗੇ ਵਾਰੀ ਆਪ ਨਿਵਾਰਣ ਮੁਰਗ ਨਾਮ ਅਧਾਰੇ ਗੁਰਮ ਜ਼ੋਰ ਕਰੇ ਕਿਆ ਹੈਪੀ ਖਬਰ ਦੁੱਖ ਪਾਵਣੇ ਮਨਮ ਕਹਿੰਦੇ ਨਗਰ ਕਰ ਭਾਰੋ ਉਠਾਵੇ ਮਨ ਮਨਜ਼ੂਰੀ ਭਾਰ ਉਹ ਜਾ ਬਣਿਆ ਮੇਰਾ ਪ੍ਰਭਾਲੀ ਜਗਾ ਸੰਭਾਲੇ ਜੇ ਵਜਨਾ ਪਾਏ ਤੇ ਹੀ ਵਰਤਾ ਵਾਚੂ ਵਾਚ ਜਿਹੜਾ ਬਣਿਆ ਆਪਣੇ ਮਤਲਬ ਕੀ ਹੈ ਸੰਸਾਰ ਰਾਜੂ ਦਾ ਵਿਚਰਿਆ ਕੰਮ ਮੈਂ ਕੁਛ ਆਂਦਰਾ ਤਿਆ ਵਰਤਾ ਆਪੇ ਬਾਹਰ ਬਣਿਆ ਵਜੋਂ ਨਾਂ ਵਜੇ ਘੜਾਂਦਰ ਜੀ ਦੇਵ ਹੈ ਪਾਵਣੇ ਅੰਮ੍ਰਿਤ ਅੰਮ੍ਰਿਤ ਪਾਵਣੇ ਅੰਮ੍ਰਿਤ ਬਾਣੀ ਮਨ ਅੰਮ੍ਰਿਤ ਬੋਲੇ ਮੁੱਖ ਬਹਿਣੀ ਰਾਗ ਜਨਾਵਣੇ ਮਨ ਭੁਲਾ ਜਾਂਦਾ ਫਿਰ ਅੰਮ੍ਰਿਤ ਬਾਣੀ ਚੋਂ ਜਿਦ ਲਾਏ ਅੰਮ੍ਰਿਤ ਸ਼ਬਦ ਵੀ ਆਪਣੇ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਾਓ ਗੁਰ ਪ੍ਰਜਾ ਦੀ ਜੇ ਜਗਾ ਪਾਇਆ ਤੇ ਤੁਮਾਰੇ ਜਿਉਂ ਲੈ ਬੁਲਾਇਆ ਨੇ ਤੇ ਵਾਹਿਗੁਰਮੁਖ ਸੋਜੀ ਪਾਪਣਿਆ ਗੁਰਮੁਖ ਰਾਹ ਬਿਨ ਸਤਿਗੁਰ ਸਿਵੇ ਕੋਈ ਨਾ ਪਾਵੇ ਗੁਰ ਗੁਰ ਪਾਪਣਿਆ ਸਭ ਸਿਵੇ ਤੁਰ ਮਨ ਮੋਹ ਹੈ ਅੰਮ੍ਰਿਤ ਮੰਤਰ ਬਾਣੀ ਰਤਾ ਅੰਮ੍ਰਿਤ ਸਿਵੇ ਸੁਣਾ ਬਣਿਆ ਮਨ ਮੋਹ ਭੁੱਲਾ ਦੂਜੇ ਖੁਆਏ ਖੁਆਏ ਨਾਮ ਨਾ ਲੇਵੈ ਮਰੇ ਵੇਖਾਏ ਅੰਤ ਸਦਾ ਬੇਟਾ ਮੈਂ ਪਾਸ਼ਾ ਬਿਨ ਜੀਵਾ ਜਨਮ ਗੋ ਆਪਣੇ ਰੁਪਿਆ ਜਿਸ ਮਾਪਿਆ ਗੁਰਪਿਛੇ ਦੇ ਪੇ ਗੁਰਮਤ ਨਦਰੀ ਆਵਣਿਆ ਆਪੇ ਆਪਣੇ ਸੋਈ ਜਨ ਸਰਦੀ ਸੁਣਾ ਪੇ ਮਾਉ ਸਰਾ ਤੁਸੀਂ ਜੀ ਸੇ ਸਮਾਵਣਿਆ ਮੈਂ ਮਨ ਦੀ ਜਾ ਜੇ ਸੱਚ ਰਾ ਕੀ ਜੋ ਤੁਦ ਸਦਾ ਸੱਚ ਜੀਵੈ ਜੇ ਜਪਾਏ ਜੇ ਸਦਾ ਜੇ ਜਰਾ ਹੀ ਵਿੱਚ ਮੇਰ ਮਿਲ ਆਵਣਿਆ ਹਾਂ ਵਾਰੀ ਜੇ ਵਾਰੀ ਸੱਚ ਚਲਾਉਣੇ ਸੱਚਿਆ ਜੀ ਸੇ ਜਰਾ ਤੀ ਜੇ ਜੇ ਰਾਹ ਮੈਂ ਦੇਖਾਂ ਸੱਚ ਸਭ ਨਹੀਂ ਥਾਈ ਗੁਰਪ੍ਰਸਾਦੀ ਮਨ ਵਸਾਈ ਗਿਆਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ
1: ਮਨਸਾ ਮਾ ਸੱਚ ਸੁਣੀ ਨਵੇਡੋਲੀ ਸਾ ਭਾਵਨ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਸ਼ਚਲ ਨਿਜ ਕਰ ਵਾਸਾ ਭਾਵਣਿਆ ਗੁਰ ਕਾ ਸ਼ਬਦ ਹਿਰਦੇ ਦਿਖਾਇਆ ਮਾਇਆ ਮਹੋ ਸ਼ਬਦ ਜਲਾਇਆ ਸੱਚਾ ਸੱਚਾ ਸੱਚ ਵਿਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਸਤੇ ਸੇ ਸੱਚੀ ਨਿਵ ਲਾਗੀ ਹਰ ਨਾਮ ਸਲਾਹ।

ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਉ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦੇ ਮਨ ਧਾਰੇ। ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਭੀਜੇ ਜੀਉ। ਮਾਝ ਮਹੱਲਾ ਚੌਥਾ। ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ। ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਉ। ਆਵੋ ਸੰਤ ਮੈਂ ਗੱਲ ਮਿਲਾਈਏ, ਮੇਰੇ ਪੀਤੇ ਕੀ ਮੈਂ ਕਥਾ ਸੁਣਾਈਏ। ਹਰ ਕੇ ਸੰਤ ਮਿਲੋ ਮਨ ਦੇਵਾਂ, ਜੋ ਗੁਰਬਾਣੀ ਮੁਖ ਚਾਹੁੰਦਾ ਜੀਉ। ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ। ਭਾਗਹੀਣ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਉ। ਆਪ ਦਿਆਲ ਦਇਆ ਪ੍ਰਵਤਾਰੀ, ਮਲਹੋਮੇ ਵਿਖਿਆ ਸਭ ਨਿਵਾਰੀ। ਨਾਨਕ ਹੱਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ। ਮਾਝ ਮਹੱਲਾ ਚੌਥਾ। ਹਉ ਗੁਣ ਗੋਬਿੰਦ ਹਰ ਨਾਮ ਧਿਆਈ, ਮਿਰ ਸੰਗਤ ਮਰਨ ਨਾਮ ਵਸਾਈ। ਹਰ ਪ੍ਰਭ ਗਾਮਯ ਗੋਚਰ ਸੁਆਮੀ, ਮਿਰ ਸਤਿਗੁਰ ਹਰ ਰਸ ਕੀਚੇ ਜੀਉ। ਤਨ ਤਨ ਹਰ ਜਨ ਜਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾਂ। ਪਾਪ ਮਲੋਮਾ ਮਲ ਮਲ ਤੋਬਾਂ, ਮਿਲ ਹਰ ਜਨ ਹਰ ਰਸ ਪੀਚੇ ਜੀਉ। ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰਦਰਸ਼ਨ ਪਾਇਆ। ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੇ ਜੀਉ। ਹਰ ਸਤਸੰਗਤ ਸਤਿਪੁਰਖ ਮਿਲਾਈਏ, ਮਿਰ ਸਤਸੰਗਤ ਹਰ ਨਾਮ ਤੇ ਆਈਏ। ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤ ਹਰ ਨਾਮ ਪਰੀਚੇ ਜੀਉ। ਮਾਝ ਮਹੱਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਲਕੇ ਹੂੰ ਵਾਰੀਆਂ। ਮਿਰ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਬਿੱਟੋ ਘੁਮਾਈਆ ਜੀਓ। ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਘੜ ਘੜ ਰਵਿਆ ਅੰਤਰਜਾਮੀ। ਗੁਰਪੂਰੇ ਹਰ ਨਾਮ ਦਿਖਾ ਲਿਆ, ਹੋ ਸਤਿਗੁਰ ਬਿੱਟੋ ਸਦ ਵਾਰਿਆ ਜੀਓ। ਇੱਕ ਏਕੋ ਪਵਨ ਪਾਣੀ ਸਭ ਏਕਾ, ਸਭ ਏਕਾ ਜੋ ਸਵਾਈਆ। ਸਭ ਏਕਾ ਜੋਤ ਵਰਤੇ, ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆ। ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋ ਸਤਿਗੁਰ ਬਿੱਟੋ ਬਤਾਇਆ ਜੀਉ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਜੀਉ। ਮਾਝ ਮਹੱਲਾ ਪੰਜਵਾਂ। ਚੌਬ ਦੇ ਕਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ। ਬਿਲਪ ਕਰੇ ਚਾਤਰ ਕੀ ਨਿਆਂ, ਤਿਖਣ ਉੱਤੇ ਸ਼ਾਂਤ ਨਿਆ। ਬਿਨ ਦਰਸ਼ਨ ਸੰਤ ਪਿਆਰੇ ਜੀਉ। ਅਕੋਲੀ ਜੋ ਕੋਲ ਕਮਾਏ, ਗੁਰਦਰਸ਼ਨ ਸੰਤ ਪਿਆਰੇ ਜੀਓ। ਰਹਾ ਤੇਰਾ ਮੁਖ ਸੁਹਾਵਾ ਜੀਓ, ਤਨ ਸਹਿਜ ਤੁਨ ਬਾਣੀ। ਚਿਰਹੁਆ ਦੇਖੇ ਸਾਰੰਗ ਪਾਣੀ, ਤਨ ਸੋ ਦੇਸ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ। ਹੋਂ ਕੋਲੀ ਹੋਂ ਕੋਲ ਕਮਾਏ, ਗੁਰ ਸੱਜਣ ਮੀਤ ਮੁਰਾਰੇ ਜੀਓ। ਰਹਾਓ ਇਹ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ, ਹੁਣ ਕਦ ਮਿਲੀਏ ਪ੍ਰਤ ਭਗਵੰਤਾ। ਮੁਰੈ ਨ ਵਿਆਵੈ ਨੀਂਦ ਨ ਆਵੈ, ਬਿਨ ਦੇਖੇ ਗੁਰਦੁਰਬਾਰੇ ਜੀਓ। ਹੋਂ ਕੋਲੀ ਜੋ ਕੋਲ ਕਮਾਏ, ਤੇ ਸੱਚੇ ਗੁਰਦੁਰਬਾਰੇ ਜੀਓ। ਰਹਾਓ ਭਾਗੁਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਕਰਮੇ ਪਾਇਆ। ਸੇਵ ਕਰੀ ਪਲ ਚੱਸਾ ਨਾ ਵਿਛੁੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਹੋਂ ਕੋਲੀ ਜੋ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਰਹਾਓ ਰਾਗ ਮਾਝ ਮਹੱਲਾ ਪੰਜਵਾਂ। ਸਾਰਤ ਸੁਹਾਵੀ ਜੇ ਤੁਦ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ। ਤੂੰ ਰਿਦਾਸ ਸੋ ਰਿਦਾ ਸੁਹੇਲਾ, ਜਿਤ ਰਿਦੇ ਤੂੰ ਬੁੱਠਾ। ਸਮਨਾ ਕੇ ਦਤਾਰਾ ਜੀਓ, ਤੂੰ ਸਾਂਝਾ ਸਹਿਬ ਬਾਪ ਮਾਰਾ। ਨੌਂਦ ਤੇਰੇ ਖੁਟ ਭੰਡਾਰਾ, ਜਿਸ ਤੂੰ ਦੇ ਸੋ ਤਿਵਤੇ ਗਾਵੇ, ਸੋਈ ਭਗਤ ਮਾਰਾ ਜੀਓ। ਸਭ ਕੋ ਆਸੇ ਤੇਰੀ ਬੈਠਾ, ਕੜਕੜੇ ਅੰਤਰ ਤੂੰ ਹੈ ਬੁੱਠਾ। ਸਭੇ ਸਾਂਝੀ ਵਾਰਸ ਦਾਏਂ, ਤੂੰ ਕਿਸੇ ਨਾ ਦਿਸਹੇ ਬਾਰਾ ਜੀ। ਤੂੰ ਆਪੇ ਗੁਰਮੁਖ ਮੁਕਤ ਕਰਾਇਆ, ਤੂੰ ਆਪੇ ਮਨਮੁਖ ਜਨਮ ਪਵਾਇਆ। ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦੁਸਾਰਾ ਜੀਓ। ਤੂੰ ਆਪੇ ਮਨਮੁਖ ਜਨਮ ਪਵਾਵੇਂ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦੁਸਾਰਾ ਜੀਓ। ਮਾਝ ਮਹੱਲਾ ਪੰਜਵਾਂ। ਅਨਹਦ ਵਾਜੇ ਸਹਿ ਸੁਹੇਲਾ, ਸ਼ਬਦ ਅਨੰਦ ਕਰੇ ਸਦਕੇਲਾ। ਸਹਿਜ ਗੁਫਾ ਮੇ ਤਾੜੀ ਲਾਈ, ਆਸਣ ਵਿੱਚ ਸਵਾਰਿਆ ਜੀਓ। ਫਿਰ ਕਿਰ ਆਪਣੇ ਗ੍ਰਹਿ ਮੇ ਆਇਆ, ਫਿਰ ਖੇਰ ਆਪਣੇ ਗ੍ਰਹਿ ਮੇ ਆਇਆ। ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਗਾਇ ਰਹਿਆ ਸੰਤੋ। ਗੁਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪੇ ਨਿਰਵਾਣੀ ਆਪੇ ਭੋਗਾ।
ਆਪੇ ਤਖ਼ਤ ਬਹਿ ਸਜਣਾ ਸਭ ਚੁੱਕੀ ਕੂਕ ਪੁਕਾਰਿਆ ਜੀਉ। ਜੇ ਹਾ ਡਿੱਠਾ ਮੈਂ ਤੋਹੇ ਤੇਰੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਉ। ਮਾਜ ਮਹੱਲਾ ਪੰਜਵਾਂ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਨੰਦ ਬਨੋਜ ਤਿੱਤੇ ਕਰ ਸੋਹੇ, ਜੋ ਤਨ ਕੰਤ ਸਿੰਗਾਰੀ ਜੀਉ। ਸਾਗੁਣ ਬੰਤੀ ਸਾਵੜ ਭਾਗਣ, ਪੁੱਤਰ ਬੰਤੀ ਸੀਲਵੰਤ ਸੁਹਾਗਣ, ਰੂਪ ਵੰਸਾ ਸੁਗੜ ਵਿਚੱਖਣ, ਜੋ ਤਨ ਕੰਤ ਪਿਆਰੀ ਜੀਉ। ਚਾਰ ਵੰਤ ਸਾਹੀ ਪਰਦਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਸਾਕਲ ਬੰਤੀ ਸਾ ਸਵਰਾਈ, ਜੋ ਪਿਰਕੇ ਰੰਗ ਸੁਵਾਰੀ ਜੀਉ। ਮਹਿਮਾ ਤਿਸ ਕੀ ਕਹਿਣ ਨ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਤੇਰ ਸੁਹਾਗ ਵਰਗਾ ਮਿੰਗੂਚਰ, ਜਨ ਨਾਨਕ ਪ੍ਰੇਮ ਸਧਾਰੀ ਜੀਉ। ਮਾਜ ਮਹੱਲਾ ਪੰਜਵਾਂ, ਖੋਜਦ ਖੋਜਦ ਦਰਸ਼ਨ ਚਾਹੇ, ਪਾਤ ਪਾਤ ਬਨ ਬਨ ਬਨ ਅਵਗਾਹੇ, ਅਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ, ਜੀਉ ਆਣ ਮਿਲਾਵੇ ਜੀਉ। ਘੱਟ ਸ਼ਾਸਤਰ ਵਿੱਚ ਮੁਗਿਆਨਾ, ਪੂਜਾ ਤਿਲ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਅਨਮੈਂ ਸ਼ਾਂਤ ਨ ਆਵੇ ਜੀਉ। ਅਨਕ ਬਰਖ ਕੀਏ ਜਪ ਤਾਪਾ, ਕਮਨ ਕੀਆ ਧਰਤੀ ਪਰਮਾਤਾ, ਇੱਕ ਨਿਰਦੇ ਸ਼ਾਂਤ ਨਿਆਬੇ, ਜੋਗੀ ਬੌੜ ਬੌੜ ਉਠਤਾਵੇ ਜੀਉ। ਕਰ ਕਿਰਪਾ ਮੁਝ ਸਾਧ ਮਿਲਾਇਆ, ਮੰਤਨ ਸੀਤਲ ਤੀਰ ਜਪਾਇਆ, ਪ੍ਰਭਨਾਸੀ ਬਸਿਆ ਕਟ ਪੀਤਰ, ਹਰ ਮੰਗਲ ਨਾਨਕ ਗਾਵੇ ਜੀਉ। ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰ ਪਰ ਦੇਵ, ਅਗਮ ਗੋਚਰ ਲਖ ਪੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਉ। ਗੁਰਮੁਖ ਮਧਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਹੋਰ ਕਿਤੇ ਨਾ ਭਾਂਤੀ ਜੀਉ। ਨਿਰਾਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ, ਭਗਤ ਕਾਂਤੀ ਜੀਉ। ਮੋਗ ਦਰਸ਼ਨ ਬੇਅੰਤੇ ਪਾਰਾ, ਵੜ ਸਮਰਾਜ ਸਦਾ ਦਤਾਰਾ, ਗੁਰਮੁਖ ਨਾ ਜਪੀਏ ਤਿਤ ਤਰੀਏ, ਗਤ ਨਾਨਕ ਵੇਲੀ ਜਾਤੀ ਜੀਉ। ਮਾਜ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾ ਨਾਥਾ ਤੇਰਾ ਮਾਣਾ, ਸਭ ਕੁਝ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਉ। ਪਾਣੇ ਓਜਰ ਪਾਣੇ ਰਾਹ, ਪਾਣੇ ਹਰ ਗੁਣ ਗੁਰਮੁਖ ਗਵਾਹ, ਪਾਣੇ ਪਰਮ ਭਵੇ ਬਾਜੂਨੀ, ਸਭ ਕੁਝ ਤਿਸੇ ਰਜਾਈ ਜੀਉ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਝ ਤੇਰਾ ਪਾਣਾ, ਅਗਮ ਗੋਚਰ ਬੇਅੰਤ ਥਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ। ਖਾਕ ਸੰਤ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖ ਸਮਾਨਿਆ।

ਆਵੇ, ਨਾਨਕ ਮਿਲਣ ਸਿਪਾਹੀ ਜੀਉ, ਮਾਜ ਮੁਹੱਲਾ ਪੰਜਵਾਂ। ਦੁੱਖ ਤਰਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਬਿਤਾਵੇ, ਸਿਮਰਤ ਨਾਮ ਸਦਾ ਸੁਣੇਲਾ, ਜਿਸ ਦੇਵੇ ਦੀਨ ਦਿਆਲਾ ਜੀਉ, ਸਤਿਗੁਰ ਮੇਰਾ ਬੜ ਸਮਰੱਥਾ, ਜੀ ਸਮਾਰੀ ਤਾਂ ਸਭ ਦੁੱਖ ਲੁੱਥਾ, ਚਿੰਤਾ ਰੋ ਗਈ ਹੋਂ ਪੀੜਾ, ਆਪ ਕਰੇ ਪਤਪਾਲਾ ਜੀਉ, ਬਾਰਕ ਵਾਂਗੀ ਹੋਂ ਸਭ ਕੁਛ ਮੰਗਾਂ, ਦੇਂਦੇ ਟੋਟ ਨਾਹੀਂ ਪ੍ਰਭ ਰੰਗਾਂ, ਪੈਰੀ ਪੈ ਪੈ ਬਹੁਤ ਮਨਾਏ, ਦੀਨ ਦਿਆਲ ਗੋਪਾਲਾ ਜੀਉ, ਓਮ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਉ, ਮਾਜ ਮੁਹੱਲਾ ਪੰਜਵਾਂ। ਲਾਲ ਗੋਪਾਲ ਦਿਆਲ ਰੰਗੀਲੇ, ਗੈਰ ਰੰਗਵੀਰ ਬੇਅੰਤ ਗੋਬਿੰਦੇ, ਊਚ ਥਾ ਬੇਅੰਤ ਸੁਆਮੀ, ਸਿਮ ਸਿਮਰ ਹਉ ਜੀਵਾਂ ਜੀਉ, ਦੁੱਖ ਪੰਜਨ ਨਿਦਾਨ ਮੋਲੇ, ਨਿਰਭਉ ਨਿਰਵੈਰ ਅਥਾਹ ਤੋਲੇ, ਕਾਲ ਮੂਰਤ ਜੂਨੀ ਸੰਭੋ, ਸੋ ਮਨ ਸਿਮਰ ਠੰਡਾ ਥੀਵਾਂ ਜੀਉ, ਸਦਾ ਸੰਗੀ ਹਰ ਰੰਗ ਪਾਲਾ, ਊਚ ਨੀਚ ਕਰੈ ਪਰਤ ਪਾਲਾ, ਨਾਮ ਰਸਾਇਣ ਮਨ ਤਪਤਾਣ, ਗੁਰਮੁਖ ਅੰਮ੍ਰਿਤ ਪੀਵਾਂ ਜੀਉ, ਦੁੱਖ ਸੁੱਖ ਪਿਆਰੇ ਤੋਤੇ ਆਈ, ਇਸ ਸਮਤ ਗੁਰੂ ਤੇ ਪਾਈ, ਨਾਨਕ ਕੀ ਤਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪਰੀਵਾਂ ਜੀਉ, ਮਾਜ ਮੁਹੱਲਾ ਪੰਜਵਾਂ। ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖ ਤਰਿਆ, ਧਨ ਮੂਰਤ ਚਸੇ ਬਲ ਕੜੀਆਂ, ਧਨ ਸੋਹ ਸੰਜੋਗਾ ਜੀਉ, ਉਦਮ ਕਰਤਮਰ ਨਿਰਮਲ ਹੋਆ, ਹਰ ਮਾਰਗ ਚਲਤ ਪਰਮ ਸਗਲਾ ਖੋਇਆ, ਨਾਮ ਨਿਦਾਨ ਸਤਿਗੁਰੂ ਸੁਣਾਇਆ, ਮਿਟ ਗਿਆ ਸਗਲੇ ਰੋਗਾ ਜੀਉ, ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੈਂ ਆਪ ਵਖਾਣੀ, ਗੁਰ ਕਹਿਆ ਸਭ ਏਕੋ ਏਕੋ, ਔਰ ਨ ਕੋਈ ਹੋਏਗਾ ਜੀਉ, ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪੈਨਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸ਼ੇ, ਨੌ ਨਾਨਕ ਕਿੰਨੇ ਭੋਗਾ ਜੀਉ, ਮਾਜ ਮੁਹੱਲਾ ਪੰਜਵਾਂ। ਸਗਲ ਸੰਤਨ ਪੈ ਵਸਤਿਕ ਮੰਗੂ, ਕਰੂੰ ਬੇਨਤੀ ਮਾਨ ਤੇ ਆਗੂ, ਵਾਰ ਵਾਰ ਜਾਇ ਲਖਵਰੀਆ, ਦਿਓ ਸੰਤਨ ਕੀ ਧੂਰਾ ਜੀਉ, ਤੁਮ ਦਾਤੇ ਤੁਮ ਪੁਰਖ ਪਦਾਤੇ, ਤੁਮ ਸਮਰਾਜ ਸਦਾ ਸੁਖ ਦਾਤੇ, ਸਭ ਕੋ ਤੁਮ ਹੀ ਤੇ ਵਰਸਾਵੇ, ਅਵਸਰ ਕੋ ਕਰੋ ਹਮਾਰਾ ਪੂਰਾ ਜੀਉ, ਦਰਸ਼ਨ ਤੇਰੇ ਪਵਨ ਪਨੀਤਾ, ਆਤਮ ਗੜ ਬਿਖਮ ਤਿੰਨ ਹੀ ਤਿੰਨਾ ਹੀ ਜੀਤਾ, ਤੁਮ ਦਾਤੇ ਤੁਮ ਪੁਰਖ ਵਧਾਤੇ, ਤੁਮ ਜੇ ਵੜੇ ਉਹਨਾਂ ਸੂਰਾ ਜੀਓ, ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਬਿਨਸੀ ਇੱਕ ਬੁੱਧ ਭਾਗੀ, ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਓ, ਮਾਜ ਮੁਹੱਲਾ ਪੰਜਵਾਂ। ਵਿਸਰ ਨਾਹੀਂ ਇਹ ਵੜਦਾਤੇ, ਕਰ ਕਿਰਪਾ ਭਗਤਨ ਸਿੰਘ ਰਾਤੇ, ਦਿਨ ਸਰਣ ਜੋ ਤੋ ਦਿੱਤਿਆਈ, ਇਹੋ ਦਾਨ ਮੋਹੇ ਕਰਨਾ ਜੀਓ, ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਨੰਦ ਵਿਨੋਦ ਚੋਜ ਤਮਾਸ਼ੇ, ਤੁਧ ਪਾਵੇ ਸੋ ਹੋਣਾ ਜੀਓ, ਜਿਸਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਛੇ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ, ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀਂ, ਸੌ ਮਤ ਦੀਜੇ ਜਿਤ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਉੜ ਨਾਨਕ ਗੁਰ ਚਰਨਾ ਜੀਓ, ਮਾਜ ਮੁਹੱਲਾ ਪੰਜਵਾਂ। ਸਿਵ ਸਲਾਣ ਤੇਰਾ ਹੁਕਮ ਰਜਾਈ, ਸੋ ਗਿਆਨ ਤਾਣ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਓ ਪਾਵੇ, ਭਾਣੇ ਪੂਰ ਗਿਆਨਾ ਜੀਓ, ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰਾ ਮਨ ਭਾਵੈ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ, ਤੂੰ ਸੰਤਨ ਕੀ ਕਰੇ ਭਰਤ ਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਣਾ ਜੀਓ, ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਪਾਨੇ, ਤਿੰਨ ਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤਿਪਤ ਅਗਾਨਾ ਜੀਉ, ਮਾਜ ਮੁਹੱਲਾ ਪੰਜਵਾਂ। ਤੂੰ ਜਲਦ ਹਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖਹਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗਮਨ ਲੀਨਾ ਜੀਉ, ਜੋ ਬਾਰਕ ਪੀ ਖੀਰ ਰੰਘਾਵੇ, ਜੋ ਨਿਰਦਨ ਧਨ ਦੇਖ ਸੁਖ ਪਾਵੇ, ਤਿੱਖਾ ਬੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਹ ਮਨ ਭੀਨਾ ਜੀਉ, ਜਿਉ ਅਧਿਆਰੇ ਦੀਪ ਪ੍ਰਗਾਸਾ, ਭਰਤਾ ਚਿਤਬਤ ਪੂਰਨਿਆਸਾ, ਮਿਲ ਪ੍ਰਤਿਮ ਜਿਉ ਹੋਤ ਆਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜੀਉ, ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਉ, ਮਾਜ ਮੁਹੱਲਾ ਪੰਜਵਾਂ। ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਵਿਢਾਰਨ ਹਰੀਆ, ਅਵਰ ਸਾ

ਸਿੱਧ ਰਿੱਧ ਹਰ ਹਰ ਹਰ ਮੇਰੇ ਜਨ ਪਦਾਰਥ ਗੈਰ ਗੰਭੀਰੇ ਲਾ ਕੁੜ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਓ ਦਰਸ਼ਨ ਪੇਖਤ ਭੈ ਪਨੀਤਾ ਸਗਲੇ ਉਧਾਰੇ ਭਾਈ ਮੀਤਾ ਅਗਾਮੇ ਗੋਚ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ ਜਾਂ ਕੋ ਖੋਜੇ ਸਰਬਿ ਉਪਾਏ ਬੜਪਾਗੀ ਦਰਸ਼ਨ ਕੋ ਬਿਰਲਾ ਪਾਏ ਊਚ ਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦੇਖਾਏ ਜੀਓ ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੇ ਵਸੇਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਨ ਨਾਨਕ ਸਹਿ ਸਮਾਈ ਜੀਓ ਮਾਜ ਮਹੱਲਾ ਪੰਜਵਾਂ ਪਰਮ ਕਿਰਪਾ ਤੇ ਹਰ ਹਰ ਧਿਆਵੂ ਪ੍ਰਭ ਦਇਆ ਤੇ ਮੰਗਲ ਗਾਵੂ ਊਠ ਬੈਠ ਸੋਭਤ ਜਗ ਹਰ ਧਿਆਈਏ ਸਗਲ ਵਰਦਾ ਜੀਓ ਨਾਮ ਔਖਦ ਮੋਕੋ ਸਾਧੂ ਦੀਆ ਕਿਲਵੇ ਕਾਟੇ ਨਿਰਮਲ ਧੀਆ ਨੰਦ ਪਿਆ ਨਿਕਸੀ ਸਾ ਪੀਰਾ ਸਗਲ ਬਿਨਾ ਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰੇ ਪਿਆ ਮੇਰਾ ਪਿਆਰਾ ਸੋ ਮੁਕਤ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟ ਦੋ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਟਾਕ ਲਿਆ ਮੇਰੇ ਪੜਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਭਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੂ ਸੇਵੰਕੇ ਠਾਕਰ ਹੀ ਕਾ ਆਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਪਾਵੇ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਵਿਧ ਜਾਣੇ ਠਾਕਰ ਕੇ ਸੇਵਕ ਹਰ ਰੰਗ ਮਾਣੇ ਜੋ ਕੁਛ ਠਾਕਰ ਕਾ ਸੋ ਸੇਵਕ ਕਾ ਜੋ ਸੇਵਕ ਠਾਕਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪਹਿਰਾਇਆ ਬੋਰ ਨ ਲੇਖਾ ਪੂਛ ਬੁਲਾਇਆ ਅਤੇ ਸੇਵਕ ਕੇ ਨਾਨਕ ਕੁਰਬਾਨੀ ਸੋ ਗੈਰ ਗੰਭੀਰ ਗਾਹਰ ਜੀਓ ਮਾਜ ਮਹੱਲਾ ਪੰਜਵਾਂ ਸਭ ਕੁਛ ਕਰਮੇ ਬਾਹਰ ਨਾਹੀਂ ਬਾਹਰ ਟੋਲੇ ਸੋ ਭਰਮ ਭੁਲਾਹੀਂ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾੜ ਸੁਹੇਲਾ ਜੀਓ ਚਿਮਚਿਮ ਵਰਸੇ ਅੰਮ੍ਰਿਤ ਤਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁੱਖਾ ਹਰਿਆ ਸੁਮਤ ਪਾਏ ਨਾਮ ਤੈ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜੋ ਜਲੇ ਸਮਾਇਆ ਜੋ ਜੋਤੀ ਸੰਗ ਜੋਤ ਸਮਲਾਇਆ ਕਹੋ ਨਾਨਕ ਪ੍ਰਮ ਕਟੇ ਕਵਾੜਾ ਬੋੜ ਨਾ ਹੋਈਐ ਜਵਲਾ ਜੀਓ ਬਾਜ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੋਂ ਦਹਿਰਾ ਦੇ ਜੀਓ ਅਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਨਿਹਾਲੇ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭਲਾ ਦੇ ਜੀਓ ਸੇ ਵਡਭਾਗੀ ਜਿਨ ਤੁਮ ਜਾਣੇ ਸਭ ਕੇ ਮਧੇ ਅਲਿਪਤ ਨਿਰਵਾਣੇ ਸਾਧਕ ਸੰਗ ਉਨ ਪਹੁੰਚਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨਕੀ ਸਰਨ ਭਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਗਾਮੇ ਗਾਦੇ ਜੀਓ ਮਾਜ ਮੁਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੂਖਮ ਹੋਵਾ ਸਥੂਲੀ ਤੂੰ ਜਲ ਨੇ ਤੂੰ ਫੇਨ ਬੁੱਧ ਵਧਾ ਤੁਸ ਬਿਨੇ ਅਵਨਾ ਭਾਲੀਏ ਜੀਓ ਤੂੰ ਸੂਤ ਮਣੀਏ ਵੀ ਤੂੰ ਹੀ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮੱਧ ਅੰਤ ਪ੍ਰਭ ਸੋਈ ਅਵਨ ਕੋਈ ਦਿਖਾਲੇ ਜੀਓ ਤੇ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਗੁਣ ਰਸੀਆ ਰੰਗਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਓ ਤੂੰ ਠਾਕੁਰ ਸੇਵਕ ਫੁਨ ਪਾਪੇ ਤੂੰ ਗੁਪਤ ਪਰ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਏ ਜੀਓ ਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਬਖਾਣੀ ਗੁਰਪ੍ਰਸਾਦ ਕਿਨ ਵੇਲੇ ਜਾਣੀ ਧਨ ਸੁਬੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਣਾ ਜੀਓ ਸੇ ਨੇਤਰ ਪ੍ਰਵਾਣ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋਂ ਬਲ ਤਿਨ ਸੰਗ ਪਛਾਣਾ ਜੀਓ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਦਾਰੇ ਕਿਲਵ ਕਾਢ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋ ਕਰ ਜੋੜੇ ਬਿਨੋ ਕਰੀ ਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੇ ਨਾਨਕ ਪ੍ਰਭ ਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮੁਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੂਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦਗਦੂਰ ਪੁਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਲ ਥਲ ਨੀਰ ਪਰੇ ਸਰ ਸੁਭਰ ਬਿਲ ਬਿਰਥਾ ਕੋਈ ਨਾ ਜਾਏ ਜੀਓ ਦਇਆ ਤਾਰ

ਜਨ ਸਗਲੇ ਪਰਤਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤਿਪਤ ਅਗਾਏ ਜੀਓ ਵਣ ਤਿੰਨ ਤ੍ਰੈਪਣ ਕੀ ਤੁਨ ਹਰਿਆ ਕਰਨ ਹਾਰ ਖਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਮਾਝ ਮੁਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਨ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਪਾਉ ਕਿਹਾ ਕਾੜਾ ਜੀਓ ਤੂੰ ਮੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਔਰ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜਾਂ ਸਭ ਤੁਧ ਪਾਏ ਜਿੱਥੇ ਪਾਣਾ ਤਿੱਤਰ ਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕਿਸੇ ਅਸਾੜਾ ਜੀਓ ਨਾਮ ਤੇ ਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੇ ਵੱਜੀ ਵਜਾਈ ਨਾਨਕ ਜਿਤਾ ਬਿਖਾੜਾ ਜੀਓ ਮਾਝ ਮੁਹੱਲਾ ਪੰਜਵਾਂ ਜੀ ਪ੍ਰਮ ਪ੍ਰਮ ਨੇ ਅਧਾਰਾ ਭਗਤ ਜਿਵੇਂ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਤਿਹਾਏ ਤੈ ਸੁਖ ਪਾਇਆ ਜੀਓ ਮਨ ਸਾ ਧਾਰ ਜੋ ਕਰਤੇ ਆਵੇ ਸਾਧ ਸੰਗ ਜਨਮ ਮਰਨ ਮਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਗੁਰਦਰਸਾਇਆ ਜੀਓ ਅਗਮ ਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਤਿਆਵੇ ਗਿਆਨੀ ਖੁਦੀ ਮਿੱਟੀ ਚੂਕਾ ਪੋਲਾ ਵਹਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਓ ਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨੌ ਨਾਨਕ ਕਰ ਮੈਂ ਆਇਆ ਜੀਓ ਮਾਝ ਮੁਹੱਲਾ ਪੰਜਵਾਂ ਸੁਣ ਸੁਰ ਜੀ ਮੈਂ ਸੋਏ ਤੁਮਾਰੀ ਤੂੰ ਪੀ ਤੁਮ ਠਾਕੁਰ ਤੁਪਾਰੀ ਤੁਮਰੇ ਕਰਤਵ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵੰਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ ਪੇਟ ਸੰਗ ਸਾਧ ਸੰਤਨ ਕੇ ਸਦਾ ਜਪੂੰ ਦਿਆਲਾ ਜੀਓ ਪ੍ਰਭ ਆਪਣਾ ਸਾਧ ਸਾਧ ਸੁਮਾਰੂੰ ਇਹ ਮਤ ਗੁਰ ਪ੍ਰਸਾਦ ਮੈਂ ਤਾਰੂੰ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਾਇਆ ਪਰਤ ਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਓ ਮਾਝ ਮੁਹੱਲਾ ਪੰਜਵਾਂ ਹੁਕਮ ਵਰਸਣ ਲਾਗੇ ਮੇਹਾ ਸਾਜਨ ਸਨ ਮਿਲ ਨਾਮ ਜਪੇ ਹੋ ਸੀਤ ਸਿਆਂ ਸਹਿ ਸੁਖ ਪਾਇਆ ਠਾਂਡ ਪਾਏ ਪ੍ਰਵਿਆਪੇ ਜੀਓ ਸਭ ਕੁਛ ਬਹੁਤੋਂ ਬਹੁਤੋਂ ਪਾਇਆ ਕਰ ਕਿਰਪਾ ਪ੍ਰਸਗਲ ਰਜਾਇਆ ਦਾਤ ਕਰੋ ਮੇਰੇ ਦਾਤਾ ਰਾਜੇ ਜਨ ਸਭ ਧਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਸਦਾ ਤਿਆਈ ਜਨ ਮਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪਾ ਜੀ ਸੰਤਾਪੇ ਜੀਓ ਸਾਸ ਸਾਸ ਨਾਨਕ ਸਲਾਹੇ ਸਿਮਰਤ ਨਾਮ ਕਾਟੇ ਸਫਾਹੇ ਪੂਰਨ ਆਸ ਕਰੀ ਖਿਨ ਪਿੱਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਝ ਮੁਹੱਲਾ ਪੰਜਵਾਂ ਆਓ ਸਾਜਣ ਸੰਤ ਮੀਤ ਪਿਆਰੇ ਮਿਲ ਗਾਵੋ ਗੁਣ ਅਗਾਮੀ ਅਪਾਰੇ ਗਾਵਤ ਸੁਣ ਸਭੇ ਹੀ ਮੁਕਤੇ ਸੋ ਤਿਆਈਏ ਜਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚਿੰਦੇ ਸਹੀ ਫਲ ਪਾਵੇਂ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਚਕ ਸਭ ਸਾ ਕਿਛ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਏ ਸਭ ਪਉ ਬਿਨਸੇ ਹਰ ਹਰ ਤਿਆਈਏ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰ ਸਗਲੇ ਥੀਏ ਜੀਓ ਆਏ ਪਿਆ ਤੇਰੀ ਸ਼ਰਨਾਏ ਜੋ ਪਾਵੇ ਤੂੰ ਲਹਿ ਮਲਾਈ ਆਏ ਪਿਆ ਤੇਰੀ ਸ਼ਰਨਾਈ ਜੇ ਪਾਵੇ ਤੂੰ ਲਹਿ ਮਲਾਈ ਕਰ ਕਿਰਪਾ ਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਝ ਮੁਹੱਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੇ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਅਜੰਤ ਪਰਤ ਪਾਰੇ ਜੀ ਜੀਓ ਬਾਰਕ ਮਾਤਾ ਸੰਮਾਰੇ ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇ ਸਗਲ ਆਹਾਰੇ ਜੀਓ ਜਲ ਥਲ ਪੂਰ ਰਿਹਾ ਮਿਹਰਬਾਨਾ ਸਤ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨ ਸਤੇ ਸਦਾ ਤਿਆਈ ਜੇ ਖਿਨ ਮੈਂ ਸਗਲੇ ਉਦਾਰੇ ਜੀਓ ਰਾਖ ਲੀਏ ਸਗਲੇ ਪ੍ਰਵਿਆਪੇ ਉਤਰ ਗਏ ਸਭ ਸੁਖ ਸੰਤਾਪੇ ਨਾਮ ਜਪਤ ਮੰਤਨ ਹਰਿਆਵਲ ਪ੍ਰਭ ਨਾਨਕ ਨਦ ਨਿਹਾਰੇ ਜੀਓ ਮਾਝ ਮੁਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਚ ਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਆਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨ ਲਾਏ ਸਾਗਤ ਸੰਗ ਵਿਕਰਮ ਕਮਾਏ ਦੁਰਲੱਭ ਦੇ ਖੋਈ ਅਗਿਆਨੀ ਜੁੜ ਆਪਣੀ ਆਪ ਪੌੜੀ ਜੀ ਤੇਰੀ ਸਰ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਕਿਰਪਾਲਾ
ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਨ ਰਾਖੋ ਸਰਮ ਅਸਾੜੀ ਜੀਓ ਮਾਜ ਮਹੱਲਾ ਪੰਜਵਾਂ। ਚਰਨ ਠਾਕਰ ਕਿਰ ਦਿਸ ਮਾਣੇ, ਕੱਲ ਕਲੇਸ਼ ਦੂਰ ਪਿਆਣੇ, ਸ਼ਾਂਤ ਸੁਖ ਸਹਿਜ ਤੁਨੇ ਉਪਜੀ, ਸਾਧੂ ਸੰਗ ਨਿਵਾਸਾ ਜੀਓ, ਲਾਗੇ ਪ੍ਰੀਤ ਨ ਟੂਟੇ ਮੂਲੇ, ਹਰ ਅੰਤਰ ਬਾਹਰ ਰਹਿਆ ਭਰਪੂਰੇ, ਸਿਮਰ ਸਿਮਰ ਸਿਮਰ ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਓ। ਅੰਮ੍ਰਿਤ ਵਰਖੇ ਅਨਹਦ ਬਾਣੀ, ਮੰਤਰ ਨਿਰੰਤਰ ਸ਼ਾਦ ਸਮਾਣੀ, ਤਿਪਤ ਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ, ਜਿਸ ਕਾ ਸਤਿ ਅੰਤੇ ਫਲ ਪਾਇਆ, ਕਰ ਕਿਰਪਾ ਪ੍ਰਸੰਗ ਮਿਲਾਇਆ, ਆਵਣ ਜਾਣ ਰਹੇ ਬੜਭਾਗੀ, ਨਾਨਕ ਪੂਰਨ ਆਸਾ ਜੀਓ। ਮਾਝ ਮਹੱਲਾ ਪੰਜਵਾਂ। ਮੀਂਹ ਪਿਆ ਪਰਮੇਸ਼ੁਰ ਪਾਇਆ, ਜੀ ਜਨ ਸਭ ਸੁਖੀ ਵਸਾਇਆ, ਗਿਆ ਕਲੇਸ਼ ਪਿਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ। ਜਿਸ ਕੇ ਸੇ ਤਿੰਨ ਹੀ ਪ੍ਰਤਪਾਰੇ, ਪਾਰ ਬ੍ਰਹਮ ਪਰ ਭੈ ਰਖਵਾਰੇ, ਸੁਣੀ ਬਿਨਾਤੀ ਠਾਕੁਰ ਮੇਰੇ, ਪੂਰਨ ਹੋਈ ਕਾਲਾ ਜੀਓ। ਸਰਬ ਜੀਆਂ ਕੋ ਦੇਵਨਹਾਰਾ, ਗੁਰਪ੍ਰਸਾਦੀ ਨਦਰ ਨਿਹਾਰਾ, ਜਲ ਥਲ ਮੈਲੇ ਸਭ ਤਿਰਤਾਣੇ, ਸਾਧੂ ਚਰਨ ਪਖਾਲੀ ਜੀਓ। ਮਨ ਕੀ ਇੱਛ ਪੰਜਾਬ ਨੂੰ ਹਾਰਾ, ਸਦਾ ਸਦਾ ਜਾਈ ਬਲਿਹਾਰਾ, ਨਾਨਕ ਦਾਨ ਕੀਆ ਦੁੱਖ ਪੰਜਨ, ਰੱਤੇ ਰੰਗ ਸਾਲੀ ਜੀਓ। ਮਾਝ ਮਹੱਲਾ ਪੰਜਵਾਂ। ਮੰਤਨ ਤੇਰਾ ਧਨਵੀ ਤੇਰਾ, ਤੂੰ ਠਾਕੁਰ ਸਵਾਮੀ ਪਰਮੇਰਾ, ਜੀਉ ਪਿੰਡ ਸਭ ਰਾਸਤ ਮਾਰੀ, ਤੇਰਾ ਜੋਰ ਗੋਪਾਲਾ ਜੀਓ। ਸਦਾ ਸਦਾ ਤੂੰ ਹੀ ਸੁਖਦਾਈ, ਨਿਮ ਨਿਮ ਲਾਗਾਂ ਤੇਰੀ ਪਾਈ, ਕਾਰ ਕਮਾਵਾਂ ਜੇ ਤੁਦ ਪਾਵਾਂ, ਜਾਂ ਤੂੰ ਦੇਹ ਦਿਆਲਾ ਜੀਓ। ਪ੍ਰਭ ਤੁਮ ਤੇ ਲੈਣਾ, ਤੂੰ ਮੇਰਾ ਗਹਿਣਾ, ਜੋ ਤੂੰ ਦੇ ਸੋਈ ਸੁਖ ਸਹਿਣਾ, ਜਿੱਥੇ ਰੱਖੇ ਵਿਕੁੰਠ ਤਖਾਇ, ਅਤੇ ਥਾਈ ਤੂੰ ਸਵਨਾ ਕੇ ਪਤਪਾਲਾ ਜੀਓ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਡ ਪੈ ਤੇਰੇ ਗੁਣ ਗਾਇਆ, ਸਗਨ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਮਾਝ ਮਹੱਲਾ ਪੰਜਵਾਂ। ਪਾਰ ਬ੍ਰਹਮ ਪਰ ਮੇਘ ਬਿਠਾਇਆ, ਜਲ ਥਲ ਮਈਲ ਦੇ ਤਰਸਾਇਆ, ਸ਼ਾਂਤ ਪਈ ਬੂਜੀ ਸਭ ਤਿਸ਼ਨਾ, ਆਨੰਦ ਪਿਆ ਸਭ ਠਾਈ ਜੀਓ। ਸੁਖਦਾਤਾ ਸੁਖਦਾਤਾ ਦੁੱਖ ਦੁੱਖ ਭੰਜਣ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ, ਆਪਣੇ ਕੀਤੇ ਨੂੰ ਆਪ ਪ੍ਰਤਪਾਲੇ, ਪੈ ਪੈਰੀ ਤਿਸੇ ਮਨਾਈ ਜੀਓ। ਜਾਂ ਕੀ ਸਰਨ ਪਿਆ ਗਤ ਪਾਈਏ, ਸਾ ਸਾ ਹਰ ਨਾਮ 'ਤੇ ਆਈਏ, ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਸਭ ਤਿਸੇ ਕੀ ਆ ਸਾਈ, ਤਿਸ ਸਭ ਤਿਸੇ ਕੀ ਆ ਜਾਈ ਜੀਓ। ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸਦਾ ਸਾਹਿਬ ਗੁਣੀ ਗਹੇਰਾ, ਨਾਨਕ ਦਾਸ ਕਹਿ ਬੇਨਾਤੀ, ਆੜ ਪੈ ਤੂੰ ਧਿਆਈ ਜੀਓ। ਮਾਝ ਮਹੱਲਾ ਪੰਜਵਾਂ। ਸਭੇ ਸੁਖ ਪਏ ਪ੍ਰਭ ਤੁੱਠੇ, ਗੁਰਪੂਰੇ ਕੇ ਚਰਨ ਮਨ ਉੱਠੇ, ਸਹਿ ਸਮਾਧ ਲੱਗੀ ਲਵੇ ਅੰਤਰ, ਸੋਰਾ ਸੋਈ ਜਾਣੇ ਜੀਓ। ਅਗਾਮ ਗੋਚਰ ਸਾਹਿਬ ਮੇਰਾ, ਘਟਘਟ ਅੰਤ ਵਰਤੇ ਨੇਰਾ, ਸਦਾ ਲਿਪਤ ਜੀ ਕਾ ਜੀਆਂ ਕਾ ਦਾਤਾ, ਕੋ ਬਿਰਲਾ ਆਪ ਪਛਾਣੇ ਜੀਓ। ਪਰ ਮਿਲਣ ਪ੍ਰਭ ਮਿਲੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤਪਤਾਸੇ, ਨੰਦ ਖਸਮ ਕਹਿ ਭਾਣੇ ਜੀਓ। ਹੱਥੀ ਦਿੱਤੀ ਪ੍ਰਭ ਦੇਵਨ ਹਾਰੇ, ਜਨ ਮਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਮਾਇਆ ਮਨ ਮਹੱਲਾ ਪੰਜਵਾਂ। ਕੀਨੀ ਦਇਆ ਗੋਪਾਲਕ ਸਾਈਂ, ਗੁਰ ਕੇ ਚਰਨ ਵਸੇ ਮਨ ਮਾਹੀਂ, ਅੰਗੀਕਾਰ ਕੀਆ ਤਿਨ ਕਰਤੇ ਦੁੱਖ ਕਾ ਡੇਰਾ ਢਾਇਆ ਜੀਓ। ਮੰਤਨ ਵਸਿਆ ਸੱਚਾ ਸੋਈ, ਬਿਖੜਾ ਥਾਨ ਨਾ ਦਿਸੇ ਕੋਈ, ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸੁਆਮੀ ਆਇਆ ਜੀਓ। ਜੋ ਕੁਝ ਕਰੇ ਸੋ ਆਪੇ ਆਪੇ, ਬੁੱਧ ਸਿਆਣੂ ਕਿਛੂ ਨਾ ਜਾਪੇ, ਆਪਣਿਆਂ ਸੰਤਾਂ ਨੂੰ ਆਪ ਸਹਾਏ, ਪਰਮ ਭੁਲਾਵਾ ਲਾਇਆ ਜੀਓ। ਚਰਨ ਕਮਲ ਜਨ ਕਾ ਆਧਾਰੋ, ਆੜ ਪੈ ਰਾਮ ਨਾਮ ਵਪਾਰੋ, ਸਹਿਜ ਆਨੰਦ ਗਾਵੇ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਮਾਝ ਮਹੱਲਾ ਪੰਜਵਾਂ। ਸੋ ਸੱਚ ਮੰਦਰ ਜਿਤ ਸੱਚ 'ਤੇ ਆਈਏ, ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਏ, ਸਤ ਤਰਤ ਸੁਹਾਵੇ ਜਿਤ ਵਸੇ ਹਰ ਜਨ, ਸੱਚੇ ਨਾਮ ਬਿਟੋ ਕੁਰਬਾਣੋ ਜੀ। ਸੱਚ ਵਡਾਈ ਕੀਮ ਨ ਪਾਈ, ਕੁਦਰਤ ਕਰਮ ਨ ਕਹਿਣਾ ਜਾਈ, ਤੈ ਤੈ ਜੀਵੇ ਜਨ ਤੇਰੇ, ਸਤ ਸ਼ਬਦ ਮਨ ਭਾਣੋ ਜੀਓ। ਸੱਚ ਸਲੰਡ ਵਟ ਭਾਗੀ ਪਾਈਏ, ਗੁਰਪ੍ਰਸਾਦੀ ਹਰ ਗੁਣ ਗਾਈਏ, ਰੰਗ ਰਤੇ ਤੇਰੇ ਤਦ ਪਾਵੇ, ਸੱਚ ਨਾਮ ਨਿਸ਼ਾਨੋ ਜੀਓ। ਸੱਚੇ ਅੰਤ ਨ ਜਾਣੇ ਕੋਈ, ਥਾਨ ਥਰੰਤਰ ਸੱਚਾ ਸੋਈ, ਨਾਨਕ ਸੱਚ ਤੇ ਆਈਏ ਸਦ ਹੀ, ਅੰਤਰ ਜਾਮੀ ਜਾਣੋ ਜੀਓ। ਮਾਝ ਮਹੱਲਾ ਪੰਜਵਾਂ।
ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਬਰਤ ਸਾਥੇ ਥਾਈ ਜੀਉ ਸਿਮਰਤ ਨਾਮ ਦੋਖ ਸਬਲਾਥੇ ਅੰਤਰ ਬਾਰ ਹਰ ਪ੍ਰਭ ਸਾਥੇ ਪੈ ਪਵ ਪਰਮ ਖੋਇਆ ਗੁਰ ਪੂਰੇ ਦੇਖਾਂ ਸਭਨੀ ਜਾਈ ਜੀਉ ਪਵ ਸਮਰੱਥ ਵੜੂ ਚ ਪਾਰਾ ਨੌ ਦਿਨ ਨਾਮ ਪਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵਿਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚੇ ਜਾਚੇ ਸਾਦਰ ਵਾਲਾ ਦੇ ਦਾਨ ਨਾਨਕ ਜਨ ਮੰਗੇ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤਦੁਰ ਨਵਨ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੈ ਸੁਆਮੀ ਪਾਰ ਬ੍ਰਹਮ ਪ੍ਰਵੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਉ ਨਾਮ ਅਵਖਤ ਜਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲਿਆ ਹੈ ਕਾਰੀ ਜੀਉ ਦਿਸ਼ ਤਾਰ ਆਪਣਾ ਦਾਸ ਵਾਰਿਆ ਘਟਕ ਜੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵਿਣ ਹੋਰ ਦੂਜਾ ਨਾਹੀ ਬਾਬਾ ਨਾਨਕ ਏ ਮਤ ਸਾਰੀ ਜੀਉ ਮਾਜ ਮਹੱਲਾ ਪੰਜਵਾਂ ਮੰਤਰ ਰੱਤਾ ਰਾਮ ਪਿਆਰੇ ਸਰਬਸ ਦੀਜੇ ਆਪਣਾ ਵਾਰੇ ਆਠ ਪਹਿਰ ਗੋਬਿੰਦ ਗੁਣ ਗਾਈਏ ਬਿਸਨ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਤਸੰਗ ਵਿਚਾਰਾ ਸਾਧੂ ਸੰਗ ਤਰੀ ਜੇ ਸਾਗਰ ਠਾ ਸਾਗਰ ਕਟੀਏ ਜਮਕੀ ਫਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਦ ਜਬ ਲਾਖੇ ਪੇਵਾ ਕਾਮ ਕ੍ਰੋਧ ਕਿਲਵੇ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰਿੰਗ ਪਾਣੀ ਨਾਨਕ ਨਾਮ ਵਸਿਆ ਜਿਹਦੇ ਅੰਤਰ ਪ੍ਰਵਾਨ ਗ੍ਰਿਸ ਉਦਾਸਾ ਜੀਉ ਮਾਜ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸਤਸੰਗ ਮਿਲ ਹਰ ਹਰ ਜਪੀਏ ਬਿਨਸੇ ਆਲ ਸਰੋਗਾ ਜੀਉ ਜਾ ਕੇ ਗ੍ਰਹਿ ਨਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਸਵਨਾ ਗੱਲਾਂ ਜੋਗਾ ਜੀਉ ਕਿਨਮੇ ਥਾਪ ਥਾਪਨ ਹਾਰਾ ਆਪ ਇਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਜੋਗਾ ਜੀਉ ਅੰਚਲ ਲਾਏ ਸਭ ਸਿਸ਼ਟ ਤਰਾਏ ਆਪਣਾ ਨਾਉ ਆਪ ਜਪਾਈ ਗੁਰਬੋਹਦ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਭ ਭਲੀ ਜਾਏ ਸੋਈ ਸਿਆਣਾ ਸੋ ਪਦਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਉ ਸਭ ਪਰੋਈ ਇੱਕ ਧਾਗੈ ਜਿਸ ਲਾਏ ਲਏ ਸੋ ਚਰਨੀ ਲਾਗੇ ਊਂਦ ਕਵਲ ਜਿਸ ਹੋਏ ਪ੍ਰਗਾਸਾ ਤਿਨ ਸਰਵ ਨਿਰੰਜਨ ਡੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹਉਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਭਰਮ ਪਉ ਢੀ ਧੀ ਧੀਠਾ ਜੀਉ ਮਾਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗ ਤਿਸਕੋ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਸ਼ਚਲ ਕਹਿਣਾ ਪੇਮ ਭਗਤ ਜਿਸਕੇ ਮਨ ਲਾਗੀ ਗੁਣ ਗਾਵੇ ਅੰਦਰ ਨਿਤ ਜਾਗੀ ਬਾਂ ਪਕੜ ਤੇ ਸੁਆਮੀ ਮੇਲੇ ਜਿਸਕੇ ਮਸਤਕ ਲੈਣਾ ਚਰਨ ਕਮਲ ਭਗਤਾਂ ਮਨ ਬੂਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਿਨ੍ਹਾਂ ਕੀ ਧੂੜ ਨਿਧ ਵਾਂਛੇ ਨਾਮ ਸੱਚੇ ਕਾ ਗਹਿਣਾ ਉਠਦ ਬੈਠ ਹਰ ਹਰ ਗਾਈਏ ਜਿਸ ਸਿਮਰਤ ਵਰ ਨਿਚਲ ਪਾਈਏ ਨਾਨਕ ਪ੍ਰਭੂ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਪਹਿਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਛਮਦਰ ਗਾਏ ਹੁਕਮ ਸਵਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੋ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਓ ਨਾ ਕੋ ਮੇਰਾ ਹੋ ਕਿਸ ਕੇਰਾ ਸਾਚਾ ਠਾਕੁਰ ਤੈਬਣ ਮੇਰਾ ਹੋ ਮੈਂ ਕਰ ਕਰ ਜਾਏ ਕਣੇਰੀ ਕਰ ਅਵਗਣ ਪੁੱਛੋ ਤਾਵਣਿਆ ਹੁਕਮ ਛਾਣੇ ਸੋ ਹਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਣੇ ਸਭਨਾ ਕਾਦਰ ਲਿਖੇ ਸੱਚੇ ਛੂਟ ਨਾਮ ਸੁਹਾਵਣਿਆ ਮਨ ਭੂਲਾ ਠੌਰ ਨ ਪਾਏ ਜਮਦਰ ਬੱਦਾ ਚੋਟਾਂ ਖਾਏ
ਬਿਨਾਂ ਵੇ ਕੋ ਸੰਗ ਨ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਗਤ ਕੂੜੇ ਸੱਚ ਨ ਪਾਵੇ ਦੁਬਦਾ ਬੰਦਾ ਆਵੇ ਜਾਵੇ ਲਿਖਿਆ ਲੇਖਨ ਬੇਟੇ ਕੋਈ ਗੁਰਮੁਖ ਮੁਕਤ ਕਰਾਵਣਿਆ ਪੇਈ ਰੇ ਪਰ ਜਾਤੋ ਨਾਹੀ ਝੂਠ ਵਛੁਨੀ ਰੋਵੇ ਤਾਹੀ ਅਵਗਣ ਮੁੱਠੀ ਮਹਿਲ ਨ ਪਾਏ ਅਵਗਣ ਗੁਣ ਬਖਸ਼ਾਵਣਿਆ ਪੇਈ ਰੇ ਜਨ ਜਾਤਾ ਪਿਆਰਾ ਗੁਰਮੁਖ ਬੂਝੇ ਤੱਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਝੇ ਕਤ ਕਹਾਵੇ ਸੱਚੇ ਠਾਕੁਰ ਸਾਚੂ ਪਾਵੇ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੋ ਵਾਰੀ ਸਤਿਗੁਰ ਕੇ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਵਾ ਜੇ ਅੰਦਰ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਨ ਉਪਾਏ ਧਾਵਤ ਰਾਖੇ ਠਾਕੁਰ ਹਾਏ ਗੁਰ ਕੀ ਬਾਣੀ ਅੰਦਨ ਗਾਵੇ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨਾ ਦਰਵਾਜੇ ਦਸਵੇਂ ਮੁਕਤਾਨ ਹਰ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਨ ਸਦਾ ਰਹੇ ਰੰਗਰਾਤਾ ਦਰ ਸੱਚੇ ਸੋ ਪਾ ਬਣਿਆ ਦਰ ਸੱਚੇ ਸੋਜੀ ਪਾ ਬਣਿਆ ਪਾਪੁਨ ਕੀ ਸਾਰ ਨ ਜਾਣੀ ਦੂਜੇ ਲਾਗੀ ਭਰਮ ਪੁਲਾਣੀ ਅਗਿਆਨੀ ਅੰਦਾ ਮਗਨ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਹੁੰਦਿਆ ਰੱਬ ਅਜਰ ਕਪਾਟ ਖੁਲਾ ਬਣਿਆ ਹਉਮੈ ਮਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮੰਡਨ ਮਿਲਣ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਨਾ ਸਭ ਤੁਦੇ ਤਾਹੀ ਜਿਸ ਬਖਸ਼ੇ ਤਿਸ ਦੇ ਵਡਿਆਏ ਨਾਨਕ ਨਾਮ ਤੇ ਹੈ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਗਮਿ ਅਪਾਰਾ ਤੇ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੋ ਵਾਰੀ ਹਰ ਕਾ ਨਹਾ ਮਨ ਵਸਾਵਣਿਆ ਜੋ ਸਚ ਲਾਗੇ ਸੇ ਅੰਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਆਪ ਸੁਣੇ ਤੈਂ ਆਪੇ ਵੇਖੇ ਜਿਸ ਨੂੰ ਨਦ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੂਰਵ ਲਿਖਿਆ ਨਾ ਮੇਟਣਾ ਜਾ ਪੂਰਵ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇਵੜ ਪਾਗੀ ਪੂਰੇ ਕਰਮ ਮਿਲਾ ਬਣਿਆ ਪੇਹੀੜੇ ਤਨੇ ਅੰਦਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਅੰਦਨ ਸਦਾ ਫਿਰੇ ਬਿਲ ਲਾਂਦੇ ਬਿਨ ਪਿਰ ਨੀਂਦ ਨ ਪਾਵਣਿਆ ਪੇਹੀੜੇ ਸੁਖ ਜਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਸੇ ਸੁਹਾਵੀ ਸਦਾ ਪਿਰ ਰਾਵੇ ਸੱਚ ਸ਼ਿੰਗਾਰ ਬਣਾ ਬਣਿਆ ਲੱਖ ਚੁਰਾਸੀ ਜੀ ਉਪਾਏ ਜਿਸ ਨੂੰ ਨਦ ਕਰੇ ਤਿਸ ਗੁਰੂ ਮਲਾਏ ਕਿਲਵ ਕਾਢ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਧਿਆ ਕਿਨ ਦੀਏ ਸੁੱਖ ਨਾਹੀ ਪੁਨ ਦੂਏ ਧੀਏ ਆਪੇ ਬਖਸ਼ ਲੈ ਪ੍ਰਭ ਸਾਚਾ ਆਪੇ ਬਖਸ਼ ਮਲਾ ਬਣਿਆ ਆਪ ਕਰੇ ਤੈਂ ਆਪ ਕਰਾਇਆ ਪੂਰੇ ਗੁਰ ਕੇ ਸ਼ਬਦ ਮਲਾਏ ਆਪ ਕਰੇ ਤੂੰ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨ ਮਿਲ ਨਾਨਕ ਨਾ ਮਿਲੇ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਝ ਮਹੱਲਾ ਤੀਜਾ ਇੱਕੋ ਆ ਫਿਰੇ ਪ੍ਰਸੰਨਾ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ ਤਿਸ਼ਨਾ ਤਜ ਗੁਰਮਤ ਮਨ ਇੱਕ ਦਿਗ ਕਰ ਆਇਆ ਸੱਚੇ ਰੰਗ ਰਗਾ ਬਣਿਆ ਰਹਾਉ ਇਹ ਜਗ ਪੂਲਾ ਤਿਸ਼ਨਾ ਤਜ ਸਹਿ ਸੁਖ ਪਾਇਆ ਇੱਕੋ ਮਨ ਵਸਾ ਬਣਿਆ ਹਉ ਵਾਰੀ ਜੋ ਵਾਰੀ ਇੱਕ ਸਿਉ ਸੱਚ ਚਿੱਤ ਲਾ ਬਣਿਆ ਗੁਰਮਤੀ ਮਨ ਇਕਤ ਕਰ ਆਇਆ ਸੱਚੇ ਰੰਗ ਰਗਾ ਬਣਿਆ ਰਹਾਉ ਇਹ ਜਗ ਭੂਲਾ ਤੈਂ ਆਪ ਲਾਇਆ ਇੱਕ ਵਸਾ ਦੂਜੇ ਲੋਪਾਇਆ ਅੰਦਨ ਸਦਾ ਫਿਰੇ ਪ੍ਰਮ ਭੂਲਾ ਬਿਨ ਨਾਮੇ ਦੁੱਖ ਪਾਵਣਿਆ ਜੋ ਰੰਗਰਾਤੇ ਕਰਮ ਵਿਦਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸ ਨੂੰ ਆਪ ਦੇ ਵਡਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਾਹੀ ਜੰਪਰ ਬੰਦਾ ਦੁੱਖ ਸਹਾਈ ਅੰਨਾ ਬੋਲਾ ਕਿਸ ਨਦਰ ਨੇ ਆਵੇ ਮਨ ਮੁਖ ਪਾਪ ਚਾ ਪਾਪ ਪਚਾਵਣਿਆ ਇੱਕ ਰੰਗਰਾਤੇ ਜੋ ਤੁਦੇ ਆਪ ਲਿਵ ਲਾਏ ਪਾਏ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪੁਜਾਵਣਿਆ ਹਰ ਜੋ ਤੇਰੀ ਸਦਾ ਸ਼ਰਨਾਈ ਆਪੇ ਬਖਸ਼ੇ ਦੇ ਵਡਿਆਈ ਜਮ ਕਾ ਤਿਸ ਨੇੜ ਨੇ ਆਵੇ ਜੋ ਹਰ ਹਰ ਨਾਮ ਤੇ ਆਵਣਿਆ
ਅੰਦਰ ਰਾਤੇ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸੁਣਾਏ ਤੂੰ ਆਪੇ ਸੱਚ ਬਜਾ ਬਣਿਆ ਜਿਸ ਸੱਚਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੇ ਨਿਜ ਕਰ ਤਾੜੀ ਲਾ ਬਣਿਆ ਮਾਜ ਮੁਹੱਲਾ ਤੀਜਾ ਸ਼ਬਦ ਮਰੇ ਸੋ ਮੂੰਹ ਆ ਜਾਪੇ ਕਾਲਨ ਜਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਨਜੋਤ ਸਮਾਣੀ ਸੁਣਮਨ ਸੱਚ ਸਮਾ ਬਣਿਆ ਓ ਵਾਰੀ ਜੋ ਵਾਰੀ ਹਰ ਕੇ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਜਿਤ ਲਾਇਆ ਗੁਰਮਤੀ ਸਹਿ ਸਮਾ ਬਣਿਆ ਰਹੋ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੇ ਲਾਗੀ ਮਹਿਲ ਨ ਪਾਏ ਅੰਦਿਨ ਜਲਤੀ ਫਿਰੇ ਦਿਨ ਰਾਤੀ ਬਿਨ ਪਿਰ ਬਹੁਤ ਪਾਵਣਿਆ ਦੇਹੀ ਜਾਤ ਨੇ ਆਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਕਮਾਏ ਸਤਿਗੁਰ ਸੇਵਨ ਸੇਤਨ ਵੰਤੇ ਇੱਥੇ ਉੱਥੇ ਨਾਮ ਸਮਾ ਬਣਿਆ ਪੈ ਪਾਏ ਸ਼ਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਦਰ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾ ਬਣਿਆ ਸਮਨਾ ਪਿਰ ਵਸੈ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਉੱਚੋ ਉੱਚਾ ਕਰ ਕਿਰਪਾ ਆਪ ਮਿਲਾ ਬਣਿਆ ਮਾਇਆ ਮੋਹ ਇਹ ਜਗਸੂਤਾ ਨਾਮ ਸਾਰ ਅੰਤ ਵਿਗੂਤਾ ਜਿਸਤੇ ਸੁੱਤਾ ਸੋ ਜਗਾਏ ਗੁਰਮਤਿ ਸੋ ਜੀ ਪਾਵਣਿਆ ਅਪਿਓ ਪੀਏ ਸੋ ਭਰਮ ਗਵਾਏ ਗੁਰਪ੍ਰਸਾਦੀ ਮੁਕਤ ਗਤ ਪਾਏ ਭਗਤੀ ਰੱਤਾ ਸਦਾ ਬਿਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਦੇਸ਼ ਧੰਦੇ ਲਾਏ ਲੱਖ ਚੁਰਾਸੀ ਰਿਚਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਪਾਵੇ ਸੋ ਕਾਰ ਕਰਾ ਬਣਿਆ ਮਾਜ ਮੁਹੱਲਾ ਤੀਜਾ ਅੰਦਰ ਹੀ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜੇ ਸੱਚ ਪੱਲੇ ਸੱਚ ਬਣਖਾਣੇ ਸੱਚ ਕਸਵੱਟੀ ਲਾ ਬਣਿਆ ਹੋ ਵਾਰੀ ਜੋ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ ਅੰਜਨ ਮਾਹੇ ਨਿਰੰਜਨ ਪਾਈਏ ਜੋਤੀ ਜੋਤ ਮਿਲਾ ਬਣਿਆ ਹੋ ਰਹਾਉ ਇਸ ਕਾਇ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਨਾਮ ਨਿਰੰਜਨ ਅਤ ਅਗਮਯ ਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾ ਬਣਿਆ ਮੇਰਾ ਠਾਕੁਰ ਸੱਚ ਦਰਡਾਏ ਗੁਰਪ੍ਰਸਾਦੀ ਸੱਚ ਜਿਤ ਲਾਏ ਸੱਚੋ ਸੱਚ ਵਰਤੇ ਸਭਨੀ ਥਾਈਂ ਸੱਚੇ ਸੱਚ ਸਮਾ ਬਣਿਆ ਬੇਪਰਵਾ ਸੱਚ ਮੇਰਾ ਪਿਆਰਾ ਕਿਲਵਖ ਅਵਗੁਣ ਕਾਟਣ ਹਾਰਾ ਪ੍ਰੇਮ ਪ੍ਰੀ ਸਦਾ ਧਿਆਈਏ ਪੈ ਪਾਏ ਭਗਤ ਦੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਾਵੇ ਆਪੇ ਦੇ ਨ ਪਛੋਤਾਵੇ ਸਭਨਾ ਜੀਆਂ ਕਾ ਇੱਕੋ ਦਾਤਾ ਸ਼ਬਦੇ ਮਾਰ ਜਵਾ ਬਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧ ਦੇ ਸੇਵੀ ਤੈਂ ਤੁਧ ਸਲਾਹੀ ਆਪੇ ਮੇਲਿਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨ ਕੋਈ ਤੁਧੇ ਜਿਹਾ ਤੇਰੀ ਨਦਰ ਸੀ ਜਿਸ ਦੇਹਾ ਅੰਦਰ ਸਾਰ ਸਮਾਲ ਹਰ ਰਾਖੇ ਗੁਰਮੁਖ ਸਹਿਜ ਸਮਾ ਬਣਿਆ ਤੁਧੇ ਬਣ ਮੈਂ ਹੋਰ ਨ ਕੋਈ ਤੁਧੇ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜਭੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਬਾਜ ਮੁਹੱਲਾ ਤੀਜਾ ਸਭ ਕੜ ਆਪੇ ਭੋਗਣ ਹਾਰਾ ਲੱਖ ਵਰਤੇ ਗਮ ਅਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾ ਬਣਿਆ ਹੋ ਵਾਰੀ ਜੋ ਵਾਰੀ ਗੁਰ ਸ਼ਬਦ ਮਨ ਵਸਾ ਬਣਿਆ ਸ਼ਬਦ ਸੂਜੈ ਤਾਂ ਮਨ ਸਿਓ ਲੂਜੈ ਮਨਸਾ ਮਾਰ ਸਮਾ ਬਣਿਆ ਰਹਾਉ ਪੰਚ ਦੂਤ ਮੋਹੇ ਸੰਸਾਰਾ ਮਨਮੁਖ ਅੰਦੇ ਸੁੱਧ ਨ ਸਾਰਾ ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ ਪੰਚ ਦੂਤ ਸ਼ਬਦ ਪਚਾ ਬਣਿਆ ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਦਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਇੱਕ ਮੇਕੇ ਆਪ ਪਾਇਆ ਦੁਬਦਾ ਦੂਜਾ ਤ੍ਰਿਬਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਪਾਵੇ ਜਿਨ ਸੱਚ ਜਾਤਾ ਸੋ ਸਹਿਜ ਸਮਾਵੇ ਗੁਰਮੁਖ ਕਰਨੀ ਸੱਚ ਸੇਵੇ ਸੱਚੇ ਜਾਏ ਸਮਾ ਬਣਿਆ ਸੱਚੇ ਬਾਜੋ ਕੋ ਅਵ ਨ ਦੂਆ ਦੂਜੇ ਲਾਗ ਜਗ ਖਪ ਖਪ ਮੂਆ ਗੁਰਮੁਖ ਹੋਵੇ ਸੋ ਇੱਕੋ ਜਾਣੇ ਇੱਕੋ ਸੇਵ ਸੁਖ ਪਾਵਣੇ ਜੀ ਜਨ ਸਭ ਸਰਨ ਤੁਮਾਰੀ ਆਪੇ ਧਰ ਦੇਖੇ ਕੱਚੀ ਪੱਕੀ ਸਾਰੀ ਅੰਦਨੇ ਆਪੇ ਕਾਰ ਕਰਾਏ ਆਪੇ ਮੇਲ ਮਿਲਾ ਬਣਿਆ ਤੂੰ ਆਪੇ ਮੇਲੇ ਵੇਖੇ ਹਦੂਰ ਸਮੇਂ ਆਪ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੇ ਗੁਰਮੁਖ ਸੋਜੀ ਪਾਵਣਿਆ ਮਾਜ ਮੁਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵੇਲੇ ਕਿਨੈ ਚੱਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾ ਬਣਿਆ ਹਉ ਵਾਰੀ ਜੁ ਵਾਰੀ ਗੁਰਚਰਨੀ ਚਿਤਲਾ ਬਣਿਆ
ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾ ਬਣਿਆ ਰਹਾ। ਤੇਰਾ ਸੱਚੇ ਕਿਨੇ ਅੰਤ ਨ ਪਾਇਆ, ਗੁਰਪ੍ਰਸਾਦ ਕਿਨੇ ਬਿਰਲੇ ਚੁਦ ਲਾਇਆ। ਤੁਧ ਸਲਾਹਿਨ ਹਰ ਰੱਜਾ ਕਬੂ, ਸੱਚੇ ਨਾਵੇਂ ਕੀ ਪੁਖਲਾ ਬਣਿਆ। ਇੱਕੋ ਵੇਖਾ ਅਵਰ ਨਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ। ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾ ਬਣਿਆ। ਰਤਨ ਪਦਾਰਥ ਪਲਲ ਤੇ ਆਗੇ, ਮਨਮੁਖ ਅੰਦਾ ਦੂਜੇ ਪਾਏ ਲਾਗੇ। ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁਖਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਅੰਦਰ ਸਦਾ ਰਹੇ ਪੈ ਅੰਦਰ, ਪੈ ਮਾਰ ਪਰਮ ਚੁਕਾਵਣਿਆ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ। ਅੰਤਰ ਨਿਰਮਲ ਨਿਰਮਲ ਬਾਣੀ, ਹਰਗੁਣ ਸਹਿ ਸਗਾ ਬਣਿਆ। ਸਿਮਰ ਸਾਤਰ ਵੇਦ ਵਖਾਣੇ, ਪਰਮੇ ਪੂਲਾ ਤੱਤ ਨਾ ਜਾਣੇ। ਬਿੰਦ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਏ ਜੇ ਭੁੱਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮੁਹੱਲਾ ਤੀਜਾ, ਆਪੇ ਰੰਗੇ ਸਹਿ ਸੁਪਾਏ। ਗੁਰ ਕੇ ਸ਼ਬਦ ਹਰ ਰੰਗ ਚੜਾਏ, ਮਨ ਤਨ ਰਤਾ ਰਸਨਾ ਰੰਗ ਚਲੂਲੀ। ਪਹਿ ਪਾਏ ਰੰਗ ਚੜਾ ਬਣਿਆ, ਹਉ ਵਾਰੀ ਜੋ ਵਾਰੀ ਨਿਰਭਉ ਮਨ ਵਸਾ ਬਣਿਆ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਪੌਜਲ ਸ਼ਬਦ ਤਰਾ ਬਣਿਆ ਰਹਾ। ਮਨ ਮੁਖ ਮੁਗਧ ਕਰੇ ਚਿਤਰਾਈ, ਨਾਤਾ ਤੋਤਾ ਥਾਇ ਨ ਪਾਈ। ਜਿਹਾ ਆਇਆ ਤਿਹਾ ਜਾਸੀ, ਕਰੇ ਅਵਗਣ ਪੱਛੋ ਤਾਵਣਿਆ। ਮਨਮੁਖ ਅੰਦੇ ਕਿਛੂ ਨ ਸੂਝੇ, ਬਰਨ ਲਿਖਾਏ ਆਏ ਨਹੀਂ ਬੂਝੇ। ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੇ ਜਨਮ ਗਵਾ ਬਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੋਖ ਦੁਆਰ। ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾ ਬਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਨ ਮੋਇਆ ਸਹਿਜ ਸੁਪਾਏ। ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾ ਬਣਿਆ। ਜਿਸੇ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ। ਹੋਂ ਭਲੇ ਹਾਰੀ ਸਦਾ ਤਿੰਨ ਵਿੱਟੋ, ਗੁਰ ਸੇਵਾ ਚ ਦਲਾ ਬਣਿਆ। ਸੱਚਾ ਸੱਚੋ ਸੱਚ ਭਤੀਜੇ, ਗੁਰਪ੍ਰਸਾਦ ਅੰਦਰ ਅੰਦਰ ਭੀਜੇ। ਬੈਸ ਸਥਾਨ ਹਰਗੁਣ ਗਾਵੇ, ਆਪੇ ਘਰ ਸੱਤ ਮਨਾ ਬਣਿਆ। ਜਿਸਨੂੰ ਨਜ਼ਰ ਕਰੇ ਸੋ ਪਾਏ, ਗੁਰਪ੍ਰਸਾਦੇ ਹਉਮੇ ਜਾਏ। ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋ ਬਾਪਾ ਬਣਿਆ। ਮਾਜ ਮੁਹੱਲਾ ਤੀਜਾ, ਸਤਿਗੁਰ ਸੇਵਾ ਵੱਡੀ ਵੱਡੀ ਆਈ। ਗੁਰੂ ਜੀ ਅਚਿੰਤ ਵਸੇ ਮੁਨਿਆਈ, ਹਰ ਜੀਉ ਸਫਲੋ ਪਿਰਖ ਹੈ ਅੰਮ੍ਰਿਤ। ਜਨ ਪੀਤਾ ਤਿਸ ਤਿਖਾ ਲਹਾ ਬਣਿਆ, ਹਉ ਵਾਰੀ ਜੋ ਵਾਰੀ ਸੱਚ ਸੰਗਤ ਮੇਲ ਮਿਲਾ ਬਣਿਆ। ਹਰ ਸਤਸੰਗਤ ਆਪੇ ਮੇਲਾ, ਗੁਰ ਸ਼ਬਦੀ ਹਰ ਗੁਣ ਗਾ ਬਣਿਆ ਰੋ। ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਨ ਹਰ ਕਾ ਨਾਮ ਮਨ ਵਸਾਇਆ। ਹਰ ਨਿਰਮਲ ਹਉਮੇ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰਨਾਮ ਨ ਪਾਇਆ ਜਾਏ, ਸਿੱਧ ਸਾਧ ਗ੍ਰਹੇ ਬਿਲਾਏ। ਬਿਨ ਗੁਰ ਸੇਵੇ ਸੁੱਖ ਨ ਹੋਵੀ, ਪੂਰੇ ਪਾ ਗੁਰ ਪਾਵਣਿਆ। ਇਹ ਮਨ ਆਰ ਸੀ ਕੋਈ ਗੁਰਮੁਖ ਵੇਖੇ, ਮੋਰ ਚਾਨਣ ਲੱਗ ਗਏ ਜਾਂ ਹਉਮੈ ਸੋਖੇ। ਅਨਹਦ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ। ਬਿਨ ਸਤਿਗੁਰੂ ਕਿਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਆਪੇ ਆਪ ਆਪ ਮਿਲ ਰਹੇ ਆ, ਸਹਿਜੇ ਸਹਿਜ ਸਮਾਵਣੇ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵਲਾਏ, ਦੂਜਾ ਪਰਮ ਗੁਰ ਸ਼ਬਦ ਚਲਾਏ। ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣੇ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਅੰਦਰ ਰੰਗ ਰਤਾ ਗੁਣ ਗਾਵੇ, ਅੰਦਰ ਮੈਲ ਬੁਲਾਵਣੇ ਹਾਂ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਪਾਕ ਮਨ ਸ਼ਬਦ ਵਸਾਇਆ। ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਜ ਮੁਹੱਲਾ ਤੀਜਾ, ਆਪ ਬਨ ਜਾਏ ਤਾਂ ਸਭ ਕੁਛ ਪਾਏ। ਗੁਰ ਸ਼ਬਦੀ ਸੱਚੀ ਲਵਲਾਏ, ਸੱਚ ਬਣੰਜੇ ਸੱਚ ਸੰਗ ਰਹੇ, ਸੱਚ ਵਪਾਰ ਕਰਾ ਬਣਿਆ। ਹਉ ਵਾਰੀ ਜੋ ਵਾਰੀ ਹਰ ਗੁਣ ਅੰਦਨ ਗਾ ਬਣਿਆ। ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਾ ਬਣਿਆ ਰਹੋ। ਵੇਲਾ ਵਕਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਪਾਇਆ। ਸੱਚੇ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਪਾਉ ਭੋਜਨ ਸਤਿਗੁਰ ਝੁੱਠੇ ਪਾਏ, ਅੰਨ ਰਸ ਚੁੱਕੇ ਹਰ ਰਸ ਮਨ ਵਸਾਏ। ਸੱਚ ਸੰਤੋਖ ਸਹਿਜ ਤੁਨ ਬਾਣੀ, ਪੂਰੇ ਗੁਰ ਤੇ ਪਾਵਣਿਆ।
ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ। ਮਰ ਮਰ ਜੰਮੇ ਫਿਰ ਫਰਿਆਵੇ, ਜਮਦਰ ਝੋਟਾ ਖਾਵਣਿਆ। ਸ਼ਬਦ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਿਖਾਣੇ। ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਰਨਾ ਮਨ ਵਸਾਵਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ। ਅੰਦਨ ਹਰ ਸਲਾਹੇ ਸਾਚਾ, ਨਿਰਮਲ ਨਾਦ ਵਜਾਵਣਿਆ। ਮਨਮ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁਖ ਲਾਗੇ ਪਾਰਾ। ਪਰਮੇ ਪੂਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ। ਸੱਚਾ ਸਹਿਮੈ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ। ਨਾਨਕ ਨਾ ਮਿਲੇ ਵਡਿਆਈ, ਦੁੱਖ ਸੰਕਰ ਜਾਣਿਆ। ਮਾਝ ਮੁਹੱਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਮੇ ਸਭ ਭਰਮ ਭੁਲਾਣੀ। ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨ ਪਾਵਣਿਆ। ਹਉ ਵਾਰੀ ਜੋ ਵਾਰੀ ਹਰ ਸੇਤੀ ਚਿਤ ਲਾਵਣਿਆ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ। ਰਹਾਵ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇ ਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ। ਸਤਿਗੁਰ ਦਾਤਾ ਸਮਨਾ ਬੱਥੂ ਕਾ, ਪੂਰੇ ਭਾਗ ਮਿਲਾਵਣਿਆ। ਇਹ ਮੈਨ ਮਹਿਲਾ ਇੱਕ ਨਾਂ ਤੇ ਆਏ, ਅੰਤਰ ਮਹਿਲਾ ਗੀ ਬਾ ਦੂਜੇ ਪਾਏ। ਤੱਟ ਤੀਰਥ ਦੇ ਸੰਤਰ ਪਵੇ, ਅਹੰਕਾਰੀ ਹੋਰ ਵਧੇਰੇ ਹਉਮੈ ਮਹਿਲਾ ਬਣਿਆ। ਤੱਟ ਤੀਰਥ ਦੇ ਸੰਤਰ ਪਵੇ, ਅਹੰਕਾਰੀ ਹੋਰ ਵਧੇਰੇ ਹਉਮੈ ਮਹਿਲਾ ਬਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉਂ ਚਿਤ ਲਾਏ। ਹਰ ਨਿਰਮਲ ਸੱਚ ਮਹਿਲ ਨ ਲਾਗੇ, ਸੱਚ ਲਾਗੇ ਮਹਿਲ ਗਵਾ ਬਣਿਆ। ਵਾਹਿਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ, ਸੁਮਾਹੇ ਫਿਰ ਬਿਸ਼ਟਾ ਮਹੇ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਅੰਦਰ ਹਰਜੂ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਲਾਏ, ਪੂਰੇ ਗੁਰ ਕੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਾਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮੁਹੱਲਾ ਤੀਜਾ। ਇੱਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ। ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੇ ਸੱਚ ਸੁਮਾਵੇ, ਸੱਚੇ ਕੇ ਗੁਣ ਗਾਵਣਿਆ। ਰਹਾਉ ਪੰਡਿਤ ਪਰੇ ਸਾਧ ਨਾ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ। ਮਾਇਆ ਮੂਹ ਸਭ ਸੁੱਧ ਗਵਾਏ, ਕਰੇ ਅਵਗੁਣ ਪਛੋ ਤਾਵਣਿਆ। ਸਤਿਗੁਰ ਮਿਲੇ ਤਾਂ ਤੱਤ ਪਾਏ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ। ਕਿਲਵ ਕਾਟੇ ਖੂਦ ਨੂੰ ਮਾਰੇ, ਗੁਰ ਕਾ ਸ਼ਬਦ ਰੱਖੇ ਉਰ ਤਾਰੇ। ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੇ ਮਿਲਾਇਆ, ਤ੍ਰਿਬਧ ਮਨਸਾ ਤ੍ਰਿਬਧ ਮਾਇਆ। ਪੜਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਆਤੇ ਪਾਰਾ, ਹਰ ਰਸ ਰਸ ਗੁਣ ਗਾ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿਸ ਸਤ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਾਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪੇ ਥਾਪੇ, ਗੁਰਮੁਖ ਜਾਤ ਪਤ ਸਭ ਆਪੇ। ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ। ਮਾਝ ਮੁਹੱਲਾ ਤੀਜਾ। ਉਤਪਤ ਪੜ੍ਹ ਲਓ, ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਗੁਰਮੁਖ ਵਰਤੇ ਸਭ ਆਪੇ, ਸੱਚਾ ਗੁਰਮੁਖ ਪਾਏ ਸਮਾਵਣਿਆ। ਹਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖੇਲੇ ਵਡਾਣੀ। ਸੋ ਨਗੁਰਾ ਜੋ ਮਰਮਰ ਜੰਮੇ, ਨਗੁਰੇ ਆਵਣ ਜਾਵਣਿਆ। ਤਿੰਨ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾ ਬਣਿਆ। ਸੱਚਾ ਸ਼ਾਹ ਵਜੇ ਬਣਜਾ, ਸੱਚੇ ਬਣਜਾਰੇ। ਸੱਚ ਬਣੰਜੇ ਗੁਰੂ ਹਿਤ ਪਿਆਰੇ, ਸੱਚ ਬਿਹਾਜੇ ਸੱਚ ਕਮਾਵੇ, ਸੱਚੋ ਸੱਚ ਕਮਾ ਬਣਿਆ। ਬਿਨ ਰਾਸੀ ਕੋ ਵਧ ਕਿਉਂ ਪਾਏ, ਮਨ ਭੂਲੇ ਲੋਕ ਸੁਭਾਏ। ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾ ਦੁੱਖ ਪਾਵਣਿਆ।
ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪੀਤਮ ਸੁਖ ਪਾਵਣਿਆ ਅੰਤਰ ਬਸ ਮੂੜਾ ਬਾਹਰ ਭਾਲੇ ਮਨਮੁਖੇ ਅੰਦੇ ਫਿਰੇ ਬਤਾਲੇ ਜਿੱਥੇ ਵਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਪਰਮ ਪੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਤੇ ਆਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸੁਖਾਈ ਹਰ ਅਗਮ ਗੋਚਰ ਨਾਥੇ ਜੋਨੀ ਸਤਿਗੁਰ ਕੇ ਪਾਏ ਪਾਵਣਿਆ।

ਵੇਖਿਆ ਸੁਖ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾ ਗੁਰ ਪਾਈਏ ਨਾਹੀਂ, ਸ਼ਬਦੇ ਮੇਲ ਮਿਲਾ ਬਣਿਆ, ਗੁਰਮੁਖ ਲਪਤ ਰਹੇ ਸੰਸਾਰੇ, ਗੁਰ ਕੈ ਤੱਕੀਏ ਨਾਮ ਅਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਬ ਦੁੱਖ ਪਾ ਬਣਿਆ, ਮਨਮੁਖ ਅੰਦੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁਤ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ, ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾ ਹੀ ਖਾਲੀ, ਜਿਹੀ ਵਾਸ਼ ਨਾ ਪਾਏ ਤੇ ਹੀ ਵਰਤੇ ਵਾਸੂ ਵਾਸ ਜਣਾ ਬਣਿਆ, ਮਾਨਮਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗਮ ਅਪਾਰਾ, ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ, ਜਿਨ ਕੀਤੇ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਛਾਣੇ, ਜਿਹਾ ਅੰਦਰ ਪਾਏ ਤੇ ਹਾ ਵਰਤੇ, ਆਪੇ ਬਾਹਰ ਪਾਵਣਿਆ, ਜਿਸ ਬਾਝੋਂ ਸੱਚੇ ਵੈ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੇ ਕਟਿਅੰਤਰ, ਜਿਸ ਦੇਵੇ ਸੋ ਪਾਵਣਿਆ, ਮਾਜ ਮੁਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹੋਮੇ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਓ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ ਰਹਾਵ, ਅੰਮ੍ਰਿਤ ਬੋਲੇ ਸਦਾ ਮੁਖ ਬੈਣੀ, ਅੰਮ੍ਰਿਤ ਵੇਖੇ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਮਰਾਂ ਆਖ ਸੁਣਾਵਣਿਆ, ਅੰਮ੍ਰਿਤ ਰੰਗ ਰਤਲ ਬੁਲਾਈ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਨ ਅੰਮ੍ਰਿਤ ਪਿਆ ਬਣਿਆ, ਸੋ ਕਿਛ ਕਰੇ ਜੋ ਚਿੱਤ ਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ, ਅਜਬ ਕੰਮ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਤ ਬਾਣੀ ਸੁਚਿਤ ਲਾਏ, ਅੰਮ੍ਰਿਤ ਸ਼ਬਦ ਵਸਾ ਵਜਾ ਬਣਿਆ, ਖੋਟੇ ਖਰੇ ਤੁਦੇ ਆਪ ਪਾਏ, ਤੁਦੇ ਆਪੇ ਪਰਖੇ ਲੋਕ ਸਵਾਏ, ਖਰੇ ਪਰਖ ਖਜਾਨੇ ਪਾਈਏ, ਖੋਟੇ ਪਰਮ ਪੁਲਾ ਬਣਿਆ, ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸਾ, ਤੂੰ ਭਾਣੇ ਅੰਮ੍ਰਿਤ ਪਿਆ ਬਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ, ਮਾਝ ਮੁਹੱਲਾ ਤੀਜਾ, ਅੰਮ੍ਰਿਤ ਵਰਸੇ ਸਹਿਜ ਸੁਭਾਏ, ਗੁਰਮੁਖ ਬਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤਪਤਾਸੇ, ਕਰ ਕਿਰਪਾ ਤਿਸ਼ਨਾ ਬਜਾ ਬਣਿਆ, ਹਉ ਵਾਰੀ ਜੋ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ, ਰਸਨਾ ਰੱਖ ਚਾਖ ਸਦਾ ਰਹੇ, ਰੰਗਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਵ, ਗੁਰ ਪ੍ਰਸਾਦੀ ਸਹਿਜ ਕੁਪਾਏ, ਦੁਬਦਾ ਮਾਰੇ ਇੱਕ ਸਿਉਲ ਬੁਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਤੋਤੇ ਵਾਰ ਕਛੂ ਨਾ ਹੋਵੇ, ਗੁਰਮੁਖ ਸੋਝੀ ਪਾਵਣਿਆ, ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ, ਸਤਿਗੁਰ ਸੇਵੇ ਸੋਜਨ ਸੋ ਹੋਏ, ਅੰਮ੍ਰਿਤ ਨਾ ਮੰਤਰ ਮਨ ਮੋਹੇ, ਅੰਮ੍ਰਿਤ ਮੰਤਨ ਬਾਣੀ ਰੱਤਾ, ਅੰਮ੍ਰਿਤ ਸਹਿ ਸੁਣਾ ਬਣਿਆ, ਮਨ ਭੂਲਾ ਦੋ ਜੇ ਭਾਏ ਖੁਆਏ, ਨਾਮ ਨਾ ਲੇਵੇ ਮਰੇ ਵਿਖਾਏ, ਅੰਦਨ ਸਦਾ ਵਿਸ਼ਟਾ ਮੈਂ ਬਾਸਾ, ਬਿਨ ਸੇਵਾ ਜਨਮ ਗਵਾ ਬਣਿਆ, ਅੰਮ੍ਰਿਤ ਪੀਵੈ ਜਿਸਨੂੰ ਆਪ ਆਏ, ਗੁਰਪ੍ਰਸਾਦੀ ਸਹਿਜ ਲਵਲਾਏ, ਪੂਰਨ ਪੂਰ ਰਿਹਾ ਸਭ ਆਪੇ, ਗੁਰਮਤ ਨਦਰੀ ਭਾ ਬਣਿਆ, ਆਪੇ ਆਪ ਨਿਰੰਜਨ ਸੋਈ, ਜਿਨ ਸੇ ਜੀਤਨੀ ਆਪੇ ਗੋਈ, ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸੰਭਾਵਣਿਆ, ਮਾਝ ਮੁਹੱਲਾ ਤੀਜਾ, ਸੇ ਸੱਚ ਲਾਗੇ ਜੋ ਤੁਧ ਭਾਏ, ਸਦਾ ਸੱਚ ਸੇਵੇ ਸਹਿਜ ਸੁਪਾਏ, ਸੱਚੇ ਸ਼ਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾਵਣਿਆ, ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸੰਭਾਵਣਿਆ ਰਹਾਵ, ਜੈ ਦੇਖਾਂ ਸਭ ਸਭਨੀ ਥਾਈਂ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਿਖਾਵਣਿਆ, ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ,
ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਸੋ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੇ ਸੇ ਵਡਭਾਗੀ, ਸੱਚੇ ਸ਼ਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣ ਗਾ ਬਣਿਆ। ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ, ਉਹ ਗਮ ਗੋਚਰ ਸ਼ਬਦ ਸੁਧ ਹੋਵੇ, ਅੰਦਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਭਾ ਬਣਿਆ। ਪੜ ਪੜ ਥੱਕੇ ਸ਼ਾਂਤ ਨ ਆਈ, ਤ੍ਰਿਸ਼ਨਾ ਜਾਲੇ ਸੁਧ ਨਕਾਈ, ਬਿਖ ਬਿਹਾਜੇ ਬਿਖ ਮੋਹ ਪਿਆਸੇ, ਕੂੜ ਬੋਲ ਵਿਖਾਵਣਿਆ। ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤੇ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ। ਮਾਜ ਮਹੱਲਾ ਤੀਜਾ, ਵਨ ਰੂਪ ਵਰਤੇ ਸਭ ਤੇਰੇ, ਮਰ ਮਰ ਜੰਮੇ ਫਿਰ ਪਵੇ ਕਨੇਰੇ, ਤੂੰ ਏਕੋ ਨਿਚਲ ਅਗਮ ਅਪਾਰਾ, ਗੁਰਮਤੀ ਬੂਝ ਬਜਾਵਣਿਆ। ਹਉ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬਜਾਵਣਿਆ। ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਤਿਸ਼ਨਾ ਅਗਲ ਜਲੇ ਸੰਸਾਰਾ, ਲੋਭਵਾਨ ਅਭਿਮਾਨ ਬਹੁਤ ਅਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਗੁਰ ਕਾ ਸ਼ਬਦ ਕੁਬਿਲਾ ਬੂਝੇ, ਆਪ ਮਾਰੇ ਤਾਂ ਤ੍ਰੈਵਣ ਸੂਝੇ, ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾਵਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੈ ਸ਼ਬਦ ਸਦ ਰਹੇ ਸਮਾਏ, ਸੱਚ ਸਲਾਹੀ ਸਭ ਕਟਿਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੀ ਸਦਾ ਹਜੂਰੇ, ਗੁਰ ਕੇ ਸ਼ਬਦ ਰਹਿਆ ਭਰਪੂਰੇ, ਗੁਰਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਹ ਚਲੇ ਆਵੇ ਨ ਜਾਏ, ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਹੀ ਹਵਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣਿਆ। ਮਾਜ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋ ਸਮਾਹੀ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਹਉ ਵਾਰੀ ਜਿਉ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸ਼ਾ ਮਿਟਾ ਬਣਿਆ। ਰਹਾ ਨਿਰਮਲ ਨਾ ਵਸਿਆ ਮਨੀ ਆਏ, ਬੰਤਰ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਜ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪੂ ਆ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸ਼ਬਦੇ ਧੋਵੈ, ਨਿਰਮਲ ਵਾਜੇ ਅਨਹਦ ਤੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੇ, ਨਿਰਮਲ ਨਾਮ ਲੱਗੇ ਵਡਭਾਗੀ, ਨਿਰਮਲ ਨਾਮ ਸੁਹਾ ਬਣਿਆ। ਸੋ ਨਿਰਮਲ ਜੋ ਸ਼ਬਦੇ ਸੋਹੇ, ਨਿਰਮਲ ਨਾਮ ਮਨ ਤਨ ਮੋਹੇ, ਸੱਚ ਨਾਮ ਮਲ ਕਦੇ ਨਾ ਲਾਗੇ, ਮੁਖ ਉਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸੁਭਾਏ, ਸੇ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ। ਮਾਜ ਮਹੱਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਮੁਖ ਸੋਹੇ, ਅਤਮ ਉਜਲ ਨਾਮ ਤਿਆ ਬਣਿਆ। ਹਉ ਵਾਰੀ ਜੋ ਵਾਰੀ ਗੋਬਿੰਦ ਗੁਣ ਗਾ ਬਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾ ਬਣਿਆ। ਰਹਾ ਗੋਬਿੰਦ ਗਾਵੇ ਸਹਿਜ ਸੁਪਾਏ, ਗੁਰ ਕੇ ਭੈ ਉਜਲ ਹਉਮੈ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾ ਬਣਿਆ।
ਮਨੁਆ ਨਾਚੇ ਭਗਤ ਦੜਾਏ, ਗੁਰ ਕੈ ਸ਼ਬਦ ਮਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦ ਨਿਰਤ ਕਰਾਵਣੇ, ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਹਿਆ ਜਮਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁੱਖ ਪਾਵਣੇ, ਗੁਰਮੁਖ ਭਗਤ ਜੈ ਆਪ ਕਰਾਏ, ਮੰਤਰ ਰਾਤਾ ਸਹਿ ਸਪਾਏ, ਬਾਣੀ ਵੱਜੇ ਸ਼ਬਦ ਬਚਾਏ, ਗੁਰਮੁਖ ਭਗਤ ਥਾਂਏ ਪਾਵਣੇ, ਬਹੁਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਧ ਨਾਚੇ, ਦੂਜੇ ਪੈ ਦੁੱਖ ਪਾਵਣੇ, ਜਿਸ ਅੰਤਰ ਪੀਤ ਲੱਗੇ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਯੁਗਤਾ, ਗੁਰ ਕੈ ਸ਼ਬਦ ਸਦਾ ਹਰਿ ਧਿਆਏ, ਇਹਾ ਭਗਤ ਹਰਿ ਪਾਵਣਿਆ, ਗੁਰਮੁਖ ਭਗਤ ਜੁਗਚਾਰੇ ਹੋਈ, ਹੋਰ ਭਗਤ ਨ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤਲਾ ਬਣਿਆ, ਮਾਝ ਮਹੱਲਾ ਤੀਜਾਉ, ਸੱਚਾ ਸੇਵੀ ਸੱਚ ਸਲਾਹੀ, ਸੱਚੇ ਨਾਏ ਦੁੱਖ ਕਵੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ, ਹਉ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾ ਬਣਿਆ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ, ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਪਾਏ, ਸੱਚ ਬਾਣੀ ਤੁਧੇ ਸਲਾਹਨ, ਰੰਗ ਰਾਤੇ ਪਗ ਭਗਤ ਕਰਾ ਬਣਿਆ, ਸਭ ਕੋ ਸੱਚੇ ਹਰਿ ਜੀਉ ਤੇਰਾ, ਗੁਰਮੁਖ ਮਿਲੇ ਤਾਂ ਚੁੱਕੈ ਫੇਰਾ, ਜਾਂ ਤੁਧ ਪਾਵੇ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜਪਾਵਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਸੋ ਸਭ ਮੋਹ ਗਵਾਇਆ, ਇਕ ਸਿਉ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ, ਭਗਤ ਰੰਗ ਰਾਤੇ ਸਦਾ ਤਿਰ ਚਾਏ, ਨੌ ਦਿਨ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਲਾ ਬਣਿਆ, ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ, ਸਦਾ ਸਦਾ ਸਾਚੇ ਤੁਧ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕ ਸਿਉ ਮਨ ਰਹਿਆ ਸੁਮਾਏ, ਮਨ ਮਨਿਐ ਮਨੇ ਮਿਲਾ ਬਣਿਆ, ਗੁਰਮੁਖ ਹੋਵੇ ਸੋ ਸਲਾਹੇ, ਸਾਚੇ ਠਾਕੁਰ ਵੇ ਪਰਵਾਏ, ਨਾਨਕ ਨਾਮ ਵਸੇ ਬਨਿਅੰਤਰ, ਗੁਰ ਸ਼ਬਦੀ ਹਰ ਮੇਲਾ ਬਣਿਆ, ਮਾਝ ਮਹੱਲਾ ਤੀਜਾ, ਤੇਰੇ ਭਗਤ ਸੋਹੇ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਮਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ, ਹਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੂ ਸੱਚਾ ਉੱਚੋ ਉੱਚਾ, ਹੋਮੇ ਮਾਰ ਮਿਲਾਵਣਿਆ, ਰਹਾਉ ਹਰ ਜੂ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੇ ਮਿਲਾਈ, ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ, ਸਹਿਜੇ ਸੱਚ ਸਮਾਵਣਿਆ, ਤੁਸ ਤੇ ਵਾਰ ਕਛੂ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣੇ, ਕਾਵਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਵਿਦੇਸ਼ ਸਮਾਵਣਿਆ, ਸ਼ਬਦ ਵਿਸਾਰਿਅਨ ਤਿਨ ਠਾਉ ਨ ਠਾਉ, ਭ੍ਰਮ ਭੂਲੇ ਸੁਣੇ ਜਿਉ ਸੁਣੇ ਕਰਕਾਉ, ਹਾਲਤ ਪਲਤ ਤਿਨੀ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣੇ, ਲਿਖਦਿਆਂ ਲਿਖਦਿਆਂ ਕਾਗਜ਼ ਮਸਕ ਹੋਈ, ਦੂਜੇ ਪੈ ਸੁਖ ਪਾਏ ਨ ਕੋਈ, ਕੂੜ ਲਿਖੇ ਤੈ ਕੂੜ ਕਮਾਵੇ, ਜਲ ਜਾਵੇ ਕੂੜ ਚਿੱਤ ਲਾਵਣਿਆ, ਗੁਰਮੁਖ ਸੱਚੋ ਸੱਚ ਲਿਖੇ ਵਿਚਾਰ, ਸੇਜਨ ਸੱਚੇ ਪਾਵੇ ਮੋਖ ਦੁਆਰ, ਸੱਚ ਕਾਗਜ਼ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ, ਮੇਰਾ ਪ੍ਰਭ ਅੰਦਰ ਬੈਠਾ ਵੇਖੇ, ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੈ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹੋਮੇ ਮੈ ਲਾਗੀ ਗੁਰ ਸ਼ਬਦੀ ਖੋਵੇ, ਮਨ ਨਿਰਮਲ ਅੰਦਨ ਭਗਤੀ ਰਾਤਾ, ਭਗਤ ਕਰੇ ਹਰ ਪਾਵ ਪਾਵਣਿਆ, ਹੋ ਵਾਰੀ ਜੋ ਵਾਰੀ ਆਪ ਭਗਤ ਕਰਨ, ਅਵਰਾਂ ਭਗਤ ਕਰਾਵਣਿਆ, ਤਿੰਨਾਂ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ, ਜੋ ਆਂਦਨ ਹਰ ਗੁਣ ਗਾਵਣਿਆ, ਰਾਓ ਆਪੇ ਕਰਤਾ ਕਾਰਨ ਕਰਾਏ, ਜਿਤ ਪਾਵੇ ਤਿਤਕਾਰ ਹੀ ਲਾਏ,
ਪੂਰੇ ਪਾ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੇ ਤਾਂ ਕੁਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾ ਬਣਿਆ। ਬਹੁ ਕਰਮ ਕਮਾਵੈ ਮੁਕਤ ਨ ਪਾਏ, ਦਿਸ਼ੰਤਰ ਭਵੇ ਦੂਜੇ ਭਾਏ ਖੁਆਏ, ਮਿਰਥਾ ਜਨਮ ਗੁਆਇਆ ਕਪਟੀ, ਬਿਨ ਸ਼ਬਦੇ ਦੁਖ ਪਾਵਣਿਆ। ਤਾਵਤ ਰਾਖੀ ਠਾਕੁਰ ਹੋਏ, ਗੁਰ ਪ੍ਰਸਾਦੀ ਪਰਮ ਪਦ ਪਾਏ, ਸਤਿਗੁਰੇ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫੁੱਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੁੱਬੇ, ਕੂੜ ਬੋਲ ਬਿਖਾ ਬਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ, ਪਾਏ ਭਗਤ ਜਾਂ ਹਉਮੈ ਸੋਖੇ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ, ਤਿੰਨ ਵੀ ਤਨ ਮੈਂ ਮਨ ਨਾ ਦਿਖਾ ਬਣਿਆ। ਆਪ ਕਰਾਏ ਕਰਤਾ ਸੋਈ, ਹੋਰ ਕਹਿ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾ ਬਣਿਆ। ਮਾਜ ਮਹੱਲਾ ਤੀਜਾ। ਇਸ ਗੁਫਾ ਮੈਂ ਖੁੱਟ ਭੰਡਾਰਾ, ਤਿਸ ਵਿੱਚ ਵਸੇ ਹਰ ਲੱਖ ਅਪਾਰਾ, ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵਜਾ ਬਣਿਆ। ਹਉ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ, ਅੰਮ੍ਰਿਤ ਨਾਮ ਮਹਾਰਸ ਮੀਟਾ, ਗੁਰਮਤੀ ਅੰਮ੍ਰਿਤ ਪਿਆ ਬਣਿਆ ਹਾਂ ਰਹਾਉ। ਹਉ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦੇ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾ ਬਣਿਆ। ਗੁਰ ਗਿਆਨ ਅੰਜਨ ਸਜਨੇਤਰੀ ਪਾਇਆ, ਅੰਤਰ ਚੰਨ ਗਿਆਨ ਅਧੀਰ ਗਵਾਇਆ, ਜੋਤੀ ਜੋਤ ਮਿਲੀ ਮਨਮਾਨਿਆ, ਹਰ ਦਰ ਸੋਭਾ ਪਾਵਣਿਆ। ਸੀਰੋ ਭਾਲਣ ਕੋ ਬਾਹਰ ਜਾਏ, ਨਾਮ ਨ ਲਹੇ ਬਹੁਤ ਵਿਗਾਰ ਦੁੱਖ ਪਾਏ, ਬਨਮੁਖੀ ਅੰਦੇ ਸੂਝੇ ਨਾਹੀਂ, ਫਿਰ ਘਰੇ ਆਏ ਗੁਰਮੁਖ ਵਥ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਰ ਵੇਖੇ ਹਉਮੈ ਮੈਲ ਜਾਏ, ਬੈਸ ਸੁਦਾਨ ਸਦ ਹਰ ਗੁਣ ਗਾਵੈ, ਸੱਚੇ ਸ਼ਬਦ ਸਮਾਵਣਿਆ। ਨੌਂਦਰ ਠਾਕੇ ਧਾਪਤ ਰਹਾਏ, ਦਸਵੇਂ ਨਿਚਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦੇ ਅੰਤਰ ਆ ਨੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਦਰਤ ਖੁੱਲੇ ਨਾਹੀਂ, ਗੁਰ ਪੂਰੇ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਏ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਜ ਮੁਹੱਲਾ ਤੀਜਾ। ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨਾ ਜੋਹੇ ਦੁੱਖ ਨਾ ਸੰਤਾਪੇ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜਿਉਂ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੈ ਗੁਰਮੁਖ ਨਾਚੇ, ਹਰ ਸੇਤੀ ਚਿਤਲਾ ਬਣਿਆ ਰਹਾਉ। ਗੁਰਮੁਖ ਜੀਵੈ ਮਰੇ ਪਰਵਾਣ, ਆ ਜਨ ਅਸ਼ੀਜੇ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾ ਬਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲਗੈ ਸਰੀਰ, ਗੁਰਮੁਖ ਹਉਮੈ ਚੁੱਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੇ, ਗੁਰਮੁਖ ਸਹਿ ਸੰਭਾਵਣਿਆ। ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾ ਬਣਿਆ। ਗੁਰਮੁਖ ਅੰਦਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦੇ ਭਗਤ ਕਰਾ ਬਣਿਆ। ਬਾਜ ਗੁਰੂ ਹੈ ਅੰਧੇ ਅੰਧਾਰਾ, ਜਮਕਾਲ ਗਰਠੇ ਸਗਲ ਪੁਕਾਰਾ, ਅੰਦਰ ਰੋਗੀ ਬੇਸ਼ਟਾ ਕੇ ਕੀੜੇ, ਬੇਸ਼ਟਾ ਮੈਂ ਦੁਖ ਪਾਵਣੇ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਬੁੱਠਾ ਆਪ ਆਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣੇ। ਮਾਜ ਮਹੱਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀਤਿਓ ਨਿਕਟ ਯੰਤਰ, ਆਪੇ ਬਣਤ ਬਣਾਵਣਿਆ।

ਲਖਾਵਣੇ ਆ। ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਸਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾਵਣੇ ਆਪੇ ਕਰੇ ਕਰਾਏ ਆਪੇ ਆਪੇ ਥਾਪੇ ਥਾਪੇ ਆਪੇ ਤੁਸਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰ ਲਾਵਣਿਆ ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾਮ ਵਸੇ ਘਟੇ ਅੰਤਰ ਆਪੇ ਵੇਖ ਵਿਖਾਲਣਿਆ ਮਾਝ ਮੁਹੱਲਾ ਤੀਜਾ ਮੇਰਾ ਪ੍ਰਭੁਰ ਪੂਰਿਆ ਸਭ ਥਾਈ ਗੁਰਪ੍ਰਸਾਦੀ ਕਰ ਹੀ ਮੈਂ ਪਾਈ ਸਦਾ ਸਿਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜੋ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ ਰਹਾਉ ਕਰਮੇ ਧਰਤੀ ਧੌਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤਿ ਸਹਿਜ ਸਮਾਵਣਿਆ ਕਾਏ ਅੰਦਰ ਹਉਮੈ ਮੇਰਾ ਜੰਮਣ ਮਰਨ ਨਾ ਚੁੱਕੈ ਫੇਰਾ ਗੁਰਮੁਖ ਹੋਵੈ ਸੋ ਹਉਮੈ ਮਾਰੇ ਸੱਚੋ ਸੱਚ ਤੇ ਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਪਾਈ ਦੋਹੀ ਮਿਲ ਕੇ ਸਿਸ਼ਟ ਪਾਈ ਦੋਵੇਂ ਮਾਰ ਜਾਏ ਇੱਕ ਕਰੇ ਆਵੇ ਗੁਰਮੁਖ ਸਹਿਜ ਸਮਾਵਣਿਆ ਕਰ ਹੀ ਮਾਹੇ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਬੇਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮੈਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਹੀ ਪਾਰਾ ਗੁਰਮੁਖ ਵਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵਤ ਰਾਖੇ ਆਪੇ ਦੇ ਗੁਰਮੁਖ ਵਣਜੇ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮੁਹੱਲਾ ਤੀਜਾ ਹਰੇ ਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਭਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹਉ ਵਾਰੀ ਜੋ ਵਾਰੀ ਸੱਚ ਸੱਚਾ ਸ਼ਰਦ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮੇ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅੰਦਰ ਨਾਮ ਸਲਾਹਣ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਪਾਏ ਕਰ ਲਾਏ ਨਾਮੋ ਭੂਲੇ ਦੇਹ ਸਜਾਏ ਘੜੀ ਮੋਹਤ ਕਾ ਲੇਖਾ ਲੇਵੇ ਰਤੀਓਂ ਮਾਸਾ ਘੜੀ ਮੋਹਤ ਕਾ ਲੇਖਾ ਲੇਵੇ ਰਤੀਓਂ ਮਾਸਾ ਤੋਲ ਕਢਾਵਣਿਆ ਪੇੜੇ ਪ੍ਰਚਿਤ ਨਾਏ ਦੂਜੇ ਮੁੱਠੀ ਰੋਵੇ ਤਾਂ ਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੇ ਸੇਜ ਸੁਹਾਵਣਿਆ ਆਪੇ ਦੇਵੇ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਏ ਅੰਦਰ ਸਦਾ ਗੁਣ ਗਾਵਣਿਆ ਮਾਝ ਮੁਹੱਲਾ ਤੀਜਾ ਊਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹਉ ਵਾਰੀ ਜੋ ਵਾਰੀ ਪੜ ਬੁੱਝ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਲੱਖ ਅਪਿਓ ਹਰ ਰਿਹਾ ਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਪੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਪਾਏ ਪੜੇ ਨਹੀਂ ਬੂਝੇ ਤੇ ਬਦ ਮਾਇਆ ਕਾਰਨ ਲੂਝੇ ਤੇ ਬਦ ਬੰਧਨ ਟੁੱਟੇ ਗੁਰਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨ ਆਵੇ ਦੁਬਦਾ ਲਾਗੇ ਦੈ ਦਿਸਤਾਵੇ ਬਿਖ ਕੀੜਾ ਬਿਖ ਮੈਂ ਰਾਤਾ ਬਿਖੀ ਮਾਹੇ ਪਚਾਵਣਿਆ ਹਉ ਹਉ ਕਰੇ ਤੈ ਆਪ ਜਣਾਏ ਬਹੁ ਕਰਮ ਕਰੇ ਕਿਸ ਥਾਂ ਨ ਪਾਏ ਤੁਸਤੇ ਬਾਰ ਕਛੂ ਨਾ ਹੋਵੇ।

ਬਖਸ਼ੇ ਸ਼ਬਦ ਮਸੁਹਾਵਣਿਆ ਉਪਜੈ ਪਚੇ ਹਰ ਬੂਝ ਨਾਹੀ ਅੰਦੇ ਦੂਜੇ ਪਾਏ ਪਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪੁਛਤਾਵਣਿਆ ਪਰ ਪਿਰ ਦੇਸ ਸ਼ਿੰਗਾਰ ਬਣਾਏ ਬਨਮੁਖ ਅੰਦਾ ਐਸੇ ਕਰਮ ਕਮਾਏ ਹਲਤ ਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਬਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਮੈ ਵਰਤੇ ਏਕੋ ਸੋਈ ਗੁਰਮੁਖ ਬਿਰਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਿਲਾਵਣਿਆ ਮਾਜ ਮੁਹੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾਂ ਦੁਖ ਪਾਵੇ ਵਿਖਿਆ ਮਾਤੇ ਕਿਛ ਸੂਝੇ ਨਾਹੀਂ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੋ ਵਾਰੀ ਹਉਮੇ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਸਹਿਜ ਪਿਆਵਣਿਆ ਰਹਾਉ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਵਾਦ ਵਿਖਾਣੇ ਮੋਹੇ ਮਾਇਆ ਅਗਿਆਨ ਮੱਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਕੱਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿੰਨ ਸੱਚੋ ਭਾਵੇ ਆਪੇ ਦੇ ਨ ਪੱਛੋ ਤਾਵੇ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸਤ ਤਿਨ ਮੈਲ ਨ ਲਾਗੇ ਗੁਰ ਪ੍ਰਸਾਦੀ ਆਂਦਣ ਜਾ ਗਏ ਨਿਰਮਲ ਨਾਮ ਵਸੇ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤੱਤ ਨਾ ਪਛਾਣੇ ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ ਬੋ ਵਿਆਪੇ ਕੇ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੇਪਦ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਏ ਲਾ ਮਨਮੁਖ ਨਾ ਬੂਝੇ ਦੂਜੇ ਪਾਏ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਮੂਲੋਂ ਭੁੱਲੇ ਗੁਰ ਸ਼ਬਦ ਨਾਮ ਛਾਣੇ ਮੋਹ ਵਿਆਪੇ ਕੈ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੇਪਦ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤੈ ਗੁਣ ਪੜੇ ਹਰੇਕ ਨ ਜਾਣੇ ਬਿਨ ਬੂਝੇ ਦੁੱਖ ਪਾਵਣੇ ਜਾਸ ਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਮੇ ਕੀ ਸੱਚੀ ਵਡਿਆਏ ਨਾਮੋ ਮਨ ਸੁਖ ਪਾਵਣਿਆ ਮਾਜ ਮੁਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚੱਖੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਨ ਪਦਾਰਥ ਨੌ ਨਿਧ ਪਾਏ ਤ੍ਰੈਗੁਣ ਮੇਟ ਸਮਾਵਣਿਆ ਹਉਮੈ ਕਰੇ ਨਹਿ ਕਰਮੀ ਨਾ ਹੋਵੇ ਗੁਰ ਪ੍ਰਸਾਦੇ ਹਉਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੀ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹਉਮੈ ਮਾਰ ਐਨਸ ਪ੍ਰੀਤ ਸ਼ਬਦ ਸਾਚੇ ਹਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮਰ ਲਾਈ ਇਸ਼ਨਾਨ ਕਰੇ ਪਰ ਮੈਲ ਨ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ ਰਤਨ ਪਦਾਰਥ ਧਰਤੀ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਜਾਂਦੀ ਆ ਰਾ ਕਟ ਚਾਨਣਿਆ ਪਛਾਨਣਿਆ ਆਪ ਆਏ ਤੈਂ ਆਪੇ ਵੇਖੇ ਸਤਿਗੁਰ ਸੇਵੇ ਸੋਜਨ ਲੇਖੇ ਨਾਨਕ ਨਾਮ ਵਸੇ ਕਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮੁਹੱਲਾ ਤੀਜਾ ਮਾਇਆ ਮੋਹ ਜਗਤ ਸਵਾਇਆ ਤ੍ਰੈਗੁਣ ਦੀਸੇ ਮੋਹੀ ਮੋਇਆ ਗੁਰਪ੍ਰਸਾਦੀ ਕੋ ਬਿਰਲਾ ਬੂਝੇ ਚੌਥੇ ਪਦ ਲਿਵ ਲਾਵਣਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਹਾ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸ਼ਾਸਤਰ ਜਿਨੇ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਜਿਸ
ਸਿਮਰਤ ਸਾਧ ਜਨ ਨੇ ਪਾਇਆ, ਜਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ, ਜਤ ਸੰਜਮ ਸੱਚ ਕਮਾਵੇ, ਗੁਰ ਪੂਰੇ ਨਾਮ ਤੇ ਆਵਣਿਆ, ਪੇੜੇ ਤਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪੱਛੋ ਤਾਣੀ, ਹਾਲਤ ਪਲ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਣਿਆ, ਪੇੜੇ ਤਨ ਕੰਤ ਸੰਭਾਲੇ, ਗੁਰ ਪ੍ਰਸਾਦੀ ਵੇਖੇ ਨਾਲੀ, ਪਿਰਕੇ ਸਹਿਜ ਰਹੇ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ, ਸਫਲ ਜਨਮ ਜਨ ਸਤਿਗੁਰ ਪਾਇਆ, ਦੂਜਾ ਪਾਕੁਰ ਸ਼ਬਦ ਜਲਾਇਆ, ਇੱਕੋ ਰਵ ਰਿਹਾ ਘਟਿਅੰਤਰ, ਮਿਲ ਸਤਸੰਗਤ ਹਰ ਗੁਣ ਗਾ ਬਣਿਆ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨਾ ਆਵੇ, ਬੇਨਾਮੇ ਬੌਧਕ ਪਾਵਣਿਆ, ਜਿਨਸੇ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ, ਦਿਨ ਜਿਨ ਤੁਰ ਮਸਤਕ ਲੇਖ ਲਿਖਾ ਬਣਿਆ, ਮਾਜ ਮਹੱਲਾ ਚੌਥਾ, ਆਦਿ ਪੁਰਖ ਅਪਨ ਪਰੇ ਆਪੇ, ਆਪੇ ਥਾਪੇ ਥਾਪਿਓ ਥਾਪੇ, ਸਮੈ ਵਰਤੇ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ, ਹਉ ਵਾਰੀ ਜੋ ਵਾਰੀ, ਨਿਰੰਕਾਰੀ ਨਾਮ ਤੇ ਆਵਣਿਆ, ਤਿਸ ਰੂਪ ਨਰੇਖਿਆ ਘੜ ਘੜ ਦੇਖਿਆ, ਗੁਰਮੁਖ ਲੱਖ ਲਿਖਾ ਬਣਿਆ, ਰਹਾਉ ਤੂੰ ਦਿਆਲ ਕਿਰਪਾ ਪ੍ਰਸੋਈ, ਤੁਧ ਬਿਨ ਦੂਜਾ ਹਵਨ ਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੇ, ਨਾਮੇ ਨਾਮ ਸਮਾ ਬਣਿਆ, ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ, ਭੀਜੇ ਸਹਿਜ ਸਮਾਧ ਲਗਾਵਣਿਆ, ਆਂਦਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਲਾਹੀ ਪ੍ਰੀਤਮ ਮੇਰੇ, ਤੁਧ ਬਿਨ ਅਵਨ ਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ, ਅਗਮ ਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੇ ਤੂੰ ਲਹਿ ਮਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈਏ, ਸ਼ਬਦ ਸੇਵ ਸੁਖ ਪਾਵਣਿਆ, ਰਸਨਾ ਗੁਣਵੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਪਾਵੇ, ਗੁਰਮੁਖ ਸਦਾ ਰਹੇ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ, ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨ ਸਭਾ ਜੀ ਹਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਫਿਰ ਆਵਣ ਜਾਣਿਆ ਜਾਵਣਿਆ, ਆਪੇ ਕਰਤਾ ਦੇ ਵੜਿਆਈ, ਜਿਨ ਕੋ ਆਪ ਲਿਖਤ ਤੁਰ ਪਾਈ, ਨਾਨਕ ਨਾਮ ਮਿਲੇ ਪਉ ਪੰਜਨ, ਗੁਰ ਸ਼ਬਦੀ ਸੁਖ ਪਾਵਣਿਆ, ਮਾਜ ਮੁਹੱਲਾ ਪੰਜਵਾਂ, ਘਰ ਪਹਿਲਾ ਅੰਤਰ ਲੱਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰੁਖਿਆ, ਅਗਮੇ ਗੋਚਰ ਸਭ ਤੇ ਉੱਚਾ, ਗੁਰ ਕੇ ਸ਼ਬਦ ਲਿਖਾ ਬਣਿਆ, ਹਉ ਵਾਰੀ ਜੋ ਵਾਰੀ, ਕੱਲ ਮੈਂ ਨਾਮ ਸੁਣਾ ਬਣਿਆ, ਸੰਤ ਪਿਆਰੇ ਸੱਚੇ ਤਾਰੇ, ਵਡਭਾਗੀ ਦਰਸ਼ਨ ਪਾਵਣਿਆ, ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਇੰਦਰ ਧਿਆਨ ਹਿਰਦੇ, ਕੋਟੇ ਤੀਸਾਂ ਖੋਜੇ ਤਾਂ ਕੋ, ਗੁਰਮਿਲ ਹਿਰਦੇ ਗਾਵਣਿਆ, ਆਠ ਪੈਰ ਤੇ ਜਾਪੇ ਪਵਨਾ, ਧਰਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੇ ਮਨ ਪਾਵਣਿਆ, ਸਾਚਾ ਸਾਹਿਬ ਗੁਰਮੁਖ ਜਾਪੇ, ਪੂਰੇ ਗੁਰ ਕੈ ਸ਼ਬਦ ਸੰਜਾਪੇ, ਜਿਨ ਪੀਆ ਸੇਈ ਤਪਤਾਸੇ, ਸੱਚੇ ਸਾਚੇ ਅਗਾਵਣਿਆ, ਤਿਸ ਕਰ ਸਹਿਜਾ ਸੋਈ ਸੁਹੇਲਾ, ਆਨੰਦ ਵਿਨੋਦ ਕਰੇ ਸਦਕੇਲਾ, ਸੋ ਧਨਵੰਤਾ ਸੋ ਬੜਸ਼ਾਹ, ਜੋ ਗੁਰ ਚਰਨੀ ਮਨ ਲਾਵਣਿਆ, ਪਹਿਲੋਂ ਦੇ ਤੈ ਰਿਚਕ ਸੁਮਾਹਾ, ਪਿੱਛੋਂ ਦੇ ਤੈ ਜੰਤੀ ਉਪਾਹਾ, ਤੁਜੇ ਵਰਦਾਤਾ ਅਵਰ ਨ ਸੁਆਮੀ, ਲਵੇ ਨ ਕੋਈ ਲਾਵਣਿਆ, ਜਿਸ ਤੂੰ ਟੁੱਠਾ ਸੋ ਤੁਧ ਤੇ ਆਏ, ਸਾਧ ਜਨਾ ਕਾ ਮੰਤਰ ਕਮਾਏ, ਆਪ ਤਰੇ ਸਗਲੇ ਕੁਲ ਤਾਰੇ, ਤਿਸ ਦਰ ਗੈ ਠਾਕ ਨ ਪਾਵਣਿਆ, ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤਿ ਮੂੰਚੋ ਮੂੰਚਾ, ਹਉ ਕਰਵਾਣੀ ਤੇਰੇ ਵੰਜਾ, ਨਾਨਕ ਦਾਸ ਦਸਾ ਬਣਿਆ, ਮਾਜ ਮਹੱਲਾ ਪੰਜਵਾਂ, ਕੌਣ ਸੁਮੁਖਤਾ ਕੌਣ ਸੁਜੁਗਤਾ, ਕੌਣ ਸੁਗਿਆਨੀ ਕੌਣ ਸੁਭਗਤਾ, ਕੌਣ ਸੁਗਿਰਹੀ ਕੌਣ ਅਦਾਸੀ, ਕੌਣ ਸੁਕੀਮਤ ਪਾਏ ਜੀ, ਕਿਨ ਵਿਦ ਬਾਦਾ ਕਿਨ ਵਿਦ ਛੂਟਾ, ਕਿਨ ਵਿਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨਿਰਕਰਮੇ, ਕੌਣ ਸੁ ਕਹੇ ਕਹਾਏ ਜੀ, ਕੌਣ ਸੁਖੀਆ ਕੌਣ ਸੁਦੁਖੀਆ, ਕੌਣ ਸੁਸਨਮੁਖ ਕੌਣ ਵੇ ਮੁਖੀਆ, ਕਿਨ ਵਿਦ ਮਿਲੀਐ ਕਿਨ ਵਿਦ ਵਿਛਰੇ, ਇਹ ਵਿਦ ਕੌਣ ਪ੍ਰਗਟਾਏ ਜੀਉ, ਕੌਣ ਸੋ ਅੱਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤੇ ਆਏ,
ਕਿਨ ਬਿਦ ਕੀਰਤਨ ਗਾਏ ਜੀਉ। ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ। ਹੋਮੇ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮ ਗੁਰਮੁਖ ਕਰੇ ਸੋ ਸੁਪਾਏ ਜੀਉ। ਗੁਰਮੁਖ ਸੁਖੀਆ ਮਨ ਮੁਖ ਦੁਖੀਆ ਗੁਰਮੁਖ ਸਨਮੁਖ ਮਨ ਮੁਖ ਵੇਮੁਖੀਆ ਗੁਰਮੁਖ ਮਿਲੀਐ ਮਨ ਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀਉ। ਗੁਰਮੁਖੀ ਅਖਰ ਜੇ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਚਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀਉ। ਸਗਲੀ ਬਣਤ ਬਣਾਏ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਏਕ ਸਮਾਹੇ ਸਮਾਏ ਜੀਉ। ਮਾਜ ਮੁਹੱਲਾ ਪੰਜਵਾਂ ਪ੍ਰਭਾ ਵਿਨਾਸੀ ਤਾਂ ਕਿਆ ਕਾੜਾ ਹਰ ਭਵੰਗਤਾ ਕਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਂ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਮ ਨੋਰਥ ਤੂੰ ਦੇਵਣਹਾਰਾ ਭਗਤੀ ਪਾਏ ਪਰੇ ਭੰਡਾਰਾ ਦਇਆ ਧਾਰ ਰਾਖੇ ਤੁਧ ਸੇਈ ਪੂਰੇ ਕਰਮ ਸਮਾਵਣਿਆ ਅੰਧਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਵਨਾਸੀ ਕਹਿ ਸੁਣੇ ਤੋੜ ਨਿਆ ਬਣਿਆ ਇੱਥੇ ਉੱਥੇ ਤੂੰ ਰਖਵਾਲਾ ਮਾਤ ਗਰਮ ਮੈਂ ਤੁਧ ਹੀ ਪਾਲਾ ਮਾਇਆ ਗਨ ਨਾ ਪੋਹੇ ਤਿਨ ਕੋ ਰੰਗ ਰੱਤੇ ਗੁਣ ਗਾ ਬਣਿਆ ਗੁਆ ਗੁਣ ਤੇਰੇ ਆਖ ਸੰਭਾਲੀ ਮੰਤਨ ਅੰਤ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਰ ਸਾਜਣ ਮੇਰੇ ਸੁਆਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭਿਆ ਸਹਾਈ ਤਸ ਤੱਤੀ ਵਾਹ ਨ ਲੱਗੇ ਕਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਉੱਚਾ ਥਾਇਆ ਪਾਰ ਹਮੂਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਕੂਲਾ ਤੂੰ ਮੀਰਾਂ ਸਾਚੀ ਠੁਕਰਾਈ ਨਾਨਕ ਬਲ ਬਲ ਜਾ ਬਣਿਆ। ਮਾਜ ਮੁਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦੇਈ ਸੰਭਾਲੀਏ ਮੂਲ ਨਾ ਮਨੋ ਵਿਸਾਰੀਏ ਰਹਾਓ ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲੇ ਨ ਲਾਗੇ ਗਾਲ ਜੀਓ। ਜੋ ਸਿਮਰਨ ਦੇ ਸਾਈਐ ਨਰਕ ਨਸੇਈ ਪਾਈਏ ਤੱਤੀ ਵਾਵ ਨ ਲੱਗਈ ਜਿਨ ਮਨ ਉਠਾਏ ਜੀਉ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿੰਨੀ ਸੰਚਿਆ ਸੇਈ ਗੰਭੀਰ ਅਪਾਰ ਜੀਉ। ਹਰ ਅਮਿਓ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਘਰ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਉ। ਜੋ ਹਰ ਕੀਤਾ ਆਪਣਾ ਤਿਸੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤ ਜਿਸ ਗ੍ਰਹਿ ਭਾਗ ਜੀਉ। ਮਨ ਮੰਦੇ ਪ੍ਰਭ ਗਾਈਆਂ ਇਹ ਰਸ ਭੋਗਣ ਪਾਤ ਛਾਈਆਂ ਮੰਦਾ ਮੂਲ ਨ ਉਪਜਿਓ ਤਰ ਸੱਚੀ ਕਾਰੇ ਲਾਗ ਜੀਉ। ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਭਵੰਦਾ ਕੰਤ ਹਾਰ ਤੇਰਾ ਥਿਰ ਹੋਆ ਸੋ ਹਾਗ ਜੀਉ। ਟਲ ਪਦਾਰਥ ਪਾਇਆ ਪੈ ਭੰਜਣ ਕੀ ਸਰਨਾਇਆ ਲੈ ਅੰਚਲ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਉ। ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਜ ਮੁਹੱਲਾ ਪੰਜਵਾਂ ਘਰ ਤੀਜਾ ਨਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਈਅਲ ਪੂਰੇ ਪਾਪ ਬਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸ਼ਬ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤ ਪਾਪ ਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰੱਤਾ ਸੱਚ ਨਾਏ
ਹਰ ਵੇਖੈ ਸਦਾ ਹਜੂਰੇ। ਬਾਰਾਂਮਾਹਾਂ ਮਾਜ ਮੁਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਬ੍ਰਹਮੇ ਥਕਿਆਏ ਪ੍ਰਭ ਕੀ ਸਾਮ। ਤੇਨ ਦੁੱਧੇ ਤੇ ਬਾਹਰੀ ਕਿਤੇ ਨ ਆਵੇ ਕਾਮ। ਜਲ ਬਿਨ ਸਾ ਕੁਮਲਾਵਤੀ ਉਪਜੇ ਨਾਹੀ ਦਾਮ। ਹਰ ਨਾਮ ਨ ਮਿਲੀਏ ਸਾਜਨੇ ਕਤ ਪਾਈਏ ਬਿਸ਼ਰਾਮ। ਜਿਤ ਕਰ ਹਰ ਕੰਤ ਨ ਪ੍ਰਗਟੀ ਪਠਨਗਰ ਸੇਕ ਰਾਮ। ਸਰਬ ਸਿੰਘਾਲ ਤੰਬੂਲ ਰਸ ਸਣ ਦੇਹੀ ਸਭ ਕਾਮ। ਪ੍ਰਭ ਸੁਆਮੀ ਕੰਤ ਬਹੂਣੀਆਂ ਮੀ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਤਾਮ। ਚੇਤ ਗੋਬਿੰਦ ਉਰਾਧੀਐ ਹੋਵੇ ਆਨੰਦ ਕਣਾ। ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਏਖਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ। ਜਲ ਤਲ ਮਈਅਲ ਪੂਰਿਆ ਰਵਿਆ ਵਿੱਚ ਬਣਾ। ਸੋ ਪ੍ਰਭ ਚਿਤਨ ਆਵਈ ਕਿਤੜਾ ਦੁੱਖ ਗਣਾ। ਜਿਨ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਆਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਬਲਾਏ ਸਿਉ ਪ੍ਰਭੂ ਤਿਸ ਕੈ ਪਾਏ ਲਗਾ। ਵਿਸਾਖ ਤੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਸ਼ੋ। ਹਰ ਸਾਜਣ ਪੁਰਖ ਧਿਆ ਵਿਸਾਰ ਕੈ ਲੱਗੀ ਮਾਇਆ ਧੋ। ਪੁੱਤਰ ਕਲੱਤਰ ਨ ਸੰਗ ਧਨਾ ਹਰਿ ਅਵਨਾਸੀ ਓ। ਪਾਲਚ ਪਾਲਚ ਸਗਲੀ ਮੂਈ ਝੂਠੇ ਧੰਦੇ ਮੋਹ। ਇੱਕ ਸਹਾਰ ਕੇ ਨਾ ਬਿਨ ਅੱਗੇ ਲਈਏ ਖੋਏ। ਦਈ ਵਿਸਾਰ ਬਗੁਚਣਾ ਪ੍ਰਭ ਨੇ ਅਵਰ ਨ ਕੋਈ। ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ। ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਵਿਸਾਖ ਸੁਹਾਵਾਂ ਤਾਂ ਲੱਗੈ ਜਾਂ ਸੰਤ ਪੇਟੈ ਹਰ ਸੋਏ। ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਵੰਨ। ਹਰ ਸਾਜਣ ਦਾਵਣ ਲੱਗਿਆ ਕਿਸੇ ਨ ਦੇਹੀ ਬੰਨ। ਮਾਣਕ ਮੋਤੀ ਨਾਮ ਪ੍ਰਭਿਨ ਲੱਗੇ ਨਾ ਹੀ ਸਨ। ਰੰਗ ਸਵੇ ਨਾਰਾਇਣੇ ਜੇਤੇ ਮਨ ਪਵਨ। ਜੋ ਹਰ ਲੋੜੇ ਸੋ ਕਰ ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧਨ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਨ। ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਣਨ। ਹਰ ਜੇਠ ਰੰਗੀਲਾ ਤਿਸਤਣੀ ਜਿਸ ਕੈ ਪਾਗ ਮਥਨ। ਅਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੋਏ ਭਾਏ ਬਿਗੁਚੀਏ ਗਲ ਪਈ ਸੁਜਮਕੀ ਫਾਸ। ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ। ਰਹਿਣ ਬਿਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਰਾਸ। ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਿਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪ੍ਰੀਤ। ਮੰਤਨ ਰੱਤਾ ਸੱਚ ਰੰਗ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮੰਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ। ਹਰ ਅੰਮ੍ਰਿਤ ਬੂਦ ਸੁਹਾਵਣੀ ਮਿਲ ਸਾਧੂ ਪੀ ਬਣਹਾਰ। ਵਣ ਤਿਣ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖ ਅਪਾਰ। ਹਰ ਮਿਲਣੇ ਨੋ ਮਨ ਲੋਚ ਦਾ ਕਰਮ ਮਿਲਾ ਬਣਹਾਰ। ਜਿਨ ਸਿੱਖੀਏ ਪ੍ਰਭ ਪਾਇਆ ਹੂੰ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣਹਾਰ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਭਾਦੇ ਭਰਮ ਭੁਲਾਣੀਏ ਦੂਜੇ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿੰਸ ਸੀ ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਜੂਮ ਦੂਤ ਜਮ ਕਿਸੇ ਨ ਦੇਨੀ ਭੇਤ। ਖੱਟ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ। ਹੱਥ ਮਰੋੜੇ ਤਨ ਕਪੇ
ਸਿਆਹੂ ਹੂਆ ਸੇਤ। ਜੇਹਾ ਬੀਜੇ ਸੋ ਲੁਣੇ ਕਰਮਾ ਸੁੰਦੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਧ ਪ੍ਰਭ ਦੇ। ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇ। ਅਸਨ ਪ੍ਰੇਮ ਉਹ ਮਾੜਾ ਕਿਉ ਮਿਲੀਏ ਔਰ ਜਾਏ, ਮੰਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ। ਸੰਤ ਸੁਹਾਈ ਪ੍ਰੇਮ ਕੇ ਹੂੰ ਤਿਨਕੇ ਲਾਗਾਂ ਪਾਏ, ਬਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ, ਆਪ ਤਿਆਗ ਬਿਨਤੀ ਕਰੇ ਲੈ ਹੋ ਪ੍ਰਭ ਲੜਦਾਏ। ਜੋ ਹਰ ਕੰਤ ਮਲਾਈਆਂ ਸੇ ਵਿਛੜ ਕਦੇ ਨ ਜਾਏ, ਪ੍ਰਭ ਬਿਣ ਦੂਜਾ ਕੋ ਨਹੀਂ ਨਾਨਕ ਹਸਰਨ ਆਏ। ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਆਹਰ ਰਾਏ, ਕੱਤਕ ਕਰਮ ਕਮਾਵਣੇ ਦੋਸ ਨ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਕਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨ ਕੋਈ ਕਰ ਸਕੈ ਕਿਸੈ ਰੋਵੇ ਰੋਜ, ਕੀਤਾ ਕਿਛੂ ਨਾ ਹੋ ਵੀ ਲਿਖਿਆ ਤੁਰ ਸੰਯੋਗ, ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਵੇ ਸਭ ਬਿਯੋਗ। ਨਾਨਕੋ ਪ੍ਰਭ ਰਾਖ ਲਹਿ ਮੇਰ ਸਾਹਿਬ ਬੰਦੀ ਮੋਜ, ਕੱਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋ। ਮਗਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ, ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਧਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਤੇਰਾ ਦੁੱਖ ਨ ਕਬੂ ਉਤਰੈ ਸੇ ਜਮਕੇ ਵਸ ਪੜੀਆਂ। ਜਿਨੀ ਰਾਵਿਆ ਪ੍ਰਵੀ ਆਪਣਾ ਸੇ ਦਿਸਣ ਨਿਤ ਖੜੀਆਂ, ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ, ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ। ਮਗਰ ਪ੍ਰਭ ਰਾਧਣਾ ਬੋਹੜ ਨ ਜਨਮੜੀਆਂ, ਭੁੱਖ ਤੁਖਾਰ ਨ ਵਿਆਹ ਪਈ ਕੰਠ ਮਿਲਿਆ ਹਰ ਨਾਹ, ਮਨ ਵੇਦਿਆ ਚਰਨਾਰ ਬੈ ਦਰਸ਼ਨ ਲਗੜਾ ਸਾਹ, ਓਟ ਗੋਬਿੰਦ ਗੋਪਾਲ ਰੈ ਸੇਵਾ ਸੁਆਮੀ ਲਾਹ, ਵਿਖਿਆ ਪੂਰਨ ਸਕੀ ਮਿਲ ਸਾਧੂ ਗੁਣ ਗਾਹ। ਜੈ ਤੇ ਉਪਜੀ ਤੈ ਮਿਲ ਸੱਚੀ ਪ੍ਰੀਤ ਸਮਾਹ, ਕਰ ਗੈ ਲੀਨੀ ਪਾਰਮ ਬੋੜ ਨ ਵਿਛੜਿਆ, ਬਾਹਰ ਜਾਓ ਲਖ ਬੇਰੀਆਂ ਹਰ ਸੱਜਣ ਗਾਮੇ ਅਗਾਹ, ਸਰਮ ਪਈ ਨਰਾਣੇ ਨਾਨਕ ਦਰ ਪਈ ਆਹ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ, ਮਾਗ ਵਜਨ ਸੰਗ ਸਾਧੂ ਤੂੜੀ ਕਰੇ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਜਨਮ ਕਰਮ ਮਲ ਉਤਰੈ ਮੰਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਏ ਬਿਨ ਸਹਿ ਲੋਭ ਸੁਮਾਨ, ਸੱਚੇ ਮਾਰਗ ਚਲਦਿਆਂ ਉਸਤਰ ਕਰੇ ਜਹਾਨ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ, ਮਾਕ ਸੁੱਚੇ ਸੇ ਕਾਂਡੀਏ ਜਨ ਪੂਰਾ ਗੁਰ ਮਿਹਰਬਾਨ। ਫਾਲਗੁਣ ਨੰਦ ਦੇ ਉਪਾਰ ਜਨ ਹਰ ਸੁਜਨ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ, ਇਸ ਪੂਨੀ ਵਡਭਾਗਣੀ ਵਰ ਪਾਇਆ ਹਰ ਰਾਏ, ਮਿਲ ਸਈਆਂ ਮੰਗਲ ਗਾਵੀ ਗੀਤ ਗੋਬਿੰਦ ਲਾਏ, ਹਰ ਜਿਹਾ ਅਵਨ ਦਿਸੀ ਕੋਈ ਦੂਜਾ ਲਵੇ ਨ ਲਾਏ, ਹਾਲਤ ਪਾਲਤ ਸੁਵਾਰੀ ਉਹਨੇ ਚਲ ਦਿੱਤੀਆਂ ਨ ਜਾਏ, ਸੰਸਾਰ ਸਾਗਰ ਤੇ ਰੱਖੀਆਂ ਬੋੜ ਨ ਜਨਮੇ ਤਾਏ, ਜੇਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਨੀ ਲਾਏ, ਫਲਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾਤ ਮਾਏ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੀ, ਸਰਬ ਸੁਖਾਂ ਨਿਧ ਚਰਨ ਹਰ ਪੌਜਲ ਬਿਖਬ ਤਰੇ, ਪੇਮ ਭਗਤ ਤਿਨ ਪਾਈਆ ਬਿਖਿਆ ਨਾਹੀਂ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ, ਪਾਰ ਬ੍ਰਹਮ ਪ੍ਰਮ ਸੇਮ ਦੇ ਮਨ ਅੰਦਰ ਏਕ ਤਰੇ, ਮਾ ਦਿਵਸ ਮੂਰਤ ਪਲੇ ਜਿਸ

0: ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਸਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪਰਮ ਰਾਖ ਲੈ ਹੋਰ ਨਾਹੀ ਕਰਨ ਕਰੇਨ ਹਰ ਤੁਧ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਬਹਿਣ ਨਾਨਕੀ ਬੇਨਤੀਆ ਹਰ ਸੁਰਜਣ ਦੇਖਾ ਨੈਣ ਜੀ ਕਿ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਮਨ ਜੀਵਨ ਆਰਾਧਨਾ ਸਭਨਾ ਕਾਇ ਆਧਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਮ ਅਗਾਧ ਬੋਧ ਕਿਸੇ ਅੰਤ ਨ ਪਾਰ ਅਵਾਰ ਸੇਵਾ ਸਾ ਤਿਸ ਭਾਵਤੀ ਸੰਤਾਂ ਕੀ ਹੋਏ ਸ਼ਾਰ ਦੇਨਾ ਨਾਥ ਦਿਆਲ ਦੇਵ ਪਤ ਦੇ ਉਦਾਹਰਣ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮੰਦ ਕੋਈ ਨ ਜਾਣੀ ਕੋ ਨਾਹੀ ਤੋਲਣਹਾਰ ਮੰਤ ਨੇ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੂੰ ਸੇਵ ਦੇ ਤਿਨਕੇ ਸਦ ਬਲਿਹਾਰ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ ਗੁਰ ਸ਼ਬਦੀ ਆਰਾਧੀਏ ਜਪੀਏ ਨਿਰਮਲ ਮੰਤ ਕੀਮੰਦ ਕਹਿਣ ਨ ਜਾਈਏ ਪਰਮੇਸ਼ੁਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਏ ਭਗਵੰਤ ਜੀ ਕੇ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮਨ ਜਨਮਾਣੀ ਥਾਉ ਹਰ ਓਟ ਗਹੀ ਮਨ ਅੰਦਰੇ ਜਬ ਜਬ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜੰਤੂੜੀ ਸੰਗ ਸਮਾਉ ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੇ ਜਾਏ ਨ ਸੂਝੀ ਕਿੱਥੇ ਕੂਕਣ ਜਾਉ ਅਗਿਆਨ ਬਿਨਾਸਨ ਤਮ ਹਰਨ ਉੱਚੇ ਗਮ ਅਗਾਮ ਆਉ ਮਨ ਵਿਛੜਿਆ ਹਰ ਵੇਲੀਏ ਨਾਨਕ ਇਹ ਸੁਭਾਵ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀਦਾਂ ਤਥਾ ਚੰਦੜਹਾੜਾ ਸੋਈਆਂ ਦੀ ਧੁੰਨੀ ਗਾਵਣੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨ ਪੁੱਛੇ ਜਾਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਰਨਾਸ ਨੌਵੇਂ ਧੌਲੇ ਉੱਬੇ ਸਾ ਦਸਵੇਂ ਦੱਦਾ ਹੋਆ ਸੁਆ ਗਏ ਸੰਗੀਤ ਪੁਗਾਰੀ ਧਾ ਉੜਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਰ ਸਦਿਓ ਕਾਮ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਣ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੇ ਚਾਲੀਸ ਪੁਰ ਹੋਏ ਪਚਾਸੀ ਪੱਗ ਖਿਸੇ ਸੱਠੀ ਕੇ ਬੜੇ ਪਾਇਆਵੇ ਸੱਤਰ ਕਾ ਮਤ ਹੀਣ ਅਸੀਹਾਂ ਕਾ ਵਿਵਹਾਰ ਨ ਪਾਵੇ ਨਵੇਂ ਕਾ ਸਹਿਜਾਸਣੀ ਮੂਲ ਜਾਣੇ ਅਪਬਲ ਢੰਡੋਲ ਟੂਡਮ ਡਿੱਠ ਮੈਂ ਨਾਨਕ ਜਗ ਤੂ ਏਕਾ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਪਾਤੀ ਰੰਗ ਪਰੰਗ ਉਪਾਰਜਨਾ ਬੋਂ ਬੋਂ ਵਿਦ ਪਾਤੀ ਤੂੰ ਜਾਣੇ ਜਿਨ ਉਪਾਏ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਏ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ ਜੋ ਮਨ ਚਿਤ ਤੁਧ ਧਿਆਏ ਦੇ ਮੇਰ ਸੱਚਿਆ ਬਲ ਬਲ ਹਉ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੇ ਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੇ ਤਾਂ ਠਿਕਰ ਹੋਵੇ ਕਾੜਤ ਕੜੀ ਨਾ ਜਾਏ ਨਾਨਕ ਗੁਰਬਿਨ ਨਾਹੇ ਪੱਤ ਪੱਤ ਬਿਨ ਪਾਰ ਨ ਪਾਏ ਮਹਿਲਾ ਦੂਜਾ ਦਿੰਦੇ ਥਾਮੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰੇ ਆਖ ਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌਖੁੰਟੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ ਬਿਣ ਜੋਤੀ ਕਿਉਂ ਕਿਛ ਕਰੇ ਹੋ ਦਿਖਾ ਸਿਆਣੀਏ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਏ ਪੌੜੀ ਤੁਦੇ ਆਪੇ ਜਗਤ ਪਾਏ ਕੇ ਤੁਦੇ ਆਪੇ ਤੰਦੇ ਲਾਇਆ ਮੋਠ ਗੌਲੀ ਪਾਏ ਕੇ ਤੁਦੇ ਆਪੋ ਜਗਤ ਖੁਆਇਆ ਤਿਸ਼ਨਾ ਅੰਦਰ ਅਗਨ ਹੈ ਨਾ ਤਿਪਤੇ ਭੁਖਾ ਤਿਆਇਆ ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈਏ ਸੁਖ ਰਜਾਂ ਜਾਂ ਤੁਦ ਪਾਇਆ ਕੂੜ ਉਧਾਰੇ ਆਪਣਾ ਧਨ ਜਣੇਂਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸ਼ਲੋਕ ਮਹੱਲਾ ਦੂਜਾ ਅੱਖੀ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਭਾਂ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ ਦਿਸੈ ਸੁਣੀਏ ਜਾਣੀਏ ਸੁਆਉ ਨ ਪਾਇਆ ਜਾਏ ਰੋਲਾ ਟੁੰਡਾ ਅੰਦੁਲਾ ਕਿਉਂ ਕਰ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੇ ਲੋਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਵ ਕੰਤ ਮਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੂੰ ਦੂਜਾ ਖੇਲ ਰਚਾਇਆ ਹੋਮੇ ਗਰਬਿਉ ਪਾਇ ਕੈ ਲੋਵੇ ਅੰਤਰ ਜਨਤਾ ਪਾਇਆ ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਧ ਦੇ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਣ ਨਾਮੇ ਹੋਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕਲਤ ਕੁਟੰਬ ਹੈ ਇੱਕ ਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਰਦ ਰਹਾਂ ਸਿਰ ਭਾਰ ਉਰ ਕਰ ਕਾਇਆ ਕੱਪੜ ਪੈਰਾਂ ਤੋਵਾਂ ਸਦਾਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ ਹੋਏ ਕਚੀਰ ਰਹਾਂ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹਾਂ ਨਾ ਮੈਂ ਨਾ ਹੂੰ ਹੋਂ ਮਾਂ ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਧਾ ਭੂਲ ਮੈਂ ਪਿਆ ਜਮ ਜਾਲੇ ਵਸਤ ਪੁਰਾਈ ਆਪਣੀ ਕਰ ਜਾਣੇ ਹਉਮੈ ਬੇਦ ਕਾਲੇ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੋ ਅਰਾਧੇ ਨਾਮੇ ਸੁੱਖ ਸਮਾਵੇ ਪਵੜੀ ਕਾਇਆ ਹੰਸ ਸੰਯੋਗ ਮੇਲ ਮਿਲਾਇਆ ਤਿਨਹੀ ਕੀਆ ਵਿਯੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵਿਯੋਗ ਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨਾ ਚਲੈ ਚਲਾਇਆ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥ ਹੈ ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ छप्पड़ नाते सग भी मर लाए तीर्थ पूरा सतगुरु जो वंदन हर हर नाम ते आए ओ आप छुट्टा कटंब से दे हर हर नाम सब श्रेष्ठ छाए जन नानक तिस बलिहार जो आप जपै औरा नाम जपाए पौड़ी एक कंद मूल चुन खाणे वन खंड वासा एक पगबा वेस कर फिरे जोगी सुनयासा अंध तिश्ना बहुत शादन भोजन की आसा बिरथा जन्म गवाए ना गिरही ना उदासा जब काल सिरो ना उतरे ते बदमनसा गुरमत्ति काल ने आवे नेड़े जा होवे दासन दासा सच्चा शब्द सच मन कर ही माहे उदासा नानक सतगुर से बने अपना से आसा ते निरासा श्लोक महला पहला जे रत लगे कपड़े जामा होए पलीत जो रत पीवे मानसा तिन क्यों निर्मल चीत नानक नाम खुदाए का दिल हशे मुखले हो अवरद वाजे दुनी कै झूठे अमल करे हो महला पहला जाहू नाही ता क्या आखा क्यों नाही क्यों होवा कीता करना कहिया कछ ना भरिया पर तूम आप न बुझा लोक बुझाए ऐसा आगू होवा नानक अंधा हो कै दसे राहे सब समुहाए साथे अगे गया मुँहे मुँह पाहे तू ऐसा आगू जापे पौड़ी महारुति सब तू कड़ी मूर्त बेचारा तू गणते किन न पायो सच्चे लाखे पारा पढ़िया मूर्ख आखिए जित लभ लो अहंकारा नाओ पढ़िए नाओ बूझिए गुरमति बिचारा गुरमति नाम तन खटिया भक्ति परे भंडारा निर्मल नाम मनिया दर सच्चे सचियारा जिसदा जियो पुराण है अंतर जोत पारा सच्चा शाह एक तू होर जगत बन जारा श्लोक महला पहला मेहर मसीत सिदक मसला हक हलाल कुरान सारम सुनत सील रोजा हो मुसलमान करनी काबा सच पीर कलमा कलम नवाद तस्वी सत पावसी नानक रखे लाज महला पहला हक पराया नानका असू और सुगाए गुरपीर हामा ता भरै जा मरदार न खाए गली पिस न जाइए छूटे सच कमाए मारन पाए हराम मैं होए हलाल न जाए नानक गली कूड़ी कूड़ो पल्ले पाए महला पहला पंज नवाजा वक्त पंज पंजा पंजे नाव पहला सच हलाल दोए तीजा खैर खुदाए चौथी नियत रास मन पंजवी सिफत सुनाए करनी कर्मा आख कै ता मुसलमान सदाए नानक जीते कुड़ियार कूड़े कूड़ी पाए पौड़ी एक रतन पदार्थ बणज दे एक कच्चे दे बपारा सतगुर तुठे पाइन अंदर रतन भंडारा बिणगुर किने न लद्या अंधे पौक मुए कुड़ियारा मनमुख दूजे पच मुए ना बूझे बेचारा एक सबाजो दूजा को नहीं किसे आगे करें पुकारा एक निर्धन सदा पौक दे एक ना परे तुजारा बिण नामे होर धन नाही होर बिखिया सबिशारा नानक आप कराए करे आप हुक्म सवारण हारा श्लोक महला पहला मुसलमान कहावन मुश्किल जा हुए तो मुसलमान कहावन
1: कहावे मस्कल मना मालूम सब होए मुस्लिम दीन महाने मरण जीवन का परम चुकावे। ਰੱਬ ਕੀ ਰਜਾਈ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀਆ ਮਹਿਰਾਮਤ, ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ, ਪਰ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ। ਤਜ ਕਾਮ ਕਾਮਨੀ ਮਹਤਜੀ, ਤਾਂਜਨ ਮਾਹੀ ਨਿਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸਤਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੇ। ਨਾਨਕ ਸੱਚਾ ਮਨ ਵਸੇ ਸਾਚ ਸਬਦ, ਹਰ ਨਾਮ ਸਮਾਵੇ ਪੌੜੀ। ਰਾਜੀ ਰਹਿਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਜ਼ਾਰ ਹੁਕਮੀ ਟਹਿਸਿਓ। ਬੰਕੇ ਪੱਕੇ ਬੰਕ ਦੁਆਰ, ਮੂਰਖ ਜਾਣੀ ਆਪਣੀ। ਦਰਬ ਪਰੇ ਭੰਡਾਰ ਰੀਤੇ ਇੱਕ ਖਣੀ, ਤਾਜੀ ਰੱਥ ਤੁਖਾਰ ਹਾਥੀ ਪਾਖਰੇ। ਬਾਗ ਮਿਲਖ ਘਰ ਵਾਰ, ਕਿੱਥੇ ਸੇ ਆਪਣੇ। ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ, ਨਾਨਕ ਸੱਚ ਦਾ ਤਾਰ ਸਿਨਾ ਖਤ ਕੁਦਰਤੀ। ਸਲੋਕ ਮਹੱਲਾ ਪਹਿਲਾ, ਨਦੀਆ ਹੋਵੇ ਤੇਣ ਵਾ, ਸੁਮ ਹੋਵੇ ਦੁੱਧ ਕੀਓ। ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਜੜਾਓ। ਪੀ ਤੂਹੇ ਸਲਾਹਣਾ, ਆਖਣ ਲਹੇ ਨਾ ਚਾਓ। ਮਹੱਲਾ ਪਹਿਲਾ। ਪਾਰ ਅਠਾਰਾ ਮੀਵਾ ਹੋਵੇ, ਗਰੜਾ ਹੋਏ ਸਵਾਓ। ਚੰਦ ਸੂਰਜ ਦੋਏ ਫਿਰਦੇ, ਰੱਖੀਏ ਨਹਿਚਲ ਹੋਵੇ ਥਾਉ। ਪੀ ਤੂਹੇ ਸਲਾਹਣਾ, ਆਖਣ ਲਹੇ ਨਾ ਚਾਉ। ਮਹੱਲਾ ਪਹਿਲਾ। ਜੇ ਦੇਹ ਦੁੱਖ ਲਾਹੀਏ, ਪਾਪ ਕਰੇ ਦੋਏ ਰਾਹ। ਰੱਤ ਪੀਣੇ ਰਾਜੇ ਸਿਰੇ ਉੱਪਰ, ਰੱਖੀਏ ਇਵੇ ਜਾਪੇ ਭਾਉ। ਪੀ ਤੂਹੇ ਸਲਾਹਣਾ, ਆਖਣ ਲਹੇ ਨਾ ਚਾਉ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਬਾਉ। ਸੁਰਗੇ ਦੀਆ ਮੋਹਾਣੀਆਂ, ਇਸਤਰੀਆਂ ਹੋਵਣ ਨਾਨਕ ਸਭੋ ਜਾਉ। ਪੀ ਤੂਹੇ ਸਲਾਹਣਾ, ਆਖਣ ਲਹੇ ਨਾ ਚਾਉ। ਪਬੜੀ। ਵੱਧ ਫੈਲੀ ਗੈਵਾਨਾ, ਖਸਮ ਨਾ ਜਾਣੀ। ਸੋ ਕਹੀਏ ਦੇਵਾਨਾ, ਆਪ ਨਾ ਪਛਾਣੀ। ਕਲੇ ਬੁਰੀ ਸੰਸਾਰ ਵਾਧੇ ਖਪੀਏ, ਬਿਨ ਨਾ ਵੇ ਵੇਕਾਰ ਭਰਮੇ ਪੱਚੀਏ। ਰਾਹ ਦੋਵੇ ਇੱਕ ਜਾਣੇ, ਸੋਈ ਸਿਜ ਸੀ। ਕੁਫਰ ਗੋ ਕੁਫਰਾਣੇ, ਪਿਆ ਦਜ ਸੀ। ਸਭ ਦੁਨੀਆ ਸੁਬਹਾਨ ਸੱਚ ਸਮਾਈਏ, ਸਿੱਜੇ ਦਰ ਦੀਵਾਨ ਆਪ ਗਵਾਈਏ। ਮਹੱਲਾ ਪਹਿਲਾ ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੇ ਜੀਵੇ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੇ ਨੰਗ। ਨਾਨਕ ਠੱਗਿਆ ਮੁੱਠਾ ਜਾਏ, ਬਿਣ ਨਾਵੇ ਪੱਤ ਗਿਆ ਗਵਾਏ। ਮਹੱਲਾ ਪਹਿਲਾ। ਕਿਆ ਖਾਧੇ ਕਿਆ ਪੈਦੇ ਹੋਏ, ਜਾ ਮਨ ਨਾਹੀਂ ਸੱਚਾ ਸੋਏ। ਕਿਆ ਮੇਵਾ ਕਿਆ ਘਿਓ, ਗੁੜ ਮਿੱਠਾ ਕਿਆ ਮੈਦਾ ਕਿਆ ਮਾਸ। ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੇ ਭੋਗ ਵਿਲਾਸ। ਕਿਆ ਲਸਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਵਿਣ, ਸਭੇ ਢੋਲ ਵਿਣਾਸ। ਪਵੜੀ। ਜਾਤੀ ਦੇ ਕਿਆ ਹੱਥ ਸੱਚ ਪਰਖੀਏ, ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਸੱਚੇ ਕੀ ਸਰਕਾਰ, ਜੁਗ ਜੁਗ ਜਾਣੀਏ। ਹੁਕਮ ਮੰਨੇ ਸਿਰਦਾਰ ਦਰ ਦੀਵਾਣੀਏ, ਫੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲਵਾਜ ਵਿਚਾਰ ਸ਼ਬਦ ਸੁਣਾਇਆ। ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨੀ ਬੱਧੇ ਭਾਰ ਇੱਕ ਨਾ ਤਾਖਤੀ। ਸਲੋਕ ਮਹੱਲਾ ਪਹਿਲਾ। ਜਾ ਪੱਕਾ ਤਾਂ ਕੱਟਿਆ ਰਹੀ ਸੁਪੱਲਰ ਵਾੜ, ਸੁਣ ਕੇ ਸਾਰਾ ਚਿੱਥਿਆ ਕਣ ਲਾਇਆ ਧਨ ਝਾੜ। ਦੋਏ ਪੌੜ ਚੱਕੀ ਜੋੜ ਕੇ ਪੀਸਣ ਆਏ ਵਹਿਠ, ਦੋ ਦਰ ਰਹੇ ਸੋਬਰੇ ਨਾਨਕ ਅਜਵ ਡਿੱਠ। ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ। ਰਸ ਕਸ ਟਟਰ ਪਾਈਐ ਤਪੇ ਤੇ ਵਿਲ ਲਾਏ, ਧੀ ਸੋ ਫੋਗ ਸੰਭਾਲੀਐ ਦੀਜੇ ਅੱਗ ਜਲਾਏ। ਨਾਨਕ ਮਿੱਠੇ ਪਤਰੀਐ ਵੇਖੋ ਲੋਕਾ ਆਏ। ਪਵੜੀ। ਇੱਕ ਨਾ ਮਰਨ ਨਾ ਚਿਤਿਆ ਸਿਕਣ ਰਿਆ, ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ। ਆਪ ਨੜੇ ਮਨ ਚਿੱਤ ਕਹਿਣ ਚੰਗੇ ਰਿਆ, ਜਮ ਰਾਜੇ ਨਿਤ ਨਿਤ ਮਨ ਮੁਖ ਹੇਰਿਆ। ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਭਾਣਿਆ। ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ, ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਮਹੱਲਾ ਪਹਿਲਾ। ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ। ਅੰਧਾ ਚਾਨਣ ਰੱਖੀਏ ਦੀਬੇ ਵਲੇ ਪਚਾਸ, ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ। ਲੋਹਾ ਮਾਰਨ ਪਾਈਏ ਢਹੇ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਣਾਸ। ਮਹੱਲਾ ਪਹਿਲਾ। ਕਿਹਾ ਕੰਚਨ ਟੁੱਟੇ ਸਾਰ, ਅਗਨੀ ਗੰਡ ਪਾਏ ਲੋਹਾਰ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਡ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਡ ਪਾਏ, ਭੁੱਖਿਆ ਗੰਢ ਪਵੇ ਜਾ ਖਾਏ। ਕਾਲਾ ਗੰਢ ਨਦੀਆਂ ਮਿਹ ਝੂਲ, ਗੰਢ ਪ੍ਰੀਤੀ ਮਿੱਠੇ ਬੋਲ। ਬੇਦਾ ਗੰਢ ਬੋਲੇ ਸੱਚ ਕੋਏ, ਮੂਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮਹਮਾਰ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਪੌੜੀ। ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਐ ਖੋਟੇ ਸੱਟੀਏ ਬਾਹਰ ਵਾਰ, ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ। ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸੱਚੀ ਦਰਗੇ ਮੰਨੀਐ ਗੁਰ ਕੇ ਪ੍ਰੇਮ ਪਿਆਰ, ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਈ ਕਰ ਆਇਆ, ਮੈਂ ਰਬ ਦਵਾਦ ਸਹਾ ਫਜੂ ਖੁਦਾਏ। ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਦੇਵਦਾਨ ਵਾ ਨਰਾ, ਨਾ ਸਿੱਧ ਸਾਧਕਾ ਤਰਾ, ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ। ਮਹੱਲਾ ਪਹਿਲਾ। ਨਾ ਦਾਦੇ ਦਹਿੰਦ ਆਦਮੀ, ਨਾ ਸਪਤ ਜੇਰ ਜਿਵੀਂ, ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਾ ਜਲੋ ਅੰਨ ਪੌਣ ਥਿਰ ਨਾ ਕੋਈ ਏਕ ਤੋਈ ਮਹੱਲਾ ਪਹਿਲਾ ਨਾ ਰਿਜਕ ਦਸਤਿਆ ਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੋਈ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜਰ ਦਰਖਤ ਆਵਿਆਸ ਕਰ ਦੇਹਿੰਦ ਸੋਈ ਏਕ ਤੋਈ ਮਹੱਲਾ ਪਹਿਲਾ ਨਾਨਕ ਲੀਲਾਰ ਲਿਖਿਆ ਸੋਏ ਮੇਟ ਨਾ ਸਕੇ ਕੋਏ ਕਲਾ ਤਰੇ ਹਿਰੇ ਸੋਈ ਏਕ ਤੋਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ ਬਿਸਟਾ ਅੰਦਰ ਵਾਸ ਸਾਧਨਾ ਜਾਣਿਆ ਬਿਣ ਨਾਵੇ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਹਾ ਵਾਜਾ ਚਰਗਾ ਕੋਈਆ ਇਨਾ ਖਵਾਲੇ ਕਾਹ ਕਾਹੋ ਖਾਨ ਤਿਨਾ ਮਾਸ ਖਵਾਲੇ ਹੇ ਚਲਾਹੇ ਰਾਹ ਨਦੀਆ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸਵਾਹ ਜੇਤੇ ਜੀ ਜੀਵ ਲੈ ਸਾਹਾ ਜਿਵਾਲੇ ਤਾਕੇ ਅਸਾਹਾ ਨਾਨਕ ਜਿਉ ਜਿਉ ਸੱਚੇ ਭਾਵੇ ਤਿਉ ਤਿਉ ਦੇ ਗਿਰਾਹ ਮਹੱਲਾ ਪਹਿਲਾ ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਹਿ ਮਿੱਟੀਆ ਖਾਹੇ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਅਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਤੇ ਆਈਐ ਦੂਜੀ ਕਾਰੇ ਲੱਗ ਜਨਮ ਗਵਾਈਐ ਬਿਣ ਨਾਵੇ ਸਭ ਬਿਸ ਭੈਜੇ ਖਾਈਐ ਸੱਚਾ ਸ਼ਬਦ ਸਲਾਹ ਸੱਚ ਸਮਾਈਐ ਬਿਣ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਐ ਸਲੋਕ ਮਹੱਲਾ ਪਹਿਲਾ ਤੁਧ ਭਾਵੇ ਤਾਂ ਵਾਵੇ ਗਾਵੇ ਤੁਧ ਭਾਵੇ ਜਲ ਨਾਵੈ ਜਾ ਤੁਧ ਭਾਵੇ ਤਾਂ ਕਰੇ ਬਿਭੂਤਾ ਸਿੰਘੀ ਨਾਦ ਵਿਜਾਵੈ ਜਾ ਤੁਧ ਭਾਵੇ ਤਾਂ ਪੜ੍ਹੇ ਕਤੇਬਾ ਮੁੱਲਾ ਸੇਖ ਕਹਾਵੈ ਜਾ ਤੁਧ ਭਾਵੇ ਤਾਂ ਹੋਵੇ ਰਾਜਾ ਰਸ ਕਸ ਬਹੁਤ ਕਮਾਵੈ ਜਾ ਤੁਧ ਭਾਵੇ ਤੇਗ ਬਗਾਵੈ ਸਿਰ ਮੁੰਡੀ ਕੱਟ ਜਾਵੈ ਜਾ ਤੁਧ ਭਾਵੇ ਜਾਹੇ ਦਿਸੰਤਰ ਸੁਣ ਗੱਲਾਂ ਕਰ ਆਵੈ ਜਾ ਤੁਧ ਭਾਵੇ ਨਾਏ ਰਚਾਏ ਤੁਧ ਭਾਣੇ ਤੂੰ ਪਾਵੈ ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ ਸਤਿਗੁਰ ਆਖੇ ਕਾਰ ਸੋ ਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈਐ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ ਮਨ ਮੁਖ ਕੂੜ ਗੁਬਾਰ ਕੂੜ ਕਮਾਈਐ।

ਸਤਿਗੁਰ ਤੁੱਠੇ ਨਾਓ ਪ੍ਰੇਮ ਰਹੱਸਿਆ, ਸੱਚੇ ਦੇ ਦੀਵਾਨ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ, ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸੱਚ ਸੁਣ ਬੁੱਝ ਵਖਾਣ ਮਹਲ ਬੁਲਾਈਐ, ਸਲੋਕ ਮਹੱਲਾ ਪਹਿਲਾ, ਪਹਿਰਾਗਨ ਹਿਵੇ ਕਰ ਬਾਦਾ ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ, ਤਰਤ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਏ ਵਡਬੱਦਾ ਮਾਵਾ ਨਾਹੀ ਸਭਸੇ ਨੱਥ ਚਲਾਈ, ਏਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ, ਜੇ ਵਡ ਸਾਹਿਬ ਤੇ ਵਡਦਾਤੀ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸੀ ਉੱਪਰ ਸੱਚ ਨਾਮ ਵਡਿਆਈ, ਮਹੱਲਾ ਦੂਜਾ। ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਿਕ ਇੱਕ ਬੰਨ, ਭੁੱਖਿਆ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ, ਪੌੜੀ ਬਿਣ ਸੱਚੇ ਸਭ ਕੂੜ ਕੂੜ ਕਮਾਈਏ, ਬਿਣ ਸੱਚੇ ਕੁੜਿਆਰ ਬੰਨ ਚਲਾਈਏ, ਬਿਣ ਸੱਚੇ ਤਨ ਸਾਰੇ ਸ਼ਾਰ ਰਲਾਈਏ, ਬਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ, ਬਿਣ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲਚ ਲੱਗ ਮਹਿਲ ਖੁਆਈਏ, ਸਭ ਜਗ ਠੱਗਿਓ ਠੱਗ ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਧਾ ਲਹੀ ਦਾਨਾ ਕੇ ਸਿਰਦਾਨ। ਮਹੱਲਾ ਪਹਿਲਾ। ਸੋਇਨੇ ਕਾ ਵਿਰਖ ਪੱਤ ਪਰਵਾਲਾ ਫੁੱਲ ਜਵਾਹਰ ਲਾਲ, ਜਿੱਤ ਫਲ ਰਤਨ ਲੱਗੇ ਮੁਖ ਭਾਖਤ ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, ਅੱਠਸੱਠ ਤੀਰਥ ਗੁਰ ਕੀ ਚਰਣੀ ਪੂਜਾ ਸਦਾ ਪੂਜੇ ਸਦਾ ਵਸੇਖ, ਹੰਸ ਹੇਥ ਲੋਭ ਕੋ ਪਚਾਰੇ ਨਦੀਆ ਅੱਗ, ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ। ਪੌੜੀ ਜੀਵਤਿਆਂ ਮਰ ਮਾਰ ਨ ਪਛੋਤਾਈਐ, ਝੂਠਾ ਏ ਸੰਸਾਰ ਕਿਨ ਸਮਝਾਈਐ, ਸੱਚ ਨਾ ਧਰੇ ਪਿਆਰ ਧੰਦੇ ਤਾਈਐ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ, ਹੁਕਮੀ ਸਿਰਜਨਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਏ, ਮੋਹਤ ਨਾ ਚੱਸਾ ਬਿਲੰਬ ਭਰੀਐ ਪਾਈਐ, ਗੁਰਪ੍ਰਸਾਦੀ ਬੁੱਝ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਤੁੰਮੀ ਤੁੰਮਾ ਬੇਸਿਆਕਤ ਧੂਰਾ ਨਿੰਮ ਫਲ, ਮਨ ਮੁਖ ਵਸੇ ਤਿਸ ਜਿਸ ਤੂੰ ਚਿੱਤ ਨਾ ਆਵਈ, ਨਾਨਕ ਕਹੀਏ ਕਿਸ ਹੰਡਨ ਕਰਮਾ ਵਾਹਰੇ। ਮਹੱਲਾ ਪਹਿਲਾ। ਮਤ ਪਖੇਰੂ ਕਿਰਤ ਸਾਥ, ਕੰਮ ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪਰੀਤ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ। ਪੌੜੀ ਕੀਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨਾ ਪਾਵਣਾ, ਪੜੀਏ ਨਾਹੀ ਭੇਦ ਬੁੱਝੀਏ ਪਾਵਣਾ, ਖੱਟ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਵਿਸੰਖ ਦਰਗੇ ਪਾਵਣਾ, ਖਾਲਕ ਕੋ ਆਦੇਸ ਢਾਡੀ ਗਾਵਣਾ, ਨਾਨਕ ਜੁਗ ਜੁਗ ਇੱਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਾਂ ਨਾਗੀ ਲੱਗੇ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਇਆ ਧੁਰ ਖਸਮ ਕਾ ਅਤੀ ਹੋ ਧੱਕਾ ਖਾਏ, ਗੁਰਮੁਖ ਸਿਉ ਮਨ ਮੁਖੜੇ ਡੁੱਬੇ ਹਿੱਕ ਨਿਆਏ, ਦੁਆ ਸਿਰਿਆ ਆਪੇ ਖਸਮ ਵੇਖੇ ਕਰ ਬਿਉ ਪਾਏ, ਨਾਨਕੇ ਵੇ ਜਾਣੀਏ ਸਭ ਕਿਛ ਤਿਸੇ ਰਜਾਏ। ਮਹੱਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ,
रोग दारू दोवे बुझे तबे दे सुजान, बाट न करी मामला जाने मेहमान, मूल जान गल्ला करे हान लाए हान, लाभ न चली सच रहे सो विष्ट परवान, सर संदे आकाश को क्यों पहुँचे बाण, अगे ओ अगम है वाहे धड़ जान, पौड़ी नारी पुरख प्यार प्रेम सिगारिया, करन भगत दिन रात न रहनी वारिया, महला मांज निवास शब्द सवारिया, सच कहने अरदास से विचारिया, सोहन खसमे पास हुक्म सिधारिया, सखी कहने अरदास मनो प्यारिया, बिन नावे त्रिगवास फिट सो जीविया, शब्द सवारिया से अमृत पीविया, सलोक महला पहला, मारू मीना तृप्तिया अग्गी लहे न भुख, राजा राजना तृप्तिया सायर परे के सुख, नानक सच्चे नाम की केती पुछा पुछ, महला दूजा नेहपल तस जन्म सजावत ब्राह्मणा बिंद ते, सागर संसार रस गुर प्रसादी तरह के, करण कारण समरथ है को नानक विचार, कारण करते वस है जिन कल रखी धार, पौड़ी खसमे के दरबार ढाडी वसिया, सच्चा खसम कलाण कमल वे गसिया, खसमो पूरा पाए मनो रहसिया, दुश्मन कड्डे मार सज्जन सरसिया, सच्चा सतगुर सेवन सच मार्ग दसिया, सच शब्द विचार काल विदसिया, ढाडी कथे अकथ शब्द सवारिया, नानक गुण गहरास हर जियो मिले प्यारिया, सलोक महला पहला, खत्यो जम्मे खत्ते करन ता खत्या विच पाहे, तोते मूल न उतरे जो सो तो बन पाहे, नानक बक्से बक्सिए नाहे तपाही पाहे, महला पहला, नानक बोलन चखना दुख छड मंगिए सुख, सुख दुख दोए दर कपड़े पहरे जाए मनुख, जिथे बोलन हारिए तिथे चंगी चुप, पौड़ी चारे कुंडा देख अंदर पालिया, सच्चे पुरख अलख सिरज स्नेहालिया, उजड़ भुले राह गुर वे खालिया, सतगुर सच्चे वाहो सच समालिया, पाया रतन कराहो दीवा वालिया, सच्चे शब्द सलाहे सुखिए सच वालिया, निडरिया डर लग गर्भ से गालिया, ना वो भुला जग फिरे वे तालिया, सलोक महला तीजा, पै विच जम्मे पै मरे पी पौ मन मह होए, नानक पै विच जे मरे सहला आए सोए, महला तीजा, पै विण जीवे बहुत बहुत खुशिया खुशी कमाए, नानक पै विण जे मरे मौका ले उठ जाए, पौड़ी सतगुर होए दयाल तसरदा पूरिए, सतगुर होए दयाल न कबहु चूरिए, सतगुर होए दयाल त दुख न जानिए, सतगुर होए दयाल त हर रंग माणिए, सतगुर होए दयाल त जम का डर केहा, सतगुर होए दयाल त सद ही सुख देहा, सतगुर होए दयाल त नव निद पाइए, सतगुर होए दयाल त सच समाइए, सलोक महला पहला, सिर खोहाए पी है मलवाणी जूठा मंग मंग खाही, फोल फदीहत मोहलेन पड़ासा पानी देख सगाही, पेड़ा वागी सिर खोहायन भरियन हाथ सुहाई, माओ पियो किरत गवायन टब्बर रोबन ताही, ओना पिंड ना पतल करिया ना दीवा मुए कथा उपाही, अठसठ तीर्थ देन न टोई ब्रह्मण ना खाई, ब्राह्मण अन्न ना खाही, सदा कुचील रहे दिन राती मथे टिके नाही, झुंडी पाए वेहन नित मरण दड़ दीवान न जाही,
लक्की का से हथी फुम्मन अगो पिछी जाहे, ना ओ जोगी ना ओ जंगम ना ओ काजी मुल्ला, दोए गए फिरे गुत्ते फिटा वते गल्ला, जिया मार जिवाले सोई अवर ना कोई रखे, दानो ते सनानो बंजे पास पई सिर खुते, पानी विचो रतने उपने मेर किया मदानी, अठसठ तीर्थ देवी थापे पुरवी लगे वाणी, नाए निवाजा नाते पूजा नावन सदा सुजानी, मोया जीव त्यागत होवे जा सिर पाइये पानी, नानक सिर खुथे सैतानी इन्ना गल ना पानी, बुठे होइए होए बिलावल जिया जुगत समाणी, बुठे अन्न कमाद कपाहा सब दे पड़दा होवे, बुठे काओ चरे दिन सुरही सा तन दही बलोवे, नित कोए होम जग सद पूजा पइये कारज सोहे, गुरु समुंद नदी सब सिखी नाते जित वडियाई, नानक जे सिर खुते नावन नाही ता सत चट्टे सिर शाही, महला दूजा अगे पाला के करे सूरज के ही रात, चंद अनेरा के करे पौन पानी क्या जात, धरती चीजी के करे जिस विच सब किश होए, नानक ता पत जानिए जा पत रखे सोए, पौड़ी तुद सच्चे सुभान सदा कलाणिया, तू सच्चा देवान हो रावण जानिया, सच जे मंगे दान से तुद जेहा, सच तेरा फुरमान सब दे सोहिया, मन्निए गे आन ध्यान तुदे ते पाया, कर्म पवे निशान ना चले चलाया, तू सच्चा दा तार नित देवे चढ़े सवाया, नानक मंगे दान जो तुद पाया, सलोक महला दूजा, दीख्या खबुझाया सिफती सच समयो, तिन को क्या उपदेसिए जिन गुरु नानक देहो, महला पहला, आप बुझाए सोई बुझे जिस आप सुझाए तिस सब किछ सूजे, कह कह कथना माया लूजे हुक्मी सगल करे आकार, आपे जाने सर्ब विचार, अखर नानक अखियो आप लहे प्रात होवे जिस दात, पौड़ी हो ढाडी बेकार कारे लाया, रात देह के वार तुरो फरमाया, ढाडी सच्चे महल खसम बुलाया, सच्ची सिफत सलाह कपड़ा पाया, सच्चा अमृत नाम भोजन खाया भोजन आया, गुरमत्ती खादा राज तेनी तिन सुख पाया, ढाडी करे पसाओ शब्द बजाया, नानक सच सलाह पूरा पाया, सुध राग गौड़ी गोरेरी महला पहला, चौप दे दुप दे कुंकार सतनाम, करता पुरख निरपौ निर्वैर अकाल मूरत अजूनी से भंगुर प्रसाद, पौ मच पौ मुच पारा बड़ा तोल, मन मत हौली बोले बोल, सिर तर चलिए सहिए पार, नदरी करमी गुर विचार, पै बिन कोई न लंघस पार, पै पौ राख्या पाए सवार, रहाओ पै तन अगन रखे पै नाल, पै पौ कड़िए शब्द सवार, पै बिन काढ़त कच निकच अंधा सच्चा अंधी सट, बुद्धि वाजी उपजे चाओ सह सियाणप पवे ना ताओ, नानक मन मुख बोलन वाओ अंधा वखर बाओ दुआओ, गौड़ी महला पहला, डर कर कर डर डर डर जाए, सो डर केहा जित डर डर पाए, तुद बिन दूजी नाही जाए, जो किश वरते सब तेरी रजाए, डरिए जे डर होवे होर डर डर डरना मन का सोर, रहाओ ना जियो मरे ना डूबे तरे,
ਜਿਨ ਕਿਛ ਕੀਆ ਸੋ ਕਿਛ ਕਰੇ, ਹੁਕਮੇ ਆਵੇ ਹੁਕਮੇ ਜਾਏ, ਅੱਗੇ ਪਾਛੇ ਹੁਕਮ ਸਮਾਏ। ਹੰਸ ਹੇਤ ਆਸਾ ਸਮਾਨ, ਤਿਸ ਵਿੱਚ ਭੁੱਖ ਬਹੁਤ ਨਹਿਸਾਨ। ਭਉ ਖਾਣਾ ਪੀਣਾ ਆਧਾਰ, ਵਿਣ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਵਿਖਮ ਵਿਚਾਰ। ਗੌੜੀ ਮਹੱਲਾ ਪੰਜਵਾ, ਮਾਤਾ ਮਤ ਪਿਤਾ ਸੰਤੋਖ, ਸੁੱਤ ਭਾਈ ਕਰੇ ਹੋ ਵਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਰਹਾਉ ਸੁਰਤ ਸਰਮ ਸੁਰਤ ਦੋਏ ਸੁਸਰ ਸਸਰ ਭਏ, ਕਰਣੀ ਕਾਮਣ ਕਰ ਮਨ ਲਏ। ਸਾਹਾ ਸੰਜੋਗ ਵਿਆਹੇ ਵਿਜੋਗ, ਸੱਚ ਸੰਤੰਤ ਕਹੋ ਨਾਨਕ ਜੋਗ। ਗੌੜੀ ਮਹੱਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ। ਚੰਚਲ ਚਪਲ ਬੁੱਧ ਕਾ ਖੇਲ, ਨੌ ਦਰਵਾਜੇ ਦਸਵਾਂ ਦੁਆਰ। ਬੁਜਰੇ ਗਿਆਨੀ ਇਹੋ ਵਿਚਾਰ, ਕਥਤਾ ਵਕਤਾ ਸੁਨਤਾ ਸੋਈ। ਆਪ ਵਿਚਾਰੇ ਸੋ ਗਿਆਨੀ ਹੋਈ। ਰਹਾਉ ਦੇਹੀ ਮਾਟੀ ਬੋਲੇ ਪੌਣ, ਬੂਜਰੇ ਗਿਆਨੀ ਮੂਆ ਹੈ ਕੌਣ। ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਪੜ ਪੜ ਪੰਡਿਤ ਬਾਦ ਵਿਖਾਣੇ, ਭੀਤਰ ਹੋਤੀ ਵਸਤ ਨਾ ਜਾਣੇ। ਹੋ ਨਾ ਮੂਆ ਮੇਰੀ ਮੂਈ ਬਲਾਈ, ਉਹ ਨਾ ਮੂਆ ਜੋ ਰਿਹਾ ਸਮਾਈ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ, ਸੁਣ ਸੁਣ ਬੂਜੇ ਮਾਨੇ ਨਾਉ। ਤਾਂ ਕੇ ਸਦ ਵਲਿਹਾਰੇ ਜਾਉ, ਆਪ ਭੁਲਾਏ ਠੌਰ ਨਾ ਠਾਉ। ਤੂੰ ਸਮਝਾਏ ਮੇਲ ਮਿਲਾਉ, ਨਾਮ ਮਿਲੇ ਚੱਲੇ ਮੈਂ ਨਾਲ। ਵਿਨ ਨਾਵੇ ਬਾਧੀ ਸਭ ਕਾਲ, ਰਹਾਉ ਖੇਤੀ ਵਣਜ ਨਾ ਵੇਕੀ ਓਟ। ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ। ਨਾਮ ਵਿਸਾਰ ਚੱਲੇ ਮਨ ਖੋਟ, ਸੱਚੇ ਗੁਰ ਕੀ ਸੱਚੀ ਸੀਖ। ਤਨ ਮਨ ਸੀਤਲ ਸੱਚ ਪਰੀਖ, ਜਲ ਪਰਾਇਣ ਰਸ ਕਮਲ ਪਰੀਖ। ਸ਼ਬਦ ਰਤੇ ਮਿੱਠੇ ਰਸੀਖ, ਹੁਕਮ ਸੰਜੋਗੀ ਗੜ ਦਸ ਦੁਆਰ। ਪੰਚ ਬਸੇ ਮਿਲ ਜੋਤਿ ਅਪਾਰ, ਆਪ ਤੁਲੇ ਆਪ ਬਣ ਆਪ ਤੁਲੇ ਆਪੇ ਵਣਜਾਰ। ਨਾਨਕ ਨਾਮ ਸਵਾਰਣ ਹਾਰ, ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾ ਤੇ ਆਵੇ, ਕਹਿ ਉਪਜੈ ਕਹਿ ਜਾਏ ਸਮਾਵੇ। ਕਿਉਂ ਕਿਉ ਬਾਧਿਓ ਕਿਉ ਮੁਕਤੀ ਪਾਵੇ, ਕਿਉ ਵਿਨਾਸੀ ਸਹਿਜ ਸਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ। ਰਹਾਉ ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮੈਂ ਸਮਾਏ। ਗੁਰਮੁਖ ਮੁਕਤੋ ਬੰਧ ਨਾ ਪਾਏ, ਸ਼ਬਦ ਵਿਚਾਰ ਛੂਟੋ ਹਰ ਨਾਏ। ਤਰਬਰ ਪੰਖੀ ਬਹੁ ਨਿਸਵਾਸ, ਸੁਖ ਦੁਖੀਆ ਮਨ ਹੋਏ ਵਿਨਾਸ। ਸਾਜ ਵਿਹਾਗਤ ਕਹਿ ਆਗਾਸ, ਦਹ ਦਿਸਤਾਵਤ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕੋਟ ਕਾਮ ਕ੍ਰੋਧ ਫੂਟੇ ਵਿਕ ਮਾਠ। ਬਿਨ ਵੱਖਰ ਸੁਨੋ ਕਰ ਹਾਟ, ਗੁਰਮਿਲ ਖੋਟੇ ਵਜਰ ਕਪਾਟ। ਸਾਧੂ ਮਿਲੇ ਪੂਰਵ ਸੰਜੋਗ, ਸੱਚ ਰਹਿਸੇ ਪੂਰੇ ਪੂਰੇ ਹਰ ਲੋਗ। ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮਹਿ ਚੀਤ, ਝੂਠ ਵਿਕਾਰ ਜਾਗੇ ਹਿਤ ਚੀਤ। ਪੂੰਜੀ ਪਾਪ ਲੋਭ ਕੀ ਕੀਤ, ਤਰ ਤਾਰੀ ਮਨ ਨਾਮ ਸੁਚੀਤ। ਬਾਹੋ ਬਾਹੋ ਸੱਚੇ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲੇ ਕਰਹਾਉ। ਅਗਨ ਪਾਣੀ ਬੋਲੇ ਪੜਵਾਓ, ਜਿਹ ਵਾ ਇੰਦਰੀ ਇੱਕ ਸੁਆਉ। ਦਿਸ਼ਟ ਵਿਖਾਰੀ ਨਾਹੀ ਭਉ ਭਾਉ, ਆਪ ਮਾਰੇ ਤਾਂ ਪਾਏ ਨਾਉ। ਸ਼ਬਦ ਮਰੇ ਫਿਰ ਮਰਨ ਨਾ ਹੋਏ, ਵਿਨ ਮੂਏ ਕਿਉ ਪੂਰਾ ਹੋਏ। ਪਰਪੰਚ ਬਿਆਪ ਰਿਹਾ ਮਨ ਦੋਏ, ਥਿਰ ਨਰਾਇਣ ਕਰੇ ਸੋ ਹੋਏ। ਬੋਹਿਤ ਚੜਾਓ ਜਾਂ ਆਵੇ ਵਾਰ, ਠਾਕੇ ਬੋਹਿਤ ਦਰਗੇ ਮਾਰ।
ਸੱਚ ਸਲਾਹੀ ਧੰਨ ਗੁਰਦੁਆਰ, ਨਾਨਕ ਦਰ ਘਰ ਇਕੰਕਾਰ, ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਸ ਦੁਆਰ, ਤ੍ਰਿਭਵਨ ਵੇਦਿਆ ਆਪ ਮੁਰਾਰ, ਰੇ ਮਨ ਮੇਰੇ ਭਰਮ ਨਾ ਕੀਜੇ, ਮਨ ਮਾਨੀਏ ਅੰਮ੍ਰਿਤ ਰਸ ਪੀਜੇ, ਰਹਾਉ ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ, ਨਜ਼ਰ ਪਈ ਘਰ ਘਰ ਤੇ ਜਾਣਿਆ, ਜਤ ਸਤ ਤੀਰਥ ਮਜਨ ਨਾਮ, ਅਧਿਕ ਵਿਥਾਰ ਕਰੋ ਕਿਸ ਕਾਮ, ਨਰ ਨਰਾਇਣ ਅੰਤਰ ਜਾਮ, ਆਨ ਮਨੋ ਤੋ ਪਰ ਕਰ ਜਾਓ ਕਿਸ ਜਾਓ, ਕਿਸ ਜਾਚੋ ਨਾਹੀ ਕੋ ਥਾਉ, ਨਾਨਕ ਗੁਰਮਤ ਸਹਿਜ ਸਮਾਉ, ਗੌੜੀ ਮਹੱਲਾ ਪੰਜਵਾ, ਸਤਿਗੁਰ ਮਿਲੇ ਸੁਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਵ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ, ਸਤਿਗੁਰ ਮਿਲੇ ਤਦੁਬਦਾ ਭਾਗੇ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ, ਜੀਵਤ ਮਰੇ ਮਹਾਰਸ ਅੱਗੇ, ਸਤਿਗੁਰ ਮਿਲੀਏ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਜਮਕਾ ਭਉ ਮੂਚਾ, ਗੁਰ ਮਿਲੀਏ ਅਮਿਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹੋਮੇ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ, ਕਿਰਤ ਮਹਿਆ ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣੇ ਕਿਆ ਅੱਗੇ ਹੋਏ, ਜੋ ਤਿਸ ਭਾਣਾ ਸੋਈ ਹੂਆ, ਅਵਰ ਨਾ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵਡ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ, ਰਹਾਉ ਤੂੰ ਏਵਡ ਦਾਤਾ ਦੇਵਨਹਾਰ, ਤੋਟ ਨਾਹੀ ਤੁਧ ਭਗਤ ਭੰਡਾਰ, ਕਿਆ ਗਰਭ ਨਾ ਆਵੇ ਰਾਸ, ਜੀਉ ਪਿੰਡ ਸਭ ਤੇਰੇ ਪਾਸ, ਤੂੰ ਮਾਰ ਜਵਾਲੇ ਵੇ ਬਖਸ਼ ਮਿਲਾਏ, ਜਿਉ ਭਾਵੀ ਤਿਉ ਨਾਮ ਜਪਾਏ, ਤੂੰ ਦਾਨਾ ਵੀਨਾ ਸੱਚਾ ਸਿਰ ਮੇਰੇ, ਗੁਰਮਤਿ ਦੇ ਭਰੋਸੇ ਤੇਰੇ, ਤਨ ਮੈਂ ਮੈਲ ਨਾਹੀ ਮਨ ਰਤਾ, ਗੁਰਬਚਨੀ ਸੱਚ ਸ਼ਬਦ ਪਛਾਤਾ, ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਣਾਈ, ਗੌੜੀ ਮਹੱਲਾ ਪਹਿਲਾ, ਜਿਨ ਕਥ ਕਹਾਇਆ ਪਿਓ ਪਿਆਇਆ, ਅੰਨ ਪੈ ਵਿਸਰੈ ਨਾਮ ਸਮਾਇਆ, ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦ ਪਛਾਨਾ, ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ, ਸਹਿਜ ਸੁਭਾਏ ਮਿਲੇ ਸਾਵਾਸ, ਜਾਹੇ ਸਵਾਰੇ ਸਾਜ ਵਿਆਲ, ਇਤ ਉਤਮਨ ਮੁਖ ਬਾਧੇ ਕਾਲ, ਅਹਿਨਸ ਰਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਭਰਮ ਦੂਰੇ, ਗੌੜੀ ਮਹੱਲਾ ਪਹਿਲਾ, ਜਨਮ ਮਰੇ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ, ਤੀਨ ਅਵਸਥਾ ਕਹੇ ਵਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ, ਰਾਮ ਭਗਤ ਗੁਰ ਸੇਵਾ ਤਰਣਾ, ਬਹੁੜ ਜਨਮ ਨਾ ਹੋਏ ਹੈ ਮਰਣਾ, ਰਹਾਉ ਚਾਰ ਪਦਾਰਥ ਕਹੇ ਸਭ ਕੋਈ, ਸਿਮਰਤ ਸਾਸਤ ਪੰਡਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ, ਜਾ ਕੇ ਹਿਰਦੇ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੀ ਭਗਤ ਮੁਕਤ ਆਨੰਦ, ਗੁਰਮਤਿ ਪਾਵੇ ਪਾਏ ਪਰਮਾਨੰਦ, ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਾਹੀ ਨਿਰਾਸ ਬੁਝਾਇਆ, ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਣੀ ਮਨ ਰਾਤਾ, ਗੋੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹੇ ਸੁਖਾਲੀ, ਵਾਜੀ ਏ ਸੰਸਾਰੋ ਲਭ ਲੋਭ ਮੂਚ ਕੂੜ ਕਮਾਵੇ, ਬਹੁਤ ਠਾਵੋ ਭਾਰੋ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਧਰ ਉੱਪਰ ਸ਼ਾਰੋ, ਸੁਣ ਸੁਣ ਸਿੱਖ ਹਮਾਰੀ, ਸੋ ਕਿਰਤ ਕੀਤਾ ਰਹਿਸੀ ਮੇਰੇ ਜੀਅੜੇ, ਬਹੁੜ ਨਾ ਆਵੈ ਵਾਰੀ, ਰਹਾਉ ਹੋ ਤੁਧ ਆਖਾ ਮੇਰੀ, ਕਾਇਆ ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਏ ਤਵਾਰੀ, ਬੇਲ ਪਰਾਈ ਜੋਹੇ ਜੀੜੇ ਕਰੇ ਚੋਰੀ ਬਰਿਆਰੀ, ਹੰਸ ਚੱਲਿਆ ਤੂੰ ਪਿੱਛੇ ਰਹਿਸੀ, ਛੋਟੇ ਹੋਈ ਛੁੱਟੜ ਹੋਈ ਯਸ ਨਾਰੀ,
तू काया रहियत सुपनंतर, तुद किया कर्म कमाया, कर चोरी में जा कुछ लिया, ता मन भला पाया, हालत ना सोभा पलत ना टोई, अहला जन्म गवाया, हो खरी दुहेली होई बाबा नानका, मेरी बात ना पुछे कोई रहाओ। ताजी तुरकी सोयना रूपा, कपड़ केरे पारा, किस ही नाल ना चले नानक, चढ़ चढ़ पवे गवारा, कूजा मेवा मैं सब किश चाखिया, एक अमृत नाम तुम्हारा, दे दे नीव दिवाल सारी, पसमंदर की ढेरी, संचे संच न दे, किस ही अंध जाने सब मेरी, सोयना लंका सोयन माड़ी, संपे किसे न केरी, सुन मूर्ख माने अनजाना, होग तिसे का पाना रहाओ। साहू हमारा ठाकर पारा, हम तिसके वन जा रे, जियो पिंड सब रास तिसे की, मारे मार आपे जी वाले, गौड़ी चेती महला पहला, अबर पंच हम एक जना, को राखो घर बार मना, मारे लूटे नीत नीत, किसे आगे करी पुकार मना, श्री राम नाम उचर मना, आगे जम दल बिखम कना, रहाओ असार मडोली राखे द्वारा, पीतर बैठी सातना, अमृत केल करे नित कामने, अबर लुटेन सो पंच जना, टा मलोड़ी लूटिया दिहुरा, सातन पकड़ी एक जना, जम डंडा गल संगल पड़िया, भाग गए से पंच जना, कामन लोड़े सोना रूपा, मृत लोड़ेन सोखा दाता, नानक पाप करे दिन कारण, जासी जम पर बधाता, गौड़ी चेती महला पहला, मुंदरा ते घट पीतर मुंदरा, काया कीजे खेतंता, पंच चेले बस कीजे रावल, ए मन कीजे डंडाता, जोग जुगत एब पाविस्ता, एक शब्द दूजे होर नास्ता, कंद मूल मन लाविस्ता, रहाओ मुंड मुंडाइये जे गुर पाइये, हम गुर कीनी गंगाता, त्रिपवन तारण हार स्वामी, एक न चेतस अंदाता, कर पटंब गली मन लावस, संसा मूल ना जा विस्ता, एक से चरणी जे चित लावे, लब लोभ की तावस्ता, जपस निरंजन रस मना, काहे बोले जोगी कपट कना, रहाओ काया कमली हंस याना, मेरी मेरी करत विहानी ता, प्रणवित नानक नागी दाजे, फिर पाछे पुछतानी ता, गौड़ी चेती महला पहला, औखद मंत्र मूल मन एके, जे कर दृढ़ कर चित की जेरे, जन्म जन्म के पाप कर्म के काटन हारा ली जेरे, मन एको साहिब भाई रे, तेरे तीन गुणा संसार समावे, अलखन लखना जाई रे, रहाओ सक्कर खंड माया तिन मिठी हो, तो खंड उचारी रे, उचाई रे रात अनेरी, सूज सनाही लू लूज, टूकस मूसा पाई रे, मन मुख करे तेता दुख लागे, गुरमुख मिले बढ़ाई रे, जो तिन किया सोई होया, किरतना मेटिया जाई रे, सुबर परे ना होवे ऊने, जो राते रंग लाई रे, तिन की पंक होवे जे नानक, तो मूड़ा किश पाई रे, गौड़ी चेती महला पहला, कत की माई बाप कत केरा, किद्दू था वो हम आए, अगन बिंब जल पीतर निपजे, काहे कम उपाय, मेरे साहिबा कौन जाने गुण तेरे, कहे न जानी औगण मेरे, रहाओ केते रुख बिरखा मचीने, केते पशु अपाए, केते नाग कुली में आए, केते पंख उड़ाए, हटपटन बिजमंदर पन्ने, कर चोरी कर आवे, अगो देखे पिछो देखे, तुझते कहा छिपावे,
तट तीर्थ हम नवखंड देखे हट भजन बाजारा, लैके तकड़ी तोलन लगा घट ही माहे बन जारा। जेता समुंद सागर नीर भरिया तेते औगण हमारे, दया करो किशमे हरे पावो डुबदे पत्थर तारे। जीड़ा अगन बराबर तपे पीतर वगे ता काती, प्रणवित नानक हुक्म पछाणे सुख होवे दिन राती। गौड़ी बैरागण महला पहला रैन गवाई सोए के, दिवस गवाया खाए हीरे जैसा जन्म है कौड़ी बदले जाए। नाम ना जानिया राम का मूड़े फिरे पाछे पुछताए, रे रहाओ अनता तन तरणी तरे अनत अंत न चाहिया जाए। अनत को चाहन जो गए से आए अनत गवाए, आपन लिया जे मिले ता सब को भागठ होए। कर्मा उपर निबड़े जे लोचे सब कोए, नानक करना जिन किया सोई सार करे। हुक्म न जापी खसम का किसे बढ़ाई दे। गौड़ी बैरागण महला पहला हरणी होवा वन वसा कद मूल चुन खाओ। गुर प्रसादी मेरा सौ मिले बार बार हो जाओ जियो। मैं वनजारन राम की तेरा नाम बखर बापार जी रहाओ। कोकिल होवा अंब बसा सहज शब्द विचार, सहज सुभाए मेरा सौ मिले दर्शन रूप अपार। मछली होवा जल वसा जी जंत सब सार, उर्वार पार मेरा सौ बसे हो मिलूंगी वाहे पसार। नागन होवा तरब सा शब्द बसे पौ जाए, नानक सदा सुहागणी जिन ज्योति ज्योत समाए। गौड़ी पूर्वी दीप की महला पहला एक ओंकार सतगुर प्रसाद, जय कर कीरत आखिए करते का होए बेचारो। तित कर गावो सुहला सिवरो सिरजन हारो, तुम गावो मेरे निरपौ का सुहला। हो बारी जित सुहले सदा सुख होए रहाओ। नित नित जियड़े समालियन देखेगा देवन हार, तेरे दाने कीमत ना पवे तिस दाते कवन सुमार। संबत साहा लिखिया मिल कर पावो तेल, देहो सज्जन या सीसड़िया जे होवे साहिब स्यों मेल। कर कर एहो पहुंचा सदड़े नित पवन, सद्दन हारा सिमरिए नानक से दे अवन। राग गौड़ी गुरीरी महला तीजा चौप दे ओंकार सतगुर प्रसाद। गुर मिलिए हर मेला होई, आपे मेल मिलावे सोई। मेरा प्रभ सब विद आपे जाने, हुक्मे मेले शब्द पछाने। सतगुर के भय भरम पौ जाए, पैरा चे रंग समाए। रहाओ गुर मिलिए हर मन वसे सुवाए, मेरा प्रभ पारा कीमत नहीं पाए। शब्द सलाहे अंत ना पारा वार, मेरा प्रभ बख्शे बख्शन हार। गुर मिलिए सब मत बुद्ध होए, मन निर्मल बसे सच सोए। साच बसिए सची सवकार, उत्तम करनी शब्द विचार। गुरते साची सेवा होए, गुरमुख नाम पछाणे कोए। जीवे दाता देवन हार, नानक हर नामे लगे प्यार। गौड़ी गुरेरी महला तीजा, गुरते ज्ञान पाए जन कोए। गुरते बूझे सीजे सोए, गुरते सहज साच विचार। गुरते पाए मुक्त द्वार, पूरे भाग मिले गुरियाए। साचे सहज साच समाए रहाओ, गुर मिलिए तृष्णा अग्न बुझाए। गुरते शांत बसे मन आए, गुरते पवित पावन सच होए। गुरते शब्द मिलावा होए, बाज गुरु सब भरम भुलाई।
ਬਿਨ ਨਾ ਵੀ ਬਹੁਤਾ ਦੁੱਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਤ ਹੋਈ। ਕਿਸ ਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸੱਚ ਸਮਾਵਾ। ਗੌੜੀ ਗੁਰੇਰੀ ਮਹੱਲਾ ਤੀਜਾ, ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਕਿਛ ਸੱਚਾ ਆਪੇ ਆਪੇ। ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੈ ਵੈਸ ਸੋ ਥਾਏ। ਰਹਾਉ ਜਲੋ ਇਹ ਜਿਹਵਾ ਦੂਜੇ ਪਾਏ, ਹਰ ਰਸ ਨਾ ਚਾਖੇ ਫੀਕਾ ਅਲਾਏ। ਬਿਨ ਬੂਜੇ ਤਨ ਮਨ ਫੀਕਾ ਹੋਏ, ਬਿਨ ਨਾ ਵੇ ਦੁਖੀਆ ਚੱਲਿਆ ਰੋਏ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਗੁਰ ਪੇ ਕਿਰਪਾ ਤੇ ਸੱਚ ਸਮਾਏ। ਸੱਚੇ ਰਾਤੀ ਗੁਰਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ।